ਕੇ ਸੰਗ ਤਾਰੇ ਤਾਰੀਆਂ ਮੁਕਤੀ ਲਈ ਅੱਜ ਤੋਂ ਲੱਖਾਂ ਨਾਰੀ ਨਾਰੀਆਂ ਬਾਬਾ ਸਾਹਿਬ ਸਿੰਘ ਸੰਗ ਤਾਰੇ ਤਾਰੀਆਂ ਮੁਕਤੀ ਲਈ ਅੱਜ ਤੋਂ

0: ਚਾਲੀ ਉੱਥੇ ਚੱਲੀਏ
1: ਰੱਬ ਦੇ ਪਿਆਰਿਆਂ ਚ ਚੱਲ ਜਿੰਦੇ ਰਲੀਏ
0: ਬਸ ਬਸ ਜਿੱਥੇ ਚਾਲੀ ਉੱਥੇ ਚੱਲੀਏ
1: ਰੱਬ ਦੇ ਪਿਆਰਿਆਂ

0: ਕਰਿਓ। ਆਓ ਜੀ, ਜਿੰਨੇ ਸਰੀਰ ਜੁੜ ਬੈਠੇ ਹੋ, ਵੀਰ ਬਜ਼ੁਰਗ, ਮਾਤਾਵਾਂ, ਭੈਣਾਂ, ਸਾਰੇ ਹੀ ਬੁਲੰਦ ਆਵਾਜ਼ ਦੇ ਵਿੱਚ ਫਤਿਹ ਦਾ ਸਿਮਰਨ ਕਰੀਏ। ਬੜਾ ਹੀ ਵਡਭਾਗੀ ਦਿਨ ਹੈ, ਬਾਬਾ ਜੀ ਦੀ ਯਾਦ ਦੇ ਵਿੱਚ ਜੁੜੇ ਬੈਠੇ ਹਾਂ। ਆਓ ਰਲ ਕੇ ਇੱਕ ਅਰਦਾਸ ਕਰੀਏ, ਹੱਥ ਜੋੜ ਕੇ ਕਰੋ ਅਰਦਾਸ ਸਾਰੇ, ਕਿ ਗੁਰੂ ਨਾਨਕ ਹਰ ਜਗ੍ਹਾ ਸਹਾਈ ਹੋਵੇ, ਰਹਿਮਤ ਹੋਵੇ। ਹੱਥ ਜੋੜੋ ਤੇ ਕਰੋ ਅਰਦਾਸ ਸਾਰੇ, ਗੁਰੂ ਨਾਨਕ ਹਰ ਜਗ੍ਹਾ ਸਹਾਈ ਹੋਵੇ। ਝੰਡੇ ਝੂਲਦੇ ਰਹਿਣ ਦੀਵਾਨ ਸੱਜਦੇ, ਕਲਾ ਪੰਥ ਦੀ ਦੂਣ ਸਵਾਈ ਹੋਵੇ, ਹਰ ਇੱਕ ਦਿਲ ਚੋਂ ਪਿਆਰ ਦੀ ਬਹਿ ਗੰਗਾ। ਜਿਹੜਾ ਮਹਾਰਾਜ ਜੀ ਪਿਆਰ ਦਾ ਸਬਕ ਦਿੱਤਾ ਸੀ ਨਾ, ਕਿਰਪਾ ਕਰੋ ਅੱਜ ਵੀ ਉਹ ਰਹਿਮਤ ਬਖਸ਼ੋ। ਹਰ ਇੱਕ ਦਿਲ ਚੋਂ ਪਿਆਰ ਦੀ ਬਹਿ ਗੰਗਾ, ਹਰ ਪਰਿਵਾਰ ਵਿੱਚ ਸੁਲਾ ਸਫਾਈ ਹੋਵੇ। ਮੋਰਾਂ ਵਾੜੀ ਵੱਲੋਂ ਤੁਸਾਂ ਸਾਰਿਆਂ ਨੂੰ ਬਾਬਾ ਜੀ ਦੇ ਪ੍ਰਕਾਸ਼ ਦੀ ਲੱਖ ਲੱਖ ਵਧਾਈ ਹੋਵੇ। ਆਓ ਪਿਆਰਿਓ, ਉਹਨਾਂ ਨੂੰ ਪਿਆਰ ਦੇ ਅਕੀਦਤ ਤੇ ਸ਼ਰਧਾ ਦੇ ਫੁੱਲ ਭੇਟ ਕਰੀਏ ਤੇ ਬੁਲੰਦ ਆਵਾਜ਼ ਦੇ ਵਿੱਚ ਫਤਿਹ ਦਾ ਸਿਮਰਨ ਕਰੀਏ। ਮੈਂ ਕੱਲ ਵੀ ਜ਼ਿਕਰ ਕੀਤਾ ਸੀ ਵੀ ਮਹਾਰਾਜ ਨੇ ਕਿਰਪਾ ਕੀਤੀਆਂ ਸਾਡੇ ਤੇ, ਬਖਸ਼ਿਸ਼ਾਂ ਬੇਅੰਤ ਕੀਤੀਆਂ। ਸਦਾ ਵਾਸਤੇ ਕਿਸੇ ਦੀ ਫਤਿਹ ਹੁੰਦੀ ਆ? ਮਹਾਰਾਜ ਨੇ ਸਾਨੂੰ ਬਖਸ਼ੀ, ਪਰ ਅਸੀਂ ਫਤਿਹ ਬੁਲਾਉਣ ਦੇ ਆਦੀ ਨਹੀਂ ਰਹਿ ਗਏ। ਮਹਾਰਾਜ ਦਾ ਹੁਕਮ ਹੈ, ਆਗੇ ਆਵਤ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਇਹ ਜਿਹੜੀ ਜ਼ੁਬਾਨ ਹੈ ਨਾ, ਕੋਈ ਕੁਰਲੀਆਂ ਕਰੀ ਜਾਵੇ, ਕੋਈ ਰੇਤੇ ਨਾਲ ਮਾਂਜੀ ਜਾਵੇ, ਭਾਵੇਂ ਇਹਨੂੰ ਇਹ ਨਹੀਂ ਸੁੱਚੀ ਹੋਣੀ। ਇੱਕੋ ਹੀ ਤਰੀਕਾ ਹੈ, ਸੂਚੀ ਪਈ ਰਸਨਾ, ਨਾਮ ਕਹਿਤ ਗੋਬਿੰਦ ਕਾ। ਵਾਹਿਗੁਰੂ ਆਖਿਆ ਮੁੱਖ ਪਵਿੱਤਰ, ਵਾਹਿਗੁਰੂ ਆਖਿਆ ਵੈਰੀ ਮਿੱਤਰ, ਵਾਹਿਗੁਰੂ ਆਖਿਆ ਵੈਰੀ ਮਿੱਤਰ, ਵਾਹਿਗੁਰੂ ਆਖਿਆ ਸਾਫ ਚਰਿੱਤਰ, ਵਾਹਿਗੁਰੂ ਆਖਿਆ ਦੁੱਖ ਸਭ ਚਿੱਤਰ। ਇੰਨੀਆਂ ਬਖਸ਼ਿਸ਼ਾਂ ਹੁੰਦੀਆਂ, ਫਿਰ ਕਿਉਂ ਨੀ ਸਿਮਰਨ ਕਰਦੇ? ਆ ਪਿਆਰਿਓ, ਜਿਹੜਾ ਫਤਿਹ ਦੇ ਨਾਲ ਹੈ ਪਿਆਰ ਕਰਦਾ, ਉਹਦੀ ਆਤਮਾ ਫਤਿਹ ਹੈ ਪਾ ਜਾਂਦੀ। ਫਤਿਹ ਬੁਲਾਉਣ ਤੋਂ ਕਰੇ ਸੰਕੋਚ ਮਾਸਾ, ਤੇ ਫਤਿਹ ਉਹਨੂੰ ਵੀ ਫਤਿਹ ਬੁਲਾ ਜਾਂਦੀ। ਸਦਾ ਫਤਿਹ ਦੀ ਜੱਗ ਤੇ ਜਿੱਤ ਹੁੰਦੀ, ਫਤਿਹ ਸੰਗਤਾਂ ਦੇ ਨਾਲ ਹੀ ਪਾਈ ਦੀ ਏ। ਪਿਆਰੀ ਸੰਗਤ ਜੀ, ਜਦੋਂ ਵੀ ਗੁਰੂ ਘਰ ਆਈਏ ਜੀ, ਉਦੋਂ ਗੱਜ ਕੇ ਹੀ ਫਤਿਹ ਬੁਲਾਈ ਦੀ ਏ। ਇਹ ਨਾ ਸਮਝੋ ਵੀ ਤੁਹਾਡੀ ਸਿੰਘਾਂ ਨੂੰ ਫਤਿਹ ਬੁਲਾਉਣ ਲੱਗੇ ਆ। ਮਹਾਰਾਜ ਜੀ ਦੀ ਅੰਸ ਬੰਸ ਹਾਜ਼ਰ ਹੈ ਤੇ ਬਾਬਾ ਸਾਹਿਬ ਸਿੰਘ ਸਾਹਿਬ ਜੀ ਹਿਰਦੇ ਚ ਆਖੀਏ ਵੀ ਉਹ ਇੱਥੇ ਹੀ ਨੇ, ਉਹਨਾਂ ਨੂੰ ਫਤਿਹ ਬੁਲਾਉਣ ਲੱਗੇ ਆ। ਆਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਓ ਤੇ ਬੁਲੰਦ ਆਵਾਜ਼ ਦੇ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਅਪਾਰ ਕਿਰਪਾ, ਬੜੇ ਬੜੇ ਗੁਣੀ ਜਨ, ਵਿਦਵਾਨ, ਸ਼੍ਰੋਮਣੀ ਕੀਰਤਨੀਏ, ਸ਼੍ਰੋਮਣੀ ਵਿਚਾਰਵਾਨ ਇੱਥੇ ਜੁੜੇ ਬੈਠੇ ਨੇ, ਤੇ ਮੇਰਾ ਦਿਲ ਘਬਰਾਉਂਦਾ, ਸੱਚੀ ਘਬਰਾਉਂਦਾ। ਤੇ ਫਿਰ ਜਦੋਂ ਨਾ ਇਹੋ ਜਿਹਾ ਮੌਕਾ ਬਣੇ ਤਾਂ ਸਿੱਖ ਕੋਲ ਸਭ ਤੋਂ ਵੱਡਾ ਹਥਿਆਰ ਹੈ ਅਰਦਾਸ। ਮਹਾਰਾਜ ਹੁਣ ਕਿਰਪਾ ਕਰੋ, ਖੜ ਗਏ ਆ ਤੇ ਹੁਣ ਰਹਿਮਤ ਕਰਿਓ, ਆਪਣੀ ਬਖਸ਼ਿਸ਼ ਰੱਖਿਓ, ਆਪਣੀ ਕੁਝ ਕਹਿ ਵੀ ਲਈਏ। ਮਹਾਰਾਜ ਜੀ, ਜ਼ਿੰਦਗੀ ਦੀ ਹੈ ਤਾਂ ਜੀਨੇ ਕਾ ਹੁਨਰ ਵੀ ਦੇਣਾ, ਪਾਓ ਬਖਸ਼ੇ ਹੈ ਤੌਫੀਕ ਕੇ ਸਫ਼ਰ ਵੀ ਦੇਣਾ। ਗੁਫ਼ਤਗੂ ਤੂਨੇ ਸਿਖਾਈ ਹੈ, ਮੈਂ ਤੋ ਗੂੰਗਾ ਥਾ, ਅਬ ਬੋਲੂੰਗਾ ਤੋ ਬਾਤੋਂ ਮੈਂ ਅਸਰ ਵੀ ਦੇਣਾ। ਸਤਿਗੁਰੂ ਕਿਰਪਾ ਕਰੇ, ਰਹਿਮਤ ਕਰੇ। ਲਓ ਪਿਆਰਿਓ, ਗੁਰਬਾਣੀ ਦਾ ਕੀਰਤਨ ਤੁਸਾਂ ਸੁਣਿਆ, ਸਮਾਧੀਆਂ ਲੱਗੀਆਂ ਹੁੰਦੀਆਂ ਤੇ ਤੁਹਾਡੀਆਂ ਦਾ ਕੰਮ ਥੋੜਾ ਜਿਹਾ ਉਲਟਾ ਹੁੰਦਾ। ਇਹਨੀ ਲੱਗੀਆਂ ਸਮਾਧੀਆਂ ਖੇਡਣੀਆਂ ਹੁੰਦੀਆਂ, ਪਰ ਜੇ ਬੰਦਾ ਸਮਾਧੀ ਚ ਬੈਠਾ ਰਹੇ, ਕੋਈ ਲੁੱਟ ਘਸੁੱਟ ਕਰ ਜਾਏ, ਉਧਰੋਂ ਆ ਕੇ ਕੋਈ ਘਰ ਲੁੱਟ ਜਾਏ, ਤੇ ਮਾਲਾ ਫੇਰੀ ਦਾ ਕੀ ਫਾਇਦਾ? ਤੇ ਮਹਾਰਾਜ ਨੇ ਵੀਰ ਰਸ ਵੀ ਬਣਾਇਆ, ਧੰਨ ਬਾਬਾ ਸਾਹਿਬ ਸਿੰਘ ਸਾਹਿਬ, ਉਹਨਾਂ ਵਿੱਚ ਸਾਰੇ ਹੀ ਰਸ ਸਨ। ਉਹ ਪੂਰਨ ਪੁਰਖ, ਪੂਰਨ ਪਰਮੇਸ਼ਰ ਦੀ ਜੋਤ ਜਿਹੜੀ ਧਰਤੀ ਦੇ ਤਖਤੇ ਤੇ ਆਈ। ਪਿਆਰੇ, ਉਹਨਾਂ ਦੇ ਵਿਚਾਰ, ਉਹਨਾਂ ਦੀਆਂ ਵਾਰਾਂ, ਉਹਨੀ ਤੇ ਪਸ਼ੂਆਂ ਉੱਤੇ ਵੀ ਬਖਸ਼ਿਸ਼ਾਂ ਕੀਤੀਆਂ, ਉਨੀ ਤੇ ਉਹ ਜਿਹੜੇ ਚੂਹੇ ਡੰਗ ਮਾਰਨ ਵਾਲੇ, ਉਹਨਾਂ ਉੱਤੇ ਵੀ ਬਖਸ਼ਿਸ਼ਾਂ ਕਰ ਦਿੱਤੀਆਂ। ਉਹਨਾਂ ਤੇ ਲੱਖਾਂ ਲੋਕ ਸੁਧਾਰ ਦਿੱਤੇ ਨਾ। ਪਰ ਇੱਕ ਨੀਤੀ ਦਾ ਬਚਨ ਹੈ ਵੀ ਜਿਹੜਾ ਜੰਤਰ ਮੰਤਰ ਤੰਤਰ ਨਾਲ ਨਾ ਮੰਨੇ ਨਾ, ਉਹ ਫਿਰ ਬਜੰਤਰ ਨਾਲ ਮੰਨਦਾ। ਤੇ ਬਾਬਾ ਜੀ ਨੇ ਬਜੰਤਰ ਵੀ ਕੀਤਾ, ਫਿਰ ਕਹਿੰਦੀਆਂ ਦਾ ਜਿਹੜੇ ਜੰਤਰ ਮੰਤਰ ਤੰਤਰ ਨਾਲ ਨੀ ਮੰਨੇ ਨਾ, ਫਿਰ ਉਹ ਬਜੰਤਰ ਨਾਲ ਬਣਾਏ। ਲਓ ਇਹੋ ਜਿਹਾ ਇੱਕ ਦੁਸ਼ਟ ਦੀ ਮੈਂ ਗਾਥਾ ਕਹਿਣ ਲੱਗਾ ਪਿਆਰਿਓ। ਬਾਬਾ ਸਾਹਿਬ ਸਿੰਘ ਜੀ ਦਾ ਪ੍ਰਸੰਗ ਹੈ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਛੱਡਿਆ ਨਾ, ਬੜਾ ਹੀ ਬੈਰਾਗਮਈ ਸਮਾਂ। ਸਿੰਘ ਵੀ ਮੁੜ ਮੁੜ ਕੇ ਵੇਖਦੇ ਆ ਤੇ ਸਤਿਗੁਰੂ ਦੇ ਸਾਹਿਬਜ਼ਾਦੇ ਵੀ ਵੇਖਦੇ ਆ। ਜਦੋਂ ਵੇਖਣ ਨਾ ਮਹਾਰਾਜ ਜੀ ਕਹਿੰਦੇ ਕਹਿੰਦੇ ਸਿੰਘੋ ਬੜਾ ਮਗਰ ਮੁੜ ਮੁੜ ਕੇ ਵੇਖਦੇ ਹੋ। ਕਹਿੰਦੇ ਮਹਾਰਾਜ ਜੀ ਮੁੜ ਕੇ ਵੀ ਕਦੇ ਆਵਾਂਗੇ ਇੱਥੇ ਆਨੰਦਪੁਰ ਸਾਹਿਬ? ਸਤਿਗੁਰੂ ਕਹਿੰਦੇ ਸਿੰਘੋ ਹੋਲੇ ਮਹੱਲੇ ਤੇ ਆਇਆ ਕਰਾਂਗੇ ਹਰ ਸਾਲ, ਇਹ ਬਾਰ ਉੱਥੇ ਦਿੱਤਾ ਤੇ ਕਹਿੰਦੇ ਇੱਕ ਸਾਡਾ ਹੀ ਰੂਪ ਆਵੇਗਾ ਧਰਤੀ ਦੇ ਤਖਤੇ ਦੇ ਉੱਤੇ, ਜਿਹੜੇ ਮੁੜ ਕੇ ਇਸ ਧਰਤੀ ਦੇ ਉੱਤੇ ਰਾਜ ਭਾਗ ਕਾਇਮ ਕਰਨਗੇ ਉਹ ਸਾਡਾ ਹੀ ਸਰੂਪ ਹੋਣਗੇ। ਉਹ ਸਨ ਬਾਬਾ ਸਾਹਿਬ ਸਿੰਘ ਸਾਹਿਬ ਜੀ। ਜਦੋਂ ਨਾ ਹੁਣ ਸਤਿਗੁਰੂ ਤੁਰੇ ਤੇ ਸਤਿਗੁਰਾਂ ਦੇ ਨਾਲ ਸਤਿਗੁਰਾਂ ਦਾ ਪਰਿਵਾਰ ਵੀ ਤੁਰਿਆ, ਕਹਿੰਦੇ ਜੀ ਅੱਗੇ ਦਾ ਤਾਰ ਜਾਂਦੇ ਪਿੱਛੇ ਨੇ ਸਿੰਘ ਸਾਰੇ, ਸਿੰਘਾਂ ਵਿਚਾਲੇ ਮਾਤਾ ਨਾਲੇ ਨੇ ਲਾਲ ਚਾਰੇ। ਏਦਾਂ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਜਾ ਰਿਹਾ ਹੈ, ਨਹੀਂ ਨਹੀਂ ਉਹ ਆਨੰਦਪੁਰ ਦਾ ਸ਼ਿੰਗਾਰ ਜਾ ਰਿਹਾ ਹੈ। ਹਾਲਾਤ ਕੀ ਨੇ? ਗਲੀਆਂ ਦੇ ਕੱਖ ਬੈਰੀ ਆਪਣਾ ਨਜ਼ਰ ਨਹੀਂ ਆਉਂਦਾ, ਧੋਖਾ ਕਦਮ ਕਦਮ ਤੇ, ਪਰ ਉਹ ਹੱਸਦਾ ਤੇ ਗਾਉਂਦਾ ਇਹ ਰਤਨ ਰੁਲਦਿਆਂ ਦਾ ਗਮ ਖਾਰ ਜਾ ਰਿਹਾ ਹੈ, ਓਏ ਨਹੀਂ ਨਹੀਂ ਆਨੰਦਪੁਰ ਦਾ ਸ਼ਿੰਗਾਰ ਜਾ ਰਿਹਾ ਹੈ। ਜਦੋਂ ਪਰਿਵਾਰ ਵਿਛੜ ਗਿਆ ਸਰਸਾ ਨਦੀ ਦੇ ਕੰਢੇ ਉੱਤੇ, ਖੇਰੂ ਖੇਰੂ ਹੋ ਗਿਆ। ਕਹਿੰਦੇ ਜੀ ਬੱਸੀਆਂ ਆਣ ਆਣਾ ਹੀ ਉੱਤੇ ਜ਼ੁਲਮ ਜਬਰ ਦੀਆਂ ਘੜੀਆਂ ਬਲੀਆਂ ਸੜੀਆਂ, ਪਾਏ ਵਿਛੋੜੇ ਦਰਦਾਂ ਵਾਲੇ, ਮਾਰੂ ਕਾਂਗਾਂ ਚੜੀਆਂ ਉਛਲੀਆਂ ਬੜੀਆਂ, ਜੰਗਲ ਜੂ ਅਬੱਲਾ ਪੈਂਦਾ, ਸਿਰ ਬਿਪਤਾ ਦੀਆਂ ਘੜੀਆਂ ਦੇਵਣ ਤੜੀਆਂ, ਹਾਏ ਸਰਸਾ ਕੰਢੇ ਆ ਕੇ ਟੁੱਟੀਆਂ ਹੋਏ ਚੌਂ ਲਾਲਾਂ ਦੀਆਂ ਲੜੀਆਂ ਮੋਹ ਵਿੱਚ ਜੜੀਆਂ। ਪਰਿਵਾਰ ਵਿਛੜ ਗਿਆ, ਗੁਰਾਂ ਇਸ ਤਰ੍ਹਾਂ ਸਿਰ ਤੋਂ ਭਾਰ ਲਾਇਆ, ਬਾਜ਼ ਕਿਸੇ ਪਾਸੇ ਤੇ ਘੋੜਾ ਕਿਸੇ ਪਾਸੇ, ਤੁਰਕਾਂ ਛੇੜ ਦਿੱਤਾ ਜੰਗ ਰਾਤ ਵੇਲੇ, ਤੋੜਾ ਕਿਸੇ ਪਾਸੇ ਮੋੜਾ ਕਿਸੇ ਪਾਸੇ, ਆਹ ਗੁਰਾਂ ਸਿੰਘਾਂ ਦਾ ਜਥਾ ਨੇ ਖੇਡ ਦਿੱਤਾ, ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ, ਸਾਵਰ ਸੋਹਲ ਸੁਨੱਖੇ ਦੇ ਬੱਚਿਆਂ ਦਾ ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ, ਪਰਿਵਾਰ ਵਿਛੜ ਗਿਆ। ਕਈ ਸਿੱਖ ਸਰਸਾ ਕੰਢੇ ਸ਼ਹਾਦਤਾਂ ਦੇ ਜਾਮ ਪੀ ਗਏ। ਇੱਕ ਬੀਬੀ ਰਾਮ ਕੌਰ, ਜਿਹੜੀ ਬੀਬੀ ਨਾ ਮਾਤਾ ਜੀਤੋ ਜੀ ਦੀ ਕਈ ਲੰਸੀ ਸੇਵਾ ਕਰਦੇ ਸੀ, ਕਈ ਇਤਿਹਾਸਕਾਰਾਂ ਲਿਖਿਆ ਉਹਨਾਂ ਦੀ ਭੈਣ ਸੀ, ਉਹਨਾਂ ਦੀ ਹਜ਼ੂਰੀ ਵਿੱਚ ਵਿਚਰਨ ਵਾਲੇ ਸਨ, ਉਹ ਨਿਖੜ ਗਏ। ਸਿੰਘਾਂ ਦਾ ਕਾਫਲਾ ਹੋਰ ਰੁੱਖ ਨੂੰ ਚਲਿਆ ਗਿਆ, ਮਹਾਰਾਜ ਜੀ ਚਮਕੌਰ ਵੱਲ, ਛੋਟੇ ਸਾਹਿਬਜ਼ਾਦੇ ਵੀ ਕਾਲੀ ਬੋਲੀ ਰਾਤ ਸੱਪਾਂ ਦੀਆਂ ਸਿਰੀਆਂ ਮਿੱਧ ਦੇ, ਉਹ ਵੀ ਅਜਾਣੇ ਰਸਤੇ ਨੂੰ ਤੁਰ ਪਏ ਤੇ ਬੀਬੀ ਰਾਮ ਕੌਰ ਜੀ ਇਹਨਾਂ ਨਾਲੋਂ ਵਿਛੜ ਗਏ। ਤੇ ਬੀਬੀ ਜੀ ਸੁੰਦਰ ਸਰੂਪ, ਬੰਦਗੀ ਕਰਨ ਵਾਲਿਆਂ ਦੇ ਚਿਹਰੇ ਦਗ ਦਗ ਕਰਦੇ। ਦੋ ਤਰ੍ਹਾਂ ਦੇ ਲੋਕਾਂ ਦੇ ਚਿਹਰਿਆਂ ਤੇ ਜਲਾਲ ਹੁੰਦਾ, ਜਾਂ ਤੇ ਕੋਈ ਮਾਇਆਧਾਰੀ ਹੋਵੇ ਬਹੁਤਾ, ਤੇ ਜਾਂ ਫਿਰ ਕੋਈ ਰੱਬ ਦਾ ਪਿਆਰਾ ਹੋਵੇ। ਕਈ ਵਾਰੀ ਗੁਰੂ ਨਾਨਕ ਸਾਹਿਬ ਨੂੰ ਇਸੇ ਕਰਕੇ ਘੇਰਿਆ, ਕਹਿੰਦੇ ਬਾਬੇ ਦੇ ਮੂੰਹ ਤੇ ਜਲਾਲ ਬੜਾ, ਬੜੀ ਮਾਇਆ ਹੋਣੀ ਇਹਦੇ ਕੋਲ, ਜੰਗਲਾਂ ਵਿੱਚ ਮਹਾਰਾਜ ਨੂੰ ਘੇਰਦੇ ਰਹੇ ਨਾ ਡਾਕੂ, ਇਸੇ ਕਰਕੇ ਪਿਆਰਿਓ ਉਹ ਮਾਇਆ ਤੇ ਉਹਨਾਂ ਦੇ ਚਰਨਾਂ ਦੀ ਦਾਸੀ ਸੀ, ਦੁਨਿਆਵੀ ਲੋਕਾਂ ਨਹੀਂ ਪਹਿਚਾਣਿਆ। ਤੇ ਹੁਣ ਨਾ ਮਾਤਾ ਜੀ ਦੇ ਚਿਹਰੇ ਦਾ ਜਲਾਲ ਝੱਲਿਆ ਨਾ ਗਿਆ, ਸ਼ੇਰ ਮੁਹੰਮਦ ਖਾਂ ਦੇ ਕੋਲੋਂ ਬੀਬੀ ਜੀ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ। ਪਰ ਉਹ ਪਿਆਰ ਵਾਲੀ ਆਤਮਾ, ਰੱਬੀ ਰੰਗਣ ਦੇ ਵਿੱਚ ਰੰਗੀ ਹੋਈ ਆਤਮਾ, ਵਾਹਿਗੁਰੂ ਦਾ ਸਿਮਰਨ ਕਰਨ ਵਾਲੀ ਆਤਮਾ, ਉਹ ਡੋਲੇ ਨਹੀਂ, ਉਹ ਥਿੜਕੇ ਨਹੀਂ,
1: ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਜ ਲੇਕ ਵਿਖੇ ਸ਼ਾਮ ਨੂੰ 6:30 ਵਜੇ ਭਾਈ ਜਸਵੰਤ ਸਿੰਘ ਜੀ ਖਾਲੜਾ ਸ਼ਹੀਦ ਉਹਨਾਂ ਦੇ ਜੀਵਨੀ ਦੇ ਆਧਾਰਿਤ ਜੋ ਪੰਜਾਬੀ ਫਿਲਮ ਦੇ ਵਿੱਚ ਉਹਨਾਂ ਦੀ ਜਿਹੜੀ ਮਿਹਨਤ ਹੈ ਉਹਨਾਂ ਦੇ ਉੱਤੇ ਕੀਤੇ ਹੋਏ ਤਸ਼ੱਦਦ ਜਾਂ ਉਹਨਾਂ ਦੀ ਜਿਹੜੀ 25,000 ਲਾਸ਼ਾਂ ਦੀ ਕੀਤੀ ਹੋਈ ਤਲਾਸ਼ ਹੈ ਉਹਦੇ 'ਤੇ ਆਧਾਰਿਤ ਬਣੀ ਹੋਈ ਫਿਲਮ ਪੰਜਾਬ 95 ਸਤਲੁਜ ਉਹ ਦਿਖਾਈ ਜਾਏਗੀ। 6:45 ਵਜੇ ਸੋਦਰ ਰਹਿਰਾ ਸੋ ਦਾ ਪਾਠ ਸ਼ੁਰੂ ਹੋਵੇਗਾ। 6:30 ਵਜੇ ਦੇ ਅਨੁਸਾਰੀ ਸਮਾਪਤੀ ਹੋਵੇਗੀ ਅਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ 6:30 ਵਜੇ ਲੰਗਰ ਹਾਲ ਦੇ ਵਿੱਚ ਸਤਲੁਜ ਫਿਲਮ ਸੰਗਤਾਂ ਨੂੰ ਦਿਖਾਈ ਜਾਏਗੀ। ਇਤਿਹਾਸਕ ਫਿਲਮ ਹੈ, 1984 ਦੇ ਵਿੱਚ ਜਾਂ ਉਦੋਂ ਬਾਅਦ ਸਾਡੀ ਕੌਮ 'ਤੇ ਕੀ ਬੀਤਿਆ, ਕਿਵੇਂ 14-14, 15-15 ਸਾਲ ਦੇ ਬੱਚਿਆਂ ਨੂੰ ਚੁੱਕ ਕੇ ਸ਼ਹੀਦ ਕੀਤਾ ਗਿਆ, ਉਹਨਾਂ ਦੀ ਲਾਸ਼ਾਂ ਖੁਰਦ-ਵੁਰਦ ਕੀਤੀਆਂ ਗਈਆਂ ਅਤੇ ਲਾਵਾਰਸ ਕਹਿ ਕੇ ਉਹਨਾਂ ਦੇ ਸੰਸਕਾਰ ਕੀਤੇ ਗਏ। ਸੋ ਬੇਨਤੀ ਹੈ ਕਿ ਉਹਨਾਂ ਲਾਸ਼ਾਂ ਨੂੰ ਲਾਵਾਰਸਾਂ ਦੇ ਵਾਰਸਾਂ ਹਵਾਲੇ ਕਰਨ ਵਾਸਤੇ ਜੋ ਮਿਹਨਤ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਕੀਤੀ, ਉਹਨਾਂ ਦੀ ਕੀਤੀ ਹੋਈ ਮਿਹਨਤ ਦੇ ਆਧਾਰ 'ਤੇ ਜਾਂ ਉਹਨਾਂ ਦੇ ਉੱਤੇ ਜੋ ਤਸ਼ੱਦਦ ਸਰਕਾਰ ਨੇ ਕੀਤਾ, ਉਹ ਸਾਰਾ ਇਤਿਹਾਸ, ਸਾਰੀਆਂ ਘਟਨਾਵਾਂ ਇਹ ਫਿਲਮ ਵਿੱਚ ਬਿਆਨ ਕੀਤੀਆਂ ਗਈਆਂ ਜਿਹੜੀਆਂ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਦੇ ਨਾਲ ਜੋੜਦੀਆਂ ਨੇ। ਸੋ ਅੱਜ 6:30 ਵਜੇ ਇਹ ਪੰਜਾਬੀ ਜਿਹੜੀ ਫਿਲਮ ਹੈ ਸਤਲੁਜ ਪੰਜਾਬ 95 ਇਹ 6:30 ਵਜੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਦਿਖਾਈ ਜਾਏਗੀ। ਆਪ ਜੀ ਨੂੰ ਬੇਨਤੀ ਹੈ ਕਿ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਫਿਲਮ ਨੂੰ ਦੇਖਣ ਵਾਸਤੇ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਜ ਲੇਕ ਵਿਖੇ ਪਹੁੰਚਣ ਦੀ ਕਿਰਪਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤਲੁਜ ਸਤ

ਸਰਦਾਰ ਸਾਧਣੇ ਖਾਨ ਮਜੇਰੀਏ ਦੇਖੋ ਸਰਦਾਰ ਜਗਾ ਬਾਰਾ ਐਸੀਆਂ ਜਾਵੇ ਬਾਰਾ ਮੋਰਾ ਬਾਲੀਆ ਚੁੰਮ ਲੋ ਖੰਡੇ ਦੀਆਂ ਤਾਰਾਂ ਮੋਰਾ ਬਾਲੀਆ ਚੁੰਮ ਲੋ ਖੰਡੇ ਦੀਆਂ ਤਾਰਾਂ ਧੰਨ ਬਾਬਾ ਸਾਹਿਬ ਸਿੰਘ ਸਾਹਿਬ ਜੀ ਵੀਰ ਰਸਤੇ ਵਿੱਚ ਆ ਕੇ ਉਹਨਾਂ ਚਿੱਠੀ ਲਿਖੀ ਹੈ। ਸਿੰਘਾਂ ਦੀ ਚਿੱਠੀ ਦੇ ਵਿੱਚ ਬੜਾ ਦਮ ਹੈ। ਜਦੋਂ ਜਦੋਂ ਵੀ ਕਿਤੇ ਲਿਖਦੇ ਰਹੇ ਨਾ, ਬੇਸ਼ੱਕ ਉਹ ਝੂਠੀ ਮੁੱਠੀ ਵੀ ਕਿਸੇ ਨੇ ਕੋਈ ਸਿੰਘਾਂ ਦਾ ਨਾਂ ਲੈ ਕੇ ਕਹਿਤਾ ਜੀ ਸਿੰਘਾਂ ਦੀ ਚਿੱਠੀ ਹੈ ਤੇ ਭੁੜਕ ਭੁੜਕ ਪੈਂਦਾ ਸੀ ਉਹ, ਤੇ ਬਾਬਾ ਜੀ ਦੀ ਚਿੱਠੀ ਇੱਕ ਇੱਕ ਅੱਖਰ ਸਿੰਘਾਂ ਦੇ ਹਿਰਦੇ ਵਿੱਚ ਤੁੰਬਦਾ ਜਾਂਦਾ। ਬਾਬਾ ਜੀ ਨੇ ਉੱਤੇ ਲਿਖਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਜ ਕਰੇਗਾ ਖਾਲਸਾ, ਪਾ ਕੇ ਉੱਤੇ ਪਿਆਰ ਦੀਆਂ ਲਈਆਂ। ਫਿਰ ਬਾਬਾ ਜੀ ਨੇ ਲਿਖਿਆ ਕਹਿੰਦੇ ਸਿੰਘੋ ਭੁੱਲ ਜਾਣ ਕੁਰਬਾਨੀ ਦਾ ਰਾਹ ਜਿਹੜੇ ਭਈਆ ਭਟਕਦੇ ਭਟਕਦੇ ਭਟਕ ਜਾਂਦੇ, ਉਹ ਅਣਖੀ ਕਦੇ ਅਟਕਾਇਆ ਨਹੀਂ ਅਟਕ ਸਕਦੇ, ਬੁਸ ਦਿਲ ਅਟਕਦੇ ਅਟਕਦੇ ਅਟਕ ਜਾਂਦੇ, ਯੋਧੇ ਸੂਰਮੇ ਸਿਰਾਂ ਦੇ ਕਰਨ ਸੌਦੇ, ਬੇਸ਼ੱਕ ਝਟਕਦੇ ਝਟਕਦੇ ਝਟਕ ਜਾਂਦੇ, ਆਸ਼ਕ ਸੂਰਮੇ ਬਤਨ ਦੀ ਸ਼ਾਨ ਖਾਤਰ ਸੂਲੀ ਲਟਕਦੇ ਲਟਕਦੇ ਲਟਕ ਜਾਂਦੇ, ਤੇ ਕਿਸ਼ਕ ਦੀ ਜਿਨ੍ਹਾਂ ਨੂੰ ਝਟਕਦੀ ਏ ਢੱਠੇ ਦਿਲਾਂ ਦੀ ਉਹ ਉਮੀਦ ਹੁੰਦੇ ਆ। ਕਤਲਗਾਹਾਂ ਵੀ ਪੂਜੀਆਂ ਜਾਂਦੀਆਂ ਨੇ ਤੇ ਲਾਲ ਮਾਵਾਂ ਦੇ ਜਿੱਥੇ ਸ਼ਹੀਦ ਹੁੰਦੇ। ਬਾਬਾ ਜੀ ਨੇ ਲਿਖਿਆ ਸਿੰਘੋ ਉਸ ਪਾਪੀ ਨੇ ਬੜੇ ਗੁਨਾਹ ਕੀਤੇ ਨੇ, ਜ਼ਾਲਮ ਨੇ ਸਿੱਖਾਂ ਦੀਆਂ ਕੁੜੀਆਂ ਧੱਕੇ ਨਾਲ ਆਪਣੇ ਘਰ ਬਸਾ ਲਈਆਂ, ਜੇ ਉਹਨਾਂ ਦੇ ਸੱਤ ਭੰਗ ਕਰਨੇ ਚਾਹੇ ਕਈ ਬੀਬੀਆਂ ਆਪਣੇ ਸੀਨਿਆਂ ਵਿੱਚ ਕਟਾਰਾ ਮਾਰ ਕੇ ਮਰ ਗਈਆਂ। ਉਹ ਸਿੰਘੋ ਬੰਗਾਲ ਦੀਆਂ ਤੁਹਾਨੂੰ ਉਹ ਰੂਹਾਂ ਜਿਹਨਾਂ ਉੱਤੇ ਪਾਪੀ ਨੇ ਜ਼ੁਲਮ ਕੀਤਾ, ਆਓ ਬਹੀਰਾ ਕੱਟ ਕੇ ਆਓ। ਕਈ ਵੀਰ ਲਿਖਦੇ ਵੀ ਅਖਾੜੇ ਸਨ ਉਦੋਂ ਬਾਬਾ ਜੀ, ਤੇ ਕਈਆਂ ਨੂੰ ਚਿੱਠੀਆਂ ਪਾਈਆਂ, ਪਰ ਦੋ ਸਰਦਾਰ ਸਰਦਾਰ ਹਰੀ ਸਿੰਘ ਤੇ ਸਰਦਾਰ ਦਰਬਾਰਾ ਸਿੰਘ ਬਾਬਾ ਜੀ ਦਾ ਹੁਕਮ ਮੰਨਦਿਆਂ ਹੋਇਆ ਨਾ ਉੱਥੇ ਬਹੀਰਾ ਕੱਟ ਕੇ ਪਹੁੰਚ ਗਏ। ਇੱਧਰ ਸਿੰਘ ਸਜ ਕੇ ਬੈਠੇ ਨੇ, ਦੀਵਾਰ ਸਜਿਆ ਹੋਇਆ। ਬਾਬਾ ਸਾਹਿਬ ਸਿੰਘ ਸਾਹਿਬ ਜੀ ਨੇ ਉੱਥੇ ਫਿਰ ਖੜ ਕੇ ਆਖਿਆ ਸਿੰਘੋ ਅਸੀਂ ਕਿਸੇ ਤੇ ਵਾਧੀ ਨਹੀਂ ਕਰਦੇ, ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨ ਤੇ ਆਨ, ਨਾ ਕਿਸੇ ਨੂੰ ਭੈ ਦੇਣਾ ਤੇ ਨਾ ਕਿਸੇ ਦਾ ਭੈ ਖਾਣਾ, ਪਰ ਯਾਦ ਰੱਖਿਓ ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ, ਕਿਸੇ ਆਖਿਆ ਕੌਮਾਂ ਨੂੰ ਕਾਇਮ ਰੱਖਣ ਉੱਚੇ ਦੱਸੇ ਹੋਏ ਗਿਆਨ ਗਿਆਨੀਆਂ ਦੇ, ਕਿਸੇ ਤਾਕਤ ਤਲਵਾਰ ਨੂੰ ਮੁੱਖ ਦੱਸਿਆ ਕਿਸੇ ਫਲਸਫੇ ਦੱਸੇ ਰੂਹਾਨੀਆਂ ਦੇ, ਭਾਵੇਂ ਸਾਰੀਆਂ ਗੱਲਾਂ ਚੰਗੀਆਂ ਨੇ ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ, ਐ ਪ੍ਰਤਾਪ ਸਿਆਣਿਆਂ ਕੱਟਿਆ ਹੋਏ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ। ਜੇ ਕੁਰਬਾਨੀ ਤੋਂ ਬਿਨਾਂ ਕੋਈ ਕੌਮ ਜਿਉਂਦੀ ਨਹੀਂ ਰਹਿ ਸਕਦੀ। ਸਦੀਆਂ ਤੱਕ ਉਹੀ ਉਹੀ ਝੰਡੇ ਝੂਲਦੇ ਨੇ, ਕਿਹੜੇ ਸਦੀਆਂ ਤੱਕ ਉਹੀ ਉਹ ਝੰਡੇ ਝੂਲਦੇ ਨੇ, ਉਹੀ ਉਹ ਪਰਚਮ ਆਕਾਸ਼ ਤੇ ਫੜਕਦੇ ਨੇ, ਉਹ ਜਿਸ ਵਿੱਚ ਨਾੜ ਸ਼ਹੀਦਾਂ ਦੀ ਚੱਲਦੀ ਹੈ, ਉਹ ਜਿਸ ਵਿੱਚ ਦਿਲ ਸ਼ਹੀਦਾਂ ਦੇ ਧੜਕਦੇ ਨੇ, ਉਹ ਦੁਨੀਆਂ ਦੇ ਉੱਤੇ ਮਾਣ ਪਾਉਂਦੀਆਂ ਕੰਮ। ਬਾਬਾ ਜੀ ਨੇ ਜਦੋਂ ਆਖੀ ਹੈ ਗੱਲ, ਸੂਰਮਿਆਂ ਦੇ ਆਪ ਮਾਰੇ ਡੋਲੇ ਫਰਕ ਉੱਠੇ ਨੇ, ਨੇਤਰਾਂ ਵਿੱਚ ਖੂਨ ਦੇ ਡੋਰੇ ਆ ਗਏ, ਕਰਕੇ ਅਨਾਰ ਦੇ ਫੁੱਲ ਵਰਗੀਆਂ ਅੱਖਾਂ। ਸਾਰੇ ਸਿੱਖ ਇੱਕ ਜ਼ਬਾਨ ਹੋ ਕੇ ਕਹਿੰਦੇ ਬਾਬਾ ਜੀ ਅਸੀਂ ਪੁੱਤਰ ਹਾਂ ਗੁਰੂ ਦਸਮੇਸ਼ ਜੀ ਦੇ, ਸਦਾ ਸੱਚ ਦੇ ਪੱਖ ਤੇ ਅੰਨ ਵਾਲੇ, ਦੇਸ਼ ਕੌਮ ਤੇ ਧਰਮ ਦੀ ਸ਼ਮਾ ਉੱਤੇ ਵੀ ਅਸੀਂ ਬਾਗ ਪਤੰਗਿਆ ਸਹਨ ਵਾਲੇ, ਇਹ ਡਰਦੇ ਨੀ ਕਦੇ ਵੀ ਮੌਤ ਕੋਲੋਂ, ਹੱਸ ਹੱਸ ਕੇ ਚਰਖੜੀ ਚੜਨ ਵਾਲੇ, ਸਿਰ ਰੱਖ ਕੇ ਆਪਣਾ ਤਲੀ ਉੱਤੇ ਤੇ ਗਲੀ ਯਾਰ ਦੀ ਫੇਰ ਹਾਂ ਬੜਨ ਵਾਲੇ। ਓਏ ਅਸੀਂ ਜਨਮੇ ਹਾਂ ਖੰਡੇ ਦੀ ਧਾਰ ਵਿੱਚੋਂ, ਵਧੇ ਫੁੱਲੇ ਹਾਂ ਅਸੀਂ ਕਿਰਪਾਨ ਦੇ ਨਾਲ, ਜੇਕਰ ਜੀਆਂਗੇ ਜੀਆਂਗੇ ਅਣਖ ਦੇ ਨਾਲ, ਮਰਨਾ ਪਿਆ ਤੇ ਮਰਾਂਗੇ ਛਾਂ ਦੇ ਨਾਲ। ਛੱਡ ਕੇ ਸਤਿ ਸ੍ਰੀ ਅਕਾਲ ਦੇ ਜਕਾਰੇ, ਕਾਰ ਕਾਰ ਕਰਦੀਆਂ ਮਾਰ ਕੇ ਨਗਾਰਿਆਂ ਤੇ ਚੋਟਾਂ। ਬਾਬਾ ਸਾਹਿਬ ਸਿੰਘ ਸਾਹਿਬ ਜੀ ਨੇ ਇੱਕ ਬੈਰੀ ਦਲ ਤੇ ਮਲੇਰ ਕੋਟਲੇ ਵਾਂਗ ਲੁਕੂਚ ਇਉਂ ਕੀਤਾ ਹੈ।

ਸ੍ਰੀ ਹਜ਼ੂਰ ਬਾਬਾ ਸਰਬਜੋਤ ਸਿੰਘ ਸਾਹਿਬ ਜੀ, ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਦਾ ਝਰਨਾ ਝਰ ਰਿਹਾ ਪਿਆਰਿਓ, ਬੜੇ ਪਿਆਰ ਨਾਲ ਸਾਰੇ ਜੁੜੇ ਬੈਠੇ ਹੋ। ਸੇਵਾ ਪੰਥੀ ਮਹਾਂਪੁਰਖ ਮਿੱਠੇ ਦੀਵਾਣੇ ਵਾਲੇ ਬਾਬਾ ਅਨੂਪ ਸਿੰਘ ਸਾਹਿਬ ਜੀ, ਜਿਹੜੇ ਬਹੁਤ ਹੀ ਅੱਛਾ ਕੀਰਤਨ ਕਰਦੇ ਨੇ, ਸਾਰੀ ਦੁਨੀਆ ਇਹਨਾਂ ਦੇ ਕੀਰਤਨ ਦੀ ਦੀਵਾਨੀ ਹੈ, ਉਹਨਾਂ ਤੇ ਵੀ ਬਾਬਾ ਜੀ ਦੀਆਂ ਬਖਸ਼ਿਸ਼ਾਂ ਨੇ ਪਿਆਰਿਓ। ਇਸੇ ਤਰ੍ਹਾਂ ਸੰਤ ਓਂਕਾਰ ਸਿੰਘ ਜੀ, ਹੋਰ ਸਾਰੇ ਹੀ ਗੁਰੂ ਕੇ ਕੀਰਤਨੀਏ ਲਾਲੀ ਜੀ, ਪਹਿਲਾਂ ਸਾਡੇ ਤੋਂ ਲਾਲ ਜੀ ਤੇ ਮਗਰੋਂ ਆਉਣਾ ਲਾਲੀ ਜੀ ਨੇ। ਵੇਖੋ ਅਸੀਂ ਤੇ ਵਿੱਚ ਵਿਚਾਲੇ ਐਵੇਂ ਜਗਾਉਣ ਵਾਸਤੇ ਹੀ ਆਏ ਨਾ, ਉਹ ਜ਼ੋਰ ਜ਼ੋਰ ਨਾਲ ਰੌਲਾ ਪਾ ਕੇ ਵੀ ਜਾਗੋ ਜਾਗੋ, ਲੁੱਟ ਲਓ ਲੁੱਟਾਂ ਜਿਹੜੀਆਂ ਰਾਮ ਨਾਮ ਦੀਆਂ ਚ ਪੈ ਰਹੀਆਂ। ਵੇਖਿਓ ਕਿਤੇ ਸੌ ਨਾ ਜਾਇਓ, ਪਰ ਹੈ ਜਾਗਣਾ ਔਖਾ। ਕਹਿੰਦੇ ਰਾਤ ਦਾ ਜਾਗਣਾ ਬੜਾ ਹੀ ਔਖਾ, ਜਾਂ ਕੋਈ ਜਾਗਦਾ ਹੈ ਪਹਿਰੇਦਾਰ ਰਾਤੀ, ਜਾਂ ਫਿਰ ਜਾਗਦਾ ਕੋਈ ਧੀ ਵਿਆਹਣ ਵਾਲਾ। ਕਈਆਂ ਨੂੰ ਇਸ ਗੱਲ ਦਾ ਫਿਕਰ ਹੁੰਦਾ ਵੀ ਲੜਕੀ ਜਵਾਨ ਹੁੰਦੀ ਜਾਂਦੀ ਹੈ, ਜਾਂ ਕੋਈ ਜਾਗਦਾ ਧੀ ਵਿਆਹਣ ਵਾਲਾ, ਜਾਂ ਫਿਰ ਜਾਗਦਾ ਕਿਸੇ ਦਾ ਪਿਆਰ ਰਾਤੀ। ਅਲੀ ਹੈਦਰਾ ਉਹ ਸੌਂ ਗਈ ਸਭ ਦੁਨੀਆਂ, ਪਰ ਜਾਗਦਾ ਹੈ ਪਰਵਤਗਾਰ ਰਾਤੀ।

ਰਾਤ ਨੂੰ ਜਾ ਕੇ ਹੰਕਾਰ ਨਹੀਂ ਕਰਨਾ। ਜੇ ਹੰਕਾਰ ਕਰ ਲਿਆ ਨਾ, ਫਿਰ ਬੁੱਲੇ ਸ਼ਾਹ ਕਹਿੰਦਾ ਉਹ ਕਿਹੜੀ ਗੱਲ ਦਾ ਮਾਣ ਕਰਦਾ, ਰਾਤੀ ਜਾਗੇ ਤੇ ਕਰੇ ਇਬਾਦਤ, ਰਾਤ ਨੂੰ ਜਾਗਣ ਕੁੱਤੇ, ਉਹ ਵੀ ਤੇਥੋਂ ਉੱਤੇ। ਮਾਲਕ ਦਾ ਦਰ ਕਦੇ ਨਾ ਛੱਡਦੇ, ਭਾਵੇਂ ਸੌ ਸੌ ਮਾਰੇ ਜੁੱਤੇ। ਉੱਠ ਬੁੱਲੇ ਆਏ, ਉੱਠ ਯਾਰ ਮਨਾ ਲੈ, ਨਹੀਂ ਤੇ ਬਾਜ਼ੀ ਲੈ ਗਏ ਕੁੱਤੇ ਉਹ ਤੇਥੀ ਉੱਤੇ। ਤੁਸੀਂ ਇਸ ਗੱਲ ਨੂੰ ਜਾਣਦੇ ਹੋ ਕਿ ਇਹ ਰਾਤ ਫਿਰ ਨਾ ਹੋ ਗਈ, ਜੇ ਬਾਤ ਫਿਰ ਨਾ ਹੋ ਗਈ, ਬਾਦਲ ਤੋਂ ਫਿਰ ਵੀ ਆਏਗੇ ਲੇਕਿਨ ਇਹ ਬਰਸਾਤ ਫਿਰ ਨਾ ਹੋਗੀ। ਇਹ ਤੇ ਸਤਿਗੁਰੂ ਦੀ ਕਿਰਪਾ, ਜਿਹੜਾ ਸਮਾਂ ਲੰਘ ਗਿਆ ਨਾ ਉਹ ਮੁੜ ਕੇ ਨਹੀਂ ਆਉਂਦਾ, ਉਹ ਬੇੜਾ ਲੱਭਦਾ ਨਹੀਂ ਜੋ ਹੱਥੋਂ ਗਵਾਚ ਗਿਆ, ਉਹ ਜੋਬਨ ਮੁੜਦਾ ਨਹੀਂ ਜੋ ਪੱਤਰਾ ਬਾਚ ਗਿਆ। ਪਾਣੀ ਦਰਿਆਵਾਂ ਦੇ ਇੱਕ ਬਾਰ ਜੋ ਬਹਿ ਗਏ ਨੇ, ਪਰਤਣ ਨਾ ਪੱਤਣਾ ਤੇ ਦਾਨੇ ਕਹਿ ਗਏ ਨੇ। ਇਸ ਵਕਤ ਨੇ ਕਿਸ ਕਾ ਇੰਤਜ਼ਾਰ ਕੀਆ, ਇਸ ਨੇ ਹਰ ਸ਼ੈ ਪਏ ਆਪਣਾ ਵਾਰ ਕੀਆ, ਤੇ ਸਾਡਾ ਸਮਾਂ ਵੀ ਲੰਘਦਾ ਜਾਂਦਾ। ਪਿਆਰਿਓ ਇਹ ਸੂਈ ਦੀਆਂ ਘੜੀਆਂ, ਇਹ ਨਹੀਂ ਕਿਸੇ ਨਾਲ ਲਿਹਾਜ਼ ਕਰਦੀਆਂ। ਮੈਂ ਤੇ ਡਰ ਗਿਆ ਸੀ ਭਾਈ ਸਾਹਿਬ ਨੇ ਜਦੋਂ ਸਰੂਪੇ ਫੜੇ, ਮੈਂ ਕਿਹਾ ਲੱਗੀ ਇੱਧਰ ਨੂੰ ਆਉਣ ਵੀ ਹਾਲੇ ਤੇ ਸਮਾਂ ਰਹਿੰਦਾ। ਫਿਰ ਮੈਂ ਸੋਚਿਆ ਕੋਈ ਨੀ ਕੋਈ ਨੀ, ਬਹਿ ਗਏ ਆ ਵੀ ਕਿਰਪਾ ਕਰਨਗੇ, ਹਾਲੇ ਹੋਰ ਦਰਸ਼ਨ ਦੀਦਾਰੇ ਕਰਾਂਗੇ। ਪਿਆਰਿਓ ਬਾਬਾ ਜੀ ਨੇ ਚੜ੍ਹਾਈ ਕੀਤੀ ਹੈ, ਜ਼ੁਲਮ ਲਈ ਤਲਵਾਰ ਨਹੀਂ ਚੁੱਕੀ, ਜ਼ੁਲਮ ਦੇ ਖਿਲਾਫ ਤਲਵਾਰ ਚੁੱਕੀ। ਗੁਰੂ ਸਾਹਿਬਾਂ ਨੇ ਜੰਗ ਲੜੇ, ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਲੜੇ, ਇੱਕ ਵੀ ਜੰਗ ਜ਼ਰ ਜ਼ਰੂਰ ਜ਼ਮੀਨ ਲਈ ਨਹੀਂ, ਜ਼ੁਲਮ ਦੇ ਖਿਲਾਫ। ਗੁਰੂ ਗੋਬਿੰਦ ਸਿੰਘ ਜੀ ਨੇ ਜੰਗ ਲੜੇ ਜ਼ੁਲਮ ਦੇ ਖਿਲਾਫ, ਇੱਕ ਵੀ ਜੰਗ ਜ਼ਰ ਜ਼ਰੂਰ ਜ਼ਮੀਨ ਬਦਲੇ ਨਹੀਂ। ਬਾਬਾ ਸਾਹਿਬ ਸਿੰਘ ਜੀ ਨੇ ਜੰਗ ਲੜੇ, ਉਹ ਵੀ ਜ਼ੁਲਮ ਦੇ ਖਿਲਾਫ। ਇਹ ਨਹੀਂ ਸੀ ਚਾਹੁੰਦੇ ਸੀ ਤਲਵਾਰਾਂ ਉਠਾਉਣੀਆਂ, ਇਹ ਤੇ ਰੰਗ ਰਤੜੀਆਂ ਰੂਹਾਂ ਸਨ, ਪਰ ਜਦੋਂ ਜ਼ਾਲਮ ਨਹੀਂ ਮੰਨੇ ਨਾ, ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ, ਤੇ ਮਨਾਉਣੇ ਪੈਂਦੇ ਆ ਦੂਜੀ ਤਰ੍ਹਾਂ ਹੀ ਜਿਵੇਂ ਬਾਬਾ ਜੀ ਨੇ ਮਨਾਏ। ਲਓ ਜੀ ਬਾਬਾ ਸੇਰ ਸਾਹਿਬ ਦੇ ਨਾਲ ਬੇਅੰਤ ਫੌਜਾਂ ਤੁਰ ਪਈਆਂ। ਜਦੋਂ ਤੁਰੇ ਨਾ ਸਿੰਘ, ਤੇ ਬਾਬਾ ਜੀ ਨੇ ਇੱਕ ਜਗ੍ਹਾ ਖੜ ਕੇ ਉੱਥੇ ਸਿੰਘਾਂ ਨੂੰ ਸੰਬੋਧਨ ਕੇ ਆਖਿਆ, ਕਹਿੰਦੇ ਸਿੰਘੋ ਯੋਧੇ ਹੋ, ਸੂਰਬੀਰ ਹੋ, ਮਰਦ ਹੋ, ਦਲੇਰ ਹੋ। ਇਹ ਵੀ ਮੈਂ ਗੱਲ ਜਾਣਦਾ ਕਿ ਜਿੰਦ ਤਲੀ ਤੇ ਧਰ ਕੇ ਆਏ ਹੋ, ਜਣਾ ਖਣਾ ਆਈ ਨਹੀਂ ਸੀ ਸਕਦਾ। ਪਰ ਇੱਕ ਗੱਲ, ਆਏ ਹੋ ਜਿਹਨੇ ਨਾ ਉੱਥੋਂ ਮੁੜਨਾ, ਜਾਂ ਜਿਹਨੂੰ ਜਾਨ ਪਿਆਰੀ ਆ ਉਹ ਇੱਥੋਂ ਹੀ ਵਾਪਸ ਚਲੇ ਜਾਓ, ਉਹਨੂੰ ਗਾਂਹ ਲੈ ਕੇ ਨਹੀਂ ਜਾਣਾ, ਅੱਗੇ ਉਹੀ ਜਾਇਓ ਜਿਹਨੂੰ ਜਾਨ ਨਹੀਂ, ਜਿਹਨੂੰ ਪ੍ਰਭੂ ਪਿਆਰਾ, ਜਿਹਨੂੰ ਸੰਸਾਰ ਨਹੀਂ, ਜਿਹਨੂੰ ਨਿਰੰਕਾਰ ਪਿਆਰਾ ਹੈ, ਅੱਗੇ ਉਹ ਵਧਿਓ। ਤੇ ਪਿਆਰਿਓ ਸ਼ਹੀਦਾਂ ਦੀ ਵਸਤੀ ਹੈ ਸਿੱਖ ਕੌਮ, ਸ਼ਹੀਦਾਂ ਦੀ ਕੌਮ ਹੈ। ਤੇ ਸੁਣ ਕੇ ਹੈਰਾਨ ਹੋਵੋਗੇ, ਜਿੰਨੇ ਕੁ ਤੁਰੇ ਸੀ ਸਾਰੇ ਹੀ ਬਾਬਾ ਜੀ ਦੇ ਨਾਲ ਜਕਾਰੇ ਛੱਡਦੇ ਆ, ਗਾਂਹ ਵੱਧ ਤੁਰੇ। ਐਵੇਂ ਨਹੀਂ ਰੁਤਬਾ ਮਿਲਦਾ, ਸ਼ਹੀਦਾਂ ਦੀ ਬਸਤੀ ਹੈ ਬਣਦੀ ਨਾ ਸਸਤੀ, ਇਹ ਬਣਦੀ ਆ ਤਾਂ ਹੀ ਉਹ ਮਟਾਈਏ ਜੇ ਹਸਤੀ, ਆਪਣੇ ਆਪ ਨੂੰ ਮਾਰਨਾ ਪੈਂਦਾ ਤਾਂ ਜਾ ਕੇ ਰੁਤਬਾ ਮਿਲਦਾ, ਜਣੇ ਖਣੇ ਨੂੰ ਨਹੀਂ ਮਿਲਦਾ। ਸ਼ਹੀਦਾਂ ਦੀ ਬਸਤੀ ਹੈ ਬਣਦੀ ਨਾ ਸਸਤੀ, ਇਹ ਬਣਦੀ ਹੈ ਤਾਂ ਹੀ ਉਹ ਮਟਾਈਏ ਜੇ ਹਸਤੀ, ਉਹ ਹਸਤੀ ਨੂੰ ਮਿਲਦਾ ਹੈ ਰੁਤਬਾ ਨਿਰਾਲਾ। ਉਹ ਰੁਤਬੇ ਦੇ ਅੰਦਰ ਹੈ ਗੈਰਤ ਦੀ ਮਾਲਾ, ਇਹ ਮਾਲਾ ਤੇ ਮਣ ਕੇ ਨਾ ਹੁੰਦੇ ਬਜ਼ਾਰੀ, ਖਰੀਦੇਗਾ ਉਹੀ ਜੋ ਸੱਚਾ ਵਪਾਰੀ, ਵਪਾਰੀ ਉਹੀ ਜੋ ਸੌਦਾ ਕਰਦਾ ਹੈ ਸੱਚਾ, ਖਰੀਦੇਗਾ ਉਹੀ ਉਹ ਜਿਹੜਾ ਜੌਹਰੀ ਦਾ ਬੱਚਾ, ਬੱਚਾ ਜੋ ਬਚਨ ਦਾ ਪੂਰਾ ਪ੍ਰੇਮੀ, ਮਤੀ ਦਾਸ ਵਾਂਗੂ ਜ਼ੁਬਾ ਮਰਦ ਨੇਮੀ, ਨੇਮੀ ਨਿਮਾਣਾ ਤੇ ਪ੍ਰੀਤਮ ਦਾ ਪਿਆਰਾ, ਚੱਲੇ ਧਰਮ ਲਈ ਜੋ ਸਿਰ ਤੇ ਆਰਾ, ਆਰਾ ਚੱਲੇ ਤੇ ਹੱਸ ਹੱਸ ਅਲਾਏ, ਓਏ ਕਾਰਾ ਬਣਾ ਕੇ ਕਰੋ ਓਏ, ਇਹ ਅਲਾਏ ਅਲਾਏ ਸਰੀਲੀ ਸੁਤੰਤਰ ਜੀ ਸੁਰਤੋਂ, ਹੁਣ ਇਹੋ ਲਿਖਿਆ ਜੋ ਧੁਰ ਤੋਂ, ਇਹ ਧੁਰਕੀ ਬਾਣੀ ਸਿੰਘਾਂ ਲਈ ਸਾਬਰ, ਇਹ ਬੰਦ ਬੰਦ ਕਟਾਉਣੋਂ ਹੁੰਦੇ ਨਾ ਨਾਬਰ, ਇਹ ਨਾਬਰ ਨਾ ਹੁੰਦੇ ਗੁਰੂ ਦੇ ਪਿਆਰੇ, ਜਿਉਂਦਿਆਂ ਦੇ ਵਿੱਚ ਕੋਈ ਖੋਪਰੇ ਉਤਾਰੇ। ਲਾ ਜੀ ਮਾਰ ਕੇ ਕਾਰ ਕਾਰ ਕਰਦੀਆਂ ਧੌਸਿਆਂ ਦੇ ਉੱਤੇ ਚੋਟਾਂ, ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ ਉਹਨਾਂ ਨੇ ਛੱਡਿਆ ਚਕਾਰਾ, ਉਹਨਾਂ ਦੇ ਮਗਰ ਗੁਰੂ ਦੀਆਂ ਲਾਡਲੀਆਂ ਫੌਜਾਂ ਤੁਰ ਪਈਆਂ, ਇੱਕ ਪਾਸੇ ਨਗਾਰੇ ਖੜਕਰੇ ਨੇ, ਇੱਕ ਪਾਸੇ ਅੱਲਾਹੂ ਅਕਬਰ ਦੇ ਨਾਰੇ। ਲਓ ਜੀ ਮੈਦਾਨੇ ਜੰਗ ਦੇ ਵਿੱਚ ਦੋਹਾਂ ਧਿਰਾਂ ਦਾ ਲੋਹੇ ਤੇ ਲੋਹਾ ਖੜਕਦਾ ਪ੍ਰਬਲਾ।

ਹੋਇਆ ਬੜਾ ਜੰਗ ਕਹਾਂ ਸਾਰਦਾ ਭਾਜੀ ਉੱਥੇ ਬੈਰੀਕੇਡ ਬਣਾ ਕੇ ਵੀਰ ਬਾਬਾ ਜੀ ਨੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਨੂੰ ਬੇਨਤੀ ਹੈ ਕਿ ਅੱਜ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਜਲੇਕ ਵਿਖੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਜੀਵਨ 'ਤੇ ਆਧਾਰ 'ਤੇ ਬਣੀ ਹੋਈ ਫਿਲਮ ਪੰਜਾਬ 95 ਸਤਲੁਜ ਫਿਲਮ ਦਿਖਾਈ ਜਾ ਰਹੀ ਹੈ 6:30 PM। ਸੋ ਆਪ ਜੀ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਬੱਚਿਆਂ ਨੂੰ ਨਾਲ ਲੈ ਕੇ ਇਹ ਮੂਵੀ ਦੇਖਣ ਵਾਸਤੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਪਹੁੰਚਣ ਦੀ ਕਿਰਪਾ ਕਰਨੀ ਜੀ। ਦੁਬਾਰਾ ਫਿਰ ਬੇਨਤੀ ਹੈ ਕਿ ਅੱਜ ਕੌਮ ਦੇ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦੇ ਜੀਵਨ 'ਤੇ ਆਧਾਰਿਤ ਪੰਜਾਬੀ ਫਿਲਮ ਪੰਜਾਬ 95 ਸਤਲੁਜ, ਜਿਹਦਾ ਨਾਮ ਬਦਲ ਕੇ ਰੱਖਿਆ ਗਿਆ, ਉਹ ਫਿਲਮ ਅੱਜ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਦਿਖਾਈ ਜਾਏਗੀ 6:30 PM। ਸੋ ਆਪ ਜੀ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਇਹ ਇਤਿਹਾਸ ਦੀ ਖੋਜ ਭਰਪੂਰ ਫਿਲਮ ਦੇਖਣ ਵਾਸਤੇ 6:30 PM ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾ ਕਰਨੀ, ਗੁਰੂ ਕੇ ਲੰਗਰ ਹਾਲ ਦੇ ਵਿੱਚ ਇਹ ਫਿਲਮ ਦਿਖਾਈ ਜਾਏਗੀ। ਸੋ ਇਸ ਵੇਲੇ ਸੋਦਾਰ ਰਹਿਰਾਜ ਸਾਹਿਬ ਜੀ ਦਾ ਪਾਠ ਸ਼ੁਰੂ ਹੋਣ ਲੱਗਾ। ਆਓ ਜੀ ਰਲ ਕੇ ਅੰਮ੍ਰਿਤਮਈ ਬਾਣੀ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓ ਸੋਦਾਰ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਬਾਵਣਹਾਰੇ, ਕੀਤੇ ਤੇਰੇ ਰਾਗ ਪਰੀ ਸੋ ਕਹੀਐ, ਕੀਤੇ ਤੇਰੇ ਗਾਵਣਹਾਰੇ, ਗਾਵਣ ਤੁਧਨੋ ਪਵਨ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ, ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵ ਧਿਆਨ ਦਰ ਨਾਲੇ, ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ,

ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਦਨੋ ਜੋਧ

ਧਾਰੇ ਸਹੀ ਤੁਧਨ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕਰ ਹਾਈਆਂ।

ਸਾਚੇ ਨਾਮ ਕੀ ਦਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ।

ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਾਉ ਹਰ ਜਨ ਕੇਵਡ ਭਾਗ ਬੜੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ

ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾ

ਜਿਸ ਨੂੰ ਤੂੰ ਜਾਣਾ ਹੀ ਸੋ ਹੀ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

किस को रोइए विचार मारे तरह तारे उलट जो न आवे आप पार

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ, ਆਸ਼ਟਪਦੀਆਂ

ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਪਹਿਲਾ ਰਾਜਾ ਜੀ ਸਿੰਘ ਮਹੱਲਾ ਪਹਿਲਾ ਸਕੂਲ ਸਤਿਗੁਰੂ ਪ੍ਰਸਾਦ। ਜੈ ਕਰ ਕਿਰਤਾ ਕੀ ਹੈ ਕਰਤੇ ਕਾ ਹੋਏ ਵਿਚਾਰ, ਉਦਿਤ ਕਰ ਗਾਵੋ ਸੋਹਿਲਾ ਸਿਵਰੇ ਸਿਰਜਣ ਹਾਰ, ਹੁਕਮ ਰਾਗ ਨਿਰਗਰ ਭਵਕਾ ਸੋਹਿਲਾ ਹੋ ਵਾਰੀ ਅਤੇ ਲਗਦਾ ਸੋ ਕੋਈ ਰਾਵ। ਨੈਤ ਨੈਤ ਜੀ ਅੜੇ ਸੰਭਾਲ ਜੀਆ ਨਾ ਦੇਖੈ ਗਾ ਦੇਵਣ ਹਾਰ, ਤੇਰਾ ਦਾਮ ਹੈ ਕਿੰਤ ਨਾ ਪਵੈ ਤਿਸ ਦਾ ਤੇ ਕਵਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਵ ਸੱਜਣ ਫੀਸੜੀਆਂ ਜਾਊਗਾ ਸਹਸ ਮੇਲ। ਘਰ ਘਰ ਇਹੋ ਪਹੁੰਚਾ ਸਦੇ ਨਿਤ ਪਵਨ, ਸਦਨ ਹਰ ਸਿਮਰੀ ਹੈ ਨਾਨਕ ਸੇ ਦੇ ਹਵਨ। ਰਾਧਾ ਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵਿਸ਼ਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖੋ ਵਡਾਈ ਤੋਇ ਰਹਾਓ। ਵਿਸ਼ਵ ਚਸੈ ਕੜੀਆਂ ਪਹਿਰਾਂ, ਥਿੱਤੀ ਵਾਰੀ ਮਾਂ ਹੋਆ। ਸੂਰਜ ਕੋਰਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਰਾਗ ਦਨਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਾਲਿਆ ਨਲੋ ਪਵਨ ਚਵਰੂ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਪੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਤੇਰੀ ਰਾਹੋ। ਸਹਿਸ ਤਲ ਨੈਣ ਨਨ ਨੈਣ ਹੈ ਤੋਏ ਕਹੋ, ਸਹਿਸ ਮੂਰਤ ਨਨਾਇਕ ਤੋੜੀ। ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨ, ਸਹਿਸ ਤਬ ਗੰਧੇ ਵਿਚਲਤ ਮੋਹੀ। ਸਭ ਮੈਂ ਜੋ ਜੋ ਤੈ ਸੋਏ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਪਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਤ ਮਨੋ, ਅਨ ਦਿਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿੰਗ ਕਾ, ਹੋਏ ਜਾਤੇ ਤੇ ਰਹਿਣਾ ਏ ਵਾਸਾਰਾ। ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਵੋ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਓ ਮੰਡਲ ਮੰਡਾਏ। ਕਰ ਸਾਧੂ ਅੰਜਲੀ ਪੁੰਨ ਵਡਾਹੇ, ਕਰ ਡੰਡਾ ਉਤ ਪੁੰਨ ਵਡਾਹੇ ਰਹਾਓ। ਸਾਕਤ ਹਰ ਸਾਧ ਨਾ ਜਾਣਿਆ, ਤਨ ਅੰਤਰ ਹਉ ਮੈਂ ਕੰਡਾਹੇ। ਜਿਉਂ ਜਿਉਂ ਚਲਹੇ ਜੁਗੈ ਦੁਖ ਪਾਵਹੇ, ਜਮਕਾਲ ਸਹੇ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾਹੇ। ਅਵਨਾਸੀ ਪੁਰਖ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿਮੰਡਾਏ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਅਧਾਰ।

ਲਾਗੈ ਬਸਨ ਸੁਹੇਲਾ ਆਉਦ ਘਟੈ ਜਨ ਸਰੈਣਾਰੇ ਮਾਨ ਗੁਰਮਿਲ ਕਾਰ ਸਵਾਰੇ ਆਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਈ ਪਿਆ ਵੈ ਹੀ ਰਸ ਦੱਤ ਕਥਾ ਤਿੰਨ ਜਾਨੀ ਜਾ ਕੋ ਆਈ ਸੋਈ ਬਿਹਾ ਜੋ ਹਰ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿ ਜੇ ਮੋਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਘਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੋਹ ਕੋ ਕਰ ਸੰਤਨ ਕੀ ਧੂਰੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਰਿਆ ਗਏ।

ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਪੂਰਾ ਥਾਟ ਬਣਾਇਆ ਪੂਰਾ ਪੂਰਾ ਥਾਟ ਬਣਾਇਆ ਪੂਰੇ ਵੇਖੋ ਏਕ ਸਵਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਸਤਿਗੁਰ ਕੀ ਜਿਸਨੋ ਮਤ ਆਵੇ ਸਤਿਗੁਰ ਕੀ ਜਿਸਨੋ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੈ ਹਰ ਨਾਮ ਜੋ ਜੋ ਕਛੈ ਸੁਣੈ ਹਰ ਕੀਰਤਨ ਤਾਕੀ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੇ ਆਸ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੇਸ਼ ਅਤੇ ਵਿਦੇਸ਼ਾਂ ਵਿੱਚ ਗੁਰੂ ਕੀ ਪਾਵਨ ਬਾਣੀ ਦੀ ਵਿਚਾਰ ਸੁਣ ਰਹੀ ਸਤ ਸੰਗਤ, ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਅੰਤ ਖੁਸ਼ੀ ਇਸ ਗੱਲ ਦੀ ਹੈ, ਦੇਸ਼ ਅਤੇ ਵਿਦੇਸ਼ਾਂ ਵਿੱਚੋਂ ਜਿਨ੍ਹਾਂ ਸੰਗਤਾਂ ਨੇ ਬੇਨਤੀ ਮੰਨ ਕੇ ਇਸ ਵਿਚਾਰ ਦੇ ਸਮੇਂ ਆਪਣੇ ਹੱਥਾਂ ਵਿੱਚ ਗੁਟਕਾ ਸਾਹਿਬ ਲੈ ਕੇ ਆਪਣੀ ਆਪਣੀ ਨੋਟਬੁੱਕ ਲੈ ਕੇ ਦੱਸੇ ਹੋਏ ਨੁਕਤਿਆਂ ਅਰਥਾਂ ਵਿਸਰਾਮਾਂ ਨੂੰ ਨੋਟ ਕਰਨ ਦਾ ਯਤਨ ਕੀਤਾ, ਉਹਨਾਂ ਦੇ ਹਜ਼ਾਰਾਂ ਹੀ ਫੋਨ ਆ ਰਹੇ ਹਨ ਕਿ ਸਾਨੂੰ ਇਸ ਵਿਚਾਰ ਦੇ ਨਾਲ ਜਿਹੜੀਆਂ ਗਲਤੀਆਂ ਪੱਕ ਗਈਆਂ ਸਨ, ਕੋਈ ਜਾਣ ਕੇ ਗਲਤੀ ਨਹੀਂ ਕਰਦਾ, ਅਣਜਾਣ ਪੁਣੇ ਵਿੱਚ ਗਲਤੀ ਹੋ ਰਹੀ ਸੀ ਉਹ ਸਾਡੀ ਸੁਧਰ ਗਈ। ਤੋ ਸੱਚ ਜਾਣੋ ਜਿਸ ਮਕਸਦ ਲਈ ਇਹ ਕਾਰਜ ਕੀਤਾ ਗਿਆ ਉਹ ਮਕਸਦ ਸਫਲ ਹੋਇਆ। ਆਓ ਹੁਣ ਅਸੀਂ ਆਨੰਦ ਸਾਹਿਬ ਦੀ 32 ਨੰਬਰ ਪੌੜੀ ਤੋਂ ਵਿਚਾਰ ਸ਼ੁਰੂ ਕਰ ਰਹੇ ਹਾਂ, ਪਰ ਇਹ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਦੱਸਣੀ ਬਹੁਤ ਜ਼ਰੂਰੀ ਹੈ। ਅੱਜ ਆਮ ਪ੍ਰੇਮੀਆਂ ਦਾ ਇਹ ਕਥਨ ਹੈ ਕਿ ਜੀ ਅਸੀਂ ਨਿਤਨੇਮ ਤੇ ਕਰਦੇ ਹਾਂ, ਬਾਣੀ ਤੇ ਪੜ੍ਹਦੇ ਹਾਂ, ਪਰ ਮਨ ਨਹੀਂ ਟਿਕਦਾ, ਮਨ ਵਿੱਚੋਂ ਚਿੰਤਾ ਵੀ ਨਹੀਂ ਜਾਂਦੀ, ਮਨ ਜੁੜਦਾ ਹੀ ਨਹੀਂ। ਤਾਂ ਮੈਂ ਵੀ ਕਿਸੇ ਕਰਨੀ ਵਾਲੇ ਗੁਰਸਿੱਖ ਨੂੰ ਪੁੱਛਿਆ ਸੀ, ਬਹੁਤ ਛੋਟੀ ਉਮਰ ਵਿੱਚ ਗੁਰੂ ਨੇ ਇਸ ਪਾਸੇ ਲਾਇਆ ਤੇ ਲਗਨ ਸੀ ਕਿ ਜੋ ਸੰਗਤ ਵਿੱਚ ਕਿਹਾ ਜਾਏ ਉਹ ਪਹਿਲਾਂ ਆਪ ਪ੍ਰਾਪਤ ਕੀਤਾ ਜਾਏ, ਕਿਉਂਕਿ ਜੇ ਆਪ ਪ੍ਰਾਪਤ ਨਹੀਂ ਹੋਵੇਗਾ ਤੇ ਸਿਰਫ ਗੱਲਾਂ ਹੀ ਰਹਿ ਜਾਣਗੀਆਂ। ਤਾਂ ਉਸ ਗੁਰਮੁਖ ਪਿਆਰੇ ਨੇ ਕਿਹਾ ਜੇ ਮਨ ਟਿਕਾਉਣਾ ਤੇ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਮੈਂ ਕਿਹਾ ਜੀ ਵਾਹਿਗੁਰੂ ਦਾ ਸਿਮਰਨ ਕਰਦਿਆਂ ਵੀ ਮਨ ਨਹੀਂ ਟਿਕਦਾ, ਆਖਾਂ ਕਿ ਜ਼ਰੂਰ ਟਿਕਾਉਣਾ। ਮੈਂ ਕਿਹਾ ਜੀ ਟਿਕ ਜਾਏ ਤੇ ਚੰਗੀ ਗੱਲ ਹੈ। ਕਹਿੰਦੇ ਫਿਰ ਆਪਣਾ ਕਰਮ ਕਾਂਡ ਸ਼ੁੱਧ ਕਰੋ। ਮੈਂ ਕਿਹਾ ਜੀ ਉਹ ਕੀ ਹੁੰਦਾ? ਕਹਿੰਦੇ ਪਰਮਾਤਮਾ ਨੇ ਸਾਨੂੰ ਇਸ ਸਰੀਰ ਦੇ ਨਾਲ ਪੰਜ ਕਰਮ ਇੰਦਰੀਆਂ ਤੇ ਪੰਜ ਗਿਆਨ ਇੰਦਰੀਆਂ ਦਿੱਤੀਆਂ ਹਨ, ਔਰ ਉਹ ਦੱਸੇ ਇਹਦੀ ਸਹਾਇਤਾ ਵਾਸਤੇ ਹਨ। ਜਦ ਤੱਕ ਉਹਨਾਂ ਨੂੰ ਤੁਸੀਂ ਸ਼ੁੱਧ ਨਹੀਂ ਕਰਦੇ ਉਦੋਂ ਤੀਕਰ ਮਨ ਟਿਕ ਨਹੀਂ ਸਕੇ। ਹੁਣ ਪਹਿਲਾਂ ਤੇ ਜਾਣਨਾ ਜ਼ਰੂਰੀ ਹੈ ਕਿ ਕਰਮ ਇੰਦਰੀਆਂ ਕਿਹੜੀਆਂ ਨੇ ਤੇ ਗਿਆਨ ਇੰਦਰੀਆਂ ਕਿਹੜੀਆਂ ਨੇ। ਕਰਮ ਇੰਦਰੀਆਂ ਉਹ ਹੁੰਦੀਆਂ ਨੇ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਹਾਂ, ਜਿਵੇਂ ਦੋ ਹੱਥ ਨੇ, ਦੋ ਪੈਰ ਨੇ ਅਤੇ ਸਰੀਰ ਹੈ। ਇਹ ਪੰਜ ਕਰਮ ਇੰਦਰੀਆਂ ਸ਼ਾਮਲ ਨੇ ਤੇ ਪੰਜ ਗਿਆਨ ਇੰਦਰੀਆਂ ਨੇ ਜਿਨ੍ਹਾਂ ਦੇ ਗੁਣ ਹਨ ਸ਼ਬਦ, ਸਪਰਸ਼, ਰੂਪ, ਰਸ, ਗੰਧ। ਸ਼ਬਦ ਕੌਣ ਸੁਣਦੇ ਨੇ? ਕੰਨ। ਸਪਰਸ਼ ਕੌਣ ਕਰਦਾ? ਸਾਡੀ ਤੁਚਾ, ਸਕਿਨ, ਚਮੜੀ। ਰੂਪ ਕੌਣ ਦੇਖਦਾ? ਅੱਖਾਂ। ਰਸ ਕੌਣ ਚੱਖਦਾ? ਸਾਡੀ ਜੀਭਾ। ਅਤੇ ਖੁਸ਼ਬੂ ਬਦਬੂ ਦਾ ਕਿਹਨੂੰ ਪਤਾ ਲੱਗਦਾ? ਸਾਡੇ ਨੱਕ। ਇਹ ਪੰਜ ਗਿਆਨ ਇੰਦਰੀਆਂ ਨੇ। ਫਿਰ ਧਿਆਨ ਦਿਓ, ਸ਼ਬਦ, ਸਪਰਸ਼, ਰੂਪ, ਰਸ, ਗੰਧ। ਕਹਿੰਦੇ ਇਹਨਾਂ ਨੂੰ ਸ਼ੁੱਧ ਕਰੋ। ਸ਼ੁੱਧ ਇਸ ਤਰ੍ਹਾਂ ਹੋਣਗੀਆਂ ਕਿ ਇਹਨਾਂ ਨੂੰ ਭੈੜੇ ਪਾਸੇ ਰੋਕੋ। ਬਸ ਜਿਸ ਦਿਨ ਤੁਸੀਂ ਕਾਮਯਾਬ ਹੋਵੇ ਮਨ ਆਪੇ ਟਿਕ ਜਾਏ। ਮਨ ਉਦੋਂ ਤੱਕ ਦੌੜਦਾ ਹੈ, ਭਟਕਦਾ ਹੈ, ਜਦੋਂ ਤੀਕਰ ਇਹਦੇ ਵਿੱਚ ਖੋਟ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਫਰਮਾਇਆ, ਜਿਉਂ ਕਣਕੋ ਕੋਠਾੜੀ ਚੜ੍ਹਿਓ, ਜਿਉਂ ਕਣਕੋ ਕੋਠਾਰੀ ਚੜ੍ਹਿਓ ਕਬਰੋ ਹੋਤ ਫਿਰੋ। ਕਣਕ ਕਹਿੰਦੇ ਨੇ ਸੋਨੇ ਨੂੰ ਤੇ ਕੋਠਾਰੀ ਕਹਿੰਦੇ ਨੇ ਉਹ ਦੀਵਟੀ ਜਿਹਦੇ ਵਿੱਚ ਖਾਸ ਮਿੱਟੀ ਦੀ ਬਣੀ ਹੁੰਦੀ, ਜਿਹਦੇ ਵਿੱਚ ਪਾ ਕੇ ਸੁਨਿਆਰਾ ਸੋਨੇ ਨੂੰ ਗਲਦਾ, ਸ਼ੁੱਧ ਕਰਦਾ। ਪਰ ਜਦੋਂ ਉਹ ਸੋਨਾ ਗਲ ਜਾਂਦਾ ਫਿਰ ਉਹ ਚੱਕਰ ਕੱਟਦਾ, ਇੰਨੀ ਤੇਜ਼ੀ ਨਾਲ ਚੱਕਰ ਕੱਟਦਾ ਕਿ ਤੁਹਾਡੀ ਨਜ਼ਰ ਵੀ ਥੱਕ ਜਾਏ, ਉਹਦੇ ਚੱਕਰ ਨਹੀਂ ਗਿਣੇ ਜਾ ਸਕਦੇ। ਪਰ ਅਗਲੀ ਪੰਕਤੀ 'ਚ ਲਿਖਿਆ, ਜਬ ਤੇ ਸ਼ੁੱਧ ਪਇਓ ਹੈ ਬਾਰਾਂ। ਬਾਰਾਂ ਵੰਨੀ ਦਾ ਸੋਨਾ ਸ਼ੁੱਧ ਕਿਹਾ ਜਾਂਦਾ। ਅੱਜ ਕੱਲ੍ਹ ਕੋਈ 24 ਕੈਰਟ ਕੇ ਕੋਈ ਕੈਰਟ ਕੁਰਟ ਬਣੇ ਨੇ, ਚਲੋ। ਜਬ ਤੇ ਸ਼ੁੱਧ ਪਇਓ ਹੈ ਬਾਰਾਂ, ਤਬ ਹੀ ਥਾਨ ਛਿਰੋ। ਉਹੀ ਸੋਨਾ, ਉਹੀ ਕੁਠਾਰੀ, ਉਹੀ ਸੁਨਿਆਰਾ, ਜਦੋਂ ਉਹ ਸੋਨੇ ਵਿੱਚੋਂ ਖੋਟ ਨਿਕਲ ਜਾਂਦਾ ਉਹ ਟਿਕ ਜਾਂਦਾ। ਲਓ ਪੂਰੇ ਗੁਰੂ ਦੀ ਇਹ ਬਖਸ਼ਿਸ਼ ਹੈ ਕਿ ਉਹ ਸਾਨੂੰ ਇੱਕ ਇੱਕ ਗੱਲ ਸਮਝਾ ਰਹੇ ਨੇ, ਪਰ ਅਸੀਂ ਸਮਝਣ ਵਾਲੇ ਪਾਸੇ ਧਿਆਨ ਨਹੀਂ ਦੇ ਰਹੇ। ਅਧਿਐਨ ਅਸੀਂ ਪਾਠ ਕਰ ਲਿਆ, 15 ਮਿੰਟਾਂ ਵਿੱਚ ਕਰ ਲਿਆ, ਅੱਧੇ ਘੰਟੇ 'ਚ ਕਰ ਲਿਆ, ਬਸ ਕਰ ਲਿਆ ਅਤੇ ਕਰਕੇ ਛੱਡ ਵੀ ਦਿੱਤਾ ਹੈ। ਮੇਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਕਹਿੰਦੇ, ਭਾਈ ਰਸਨਾ ਤੁਹਾਡੀ ਹੈ ਤੇ ਤੁਹਾਡੀ ਰਸਨਾ ਨਾਲ ਤੁਹਾਨੂੰ ਹੀ ਗੱਲ ਕਰਨੀ ਪਵੇਗੀ। ਇਹ ਰਸਨਾ ਤੂੰ ਅਨਰਸ ਰਾਚ ਰਹੀ। ਹੁਣ ਅਰਥ ਕਰਨ ਦੀ ਕੋਈ ਲੋੜ ਨਹੀਂ, ਤੁਸੀਂ ਆਪ ਹੀ ਸਮਝ ਜਾਓ। ਇਹ ਮੇਰੀ ਜੀਬਾ ਤੂੰ ਹੋਰ ਹੋਰ ਰਸਾਂ ਵਿੱਚ ਰਚੀ ਹੋਈ ਹੈ, ਤੇਰੀ ਪਿਆਸ ਨਾ ਜਾਏ। ਜਦੋਂ ਤੀਕ ਤੂੰ ਹੋਰ ਰਸਾਂ ਵਿੱਚ ਲੱਗੀ ਰਹੇਗੀ ਤੇਰੀ ਤ੍ਰਿਸ਼ਨਾ ਨਹੀਂ ਮੁੱਕ ਸਕਦੀ। ਪਤਾ ਨਹੀਂ ਕਦੋਂ ਦੇ ਖਾਈ ਜਾਂਦੇ ਹਾਂ।

ਨਾਨਕ ਤ੍ਰਿਗ ਤਿਨਾ ਦਾ ਜੀਵਿਆ ਜਿਨ ਨਾਮ ਨਾ ਲੱਗੋ ਰੰਗ। ਕਿੰਨਾ ਕੁ ਖਾਧਾ ਕੋਈ ਗਿਣ ਮਿਣ ਕੇ ਦੱਸ ਸਕਦਾ? ਪਰ ਇਹਦਾ ਸਬੂਤ ਹੈ ਕਿ ਜਿਹੜੇ ਅਸਲੀ ਦੰਦ ਸਨ ਉਹ ਕੱਸ ਗਏ। ਖਾਂਦਿਆਂ ਖਾਂਦਿਆਂ ਮੂੰਹ ਕੱਠਾ ਪਹਿਨਦਿਆਂ ਸਭ ਅੰਗ। ਕਿੰਨਾ ਕੁ ਪਹਿਨਿਆ? ਸਰੀਰ ਦੇ ਅੰਗ ਜਿਹੜੇ ਨੇ ਉਹ ਵੀ ਕੰਬਣ ਲੱਗ ਪਏ ਨੇ।

ਅੰਨ ਦਾ ਸਭ ਵੀਸਰੇ ਜਾਂ ਹਰ ਵਸੈ ਮਨ ਆਏ ਲਓ। ਇਹ ਪੌੜੀ ਇੱਥੇ ਸੰਪੂਰਨ ਹੋਈ। ਹੁਣ ਸਾਡਾ ਸਰੀਰ ਹੈ, ਮੈਂ ਖੂਬ ਸਮਝਦਾ ਕਿ ਕਿਸੇ ਨੂੰ ਪੁੱਛੋ ਨਾ ਕੋਈ ਗੱਲ, ਅੰਦਰ ਤੁਸੀਂ ਕੀ ਲੱਗਦੇ ਹੋ, ਤੁਸੀਂ ਠੇਕੇਦਾਰ ਹੋ। ਮਹਾਰਾਜ ਨੇ ਬੜਾ ਵਧੀਆ ਤਰੀਕਾ ਲੱਭਿਆ, ਕਦੇ ਛੱਡੋ ਨਾ ਪੁੱਛੋ, ਤੁਸੀਂ ਆਪ ਪੁੱਛ ਲਓ। ਇਹ ਸਰੀਰ ਆ ਮੇਰੇ ਆ, ਹੁਣ ਸਰੀਰ ਵੀ ਮੇਰਾ ਤੇ ਪੁੱਛਣਾ ਵੀ ਮੈਂ ਹੀ। ਇਹ ਤੇ ਕੰਮ ਠੀਕ ਹੈ ਨਾ, ਕਿਸੇ ਦੇ ਪੁੱਛਿਆ ਤੁਹਾਨੂੰ ਪੀੜਾ ਹੁੰਦੀ ਹੈ, ਤਕਲੀਫ ਹੁੰਦੀ ਹੈ, ਕਿਉਂ ਸਾਨੂੰ ਕੋਈ ਪੁੱਛੇ? ਮਹਾਰਾਜ ਕਹਿੰਦੇ ਆਪਣੇ ਸਰੀਰ ਨੂੰ ਆਪ ਪੁੱਛੋ।

ਜੇ ਗੱਲ ਤੂੰ ਮੰਨਦਾ ਹੈ ਐਕਸੈਪਟ ਕਰ ਕਿ ਗੱਲ ਤੇਰੇ ਵਿੱਚ ਜੋਤੀ ਨਾ ਰੱਖਦਾ ਤੇ ਤੂੰ ਕੀ ਸੀਗਾ? ਇੱਕ ਮਾਸਾ ਲੋਛੜਾ, ਤੂੰ ਕੱਖ ਨਹੀਂ। ਪਹਿਲਾਂ ਤੇ ਗੱਲ ਸਮਝ ਕੇ ਪਰਮਾਤਮਾ ਨੇ ਤੇਰੇ ਵਿੱਚ ਜੋਤ ਰੱਖੀ, ਫਿਰ ਤੂੰ ਜਗਤ ਵਿੱਚ ਆਇਆ।

ਦੇਖੀ ਤਾਂ ਤੂੰ ਜਗਤ ਵਿੱਚ ਆਇਆ, ਤੂੰ ਜਗਤ ਨੂੰ ਦੇਖਿਆ, ਕੋਈ ਤੇਰੀ ਮਾਂ ਬਣੀ, ਕੋਈ ਪਿਓ ਬਣਿਆ, ਕੋਈ ਕੁਝ, ਇਹ ਸਾਰਾ ਸੰਸਾਰ ਤੂੰ ਦੇਖ ਲਿਆ। ਤੇ ਜੇ ਪਰਮਾਤਮਾ ਤੇਰੇ ਵਿੱਚ ਜੋਤ ਨਾ ਰੱਖਦਾ ਫਿਰ ਤੁਸੀਂ ਆਪ ਸੋਚ ਲਓ ਕੀ ਹੋ ਜਾਂਦਾ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਹਰੀ ਨੇ ਦੋਵੇਂ ਕੰਮ ਕੀਤੇ ਨੇ, ਮਾਂ ਦਾ ਕੰਮ ਵੀ ਕੀਤਾ, ਪਿਓ ਦਾ ਕੰਮ ਵੀ ਕੀਤਾ। ਹਰ ਆਪੇ ਮਾਤਾ, ਮਾਤਾ ਵਿੱਚ ਵੀ ਆਪ ਹੀ ਵਰਤ ਰਿਹਾ, ਪਿਤਾ ਵਿੱਚ ਵੀ ਆਪ ਹੀ ਵਰਤ ਰਿਹਾ। ਜਿਨ ਜੀਓ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁਝਿਆ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ, ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਸੁਣ ਕੇ ਮੰਨ ਲਿਆ, ਬੁਝਿਆ। ਬੁਝਣ ਦਾ ਮਤਲਬ ਹੈ ਜਾਣ ਲੈਣਾ, ਉਹਨਾਂ ਨੂੰ ਸੋਝੀ ਆ ਗਈ। ਫਿਰ ਤਾਂ ਚਲਤ ਹੋਆ, ਇਹ ਅਸਲ ਕੌਤੁਕ ਹੋ ਗਿਆ। ਫਿਰ ਉਹੀ ਬੰਦਾ ਕਹਿੰਦਾ ਸੀ ਮੈਨੂੰ ਪਤਾ ਹੀ ਨਹੀਂ, ਮੈਂ ਜਾਣਦਾ ਹੀ ਨਹੀਂ, ਹੁਣ ਉਹਨੂੰ ਸਭ ਕੁਝ ਪਤਾ ਲੱਗ। ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਇਹ ਦੋ ਵਾਰੀ ਚਲਤ ਆਇਆ, ਇੱਕ ਚਲਤ ਦਾ ਮਤਲਬ ਹੈ ਚਲਤ ਕੌਤੁਕ ਹੋ ਗਿਆ, ਤੇ ਪਰਮਾਤਮਾ ਦੀ ਇਹ ਖੇਡ, ਇਹ ਤਮਾਸ਼ਾ ਚਲਤ ਸਮਝ ਆ ਗਿਆ। ਤੇ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਨਾ ਹੁਣੇ ਮੈਂ ਆਪਣੇ ਸਰੀਰ ਨੂੰ ਸਮਝਾਵਾਂ, ਤੁਸੀਂ ਆਪਣੇ ਸਰੀਰ ਨੂੰ ਸਮਝਾਓ। ਇਹ ਬਾਣੀ ਸਿਰਫ ਕੋਈ ਖਾਨਾ ਪੂਰਤੀ ਨਹੀਂ ਹੈਗੀ, ਫਾਰਮੈਲਿਟੀ ਨਹੀਂ ਹੈ,

ਲਓ ਗੁਰੂ ਦੀ ਪ੍ਰੇਰਣਾ ਨਾਲ ਜਿਸਨੇ ਆਪਣੀ ਰਸਨਾ ਨੂੰ ਪੁੱਛ ਲਿਆ, ਜਿਹਦੀ ਰਸਨਾ ਨੂੰ ਸਮਝ ਆ ਗਈ ਕਿਹੜਾ ਰਾਹ ਰਸ ਨਿਰਸ ਕਰ ਜਾਂਦੇ ਹਾਂ, ਹੋਏ ਨਿਰਸ ਸੋ ਰਸ ਪੈ ਜਾਂਦੇ ਹਾਂ, ਉਹਨੂੰ ਉਸ ਰਸ ਦੀ ਪਛਾਣ ਆ ਗਈ, ਉਹਨੂੰ ਸਮਝ ਆ ਗਈ ਕਿ ਦੁਨੀਆਂ ਦੇ ਰਸ ਸਭ ਝੂਠੇ ਹਨ, ਇਹ ਸਾਰੇ ਹੋਛੇ ਰਸ ਨੇ, ਇਹਨਾਂ ਨਾਲ ਮੇਰੀ ਤ੍ਰਿਪਤੀ ਕਦੇ ਨਹੀਂ ਹੋ ਸਕਦੀ। ਹੁਣ ਅਗਲੇ ਦੀ ਪੌੜੀ ਚ ਪਾਤਸ਼ਾਹ ਕਹਿੰਦੇ ਨੇ ਫਿਰ ਮਨ ਚਾਓ ਭਇਆ। ਹੁਣ ਮਨ ਦੇ ਨੰਨੇ ਨੂੰ ਸਿਆਰੀ ਹੈ, ਮਨ ਵਿੱਚ ਚਾਹ ਪੈਦਾ ਹੋ। ਸਤਸੰਗਤ ਕੁਝ ਕੰਮ ਅਸੀਂ ਮਜ਼ਬੂਰੀ ਵਸ ਕਰਦੇ ਹਾਂ, ਕੁਝ ਕੰਮ ਚਾਓ ਨਾਲ ਕਰਦੇ ਹਾਂ। ਯਾਦ ਰੱਖੋ, ਚਾਓ ਨਾਲ ਕੀਤੇ ਕੰਮ ਦਾ ਸਵਾਦ ਹੋਰ ਤੇ ਵੱਧਾ ਰੁੱਧਾ ਕੀਤਾ ਹੋਰ। ਮੈਂ ਨਹੀਂ ਕਹਿੰਦਾ, ਮੇਰੇ ਸਤਿਗੁਰੂ ਕਹਿੰਦੇ ਬੱਧਾ ਚੱਟੀ ਜੋ ਭਰੇ, ਬੱਧਾ ਚੱਟੀ ਜੋ ਭਰੇ।

ਹੁਣ ਗੁਰੂ ਦੇ ਚਰਨ ਕੀ ਹਨ? ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼ ਕਿੰਨੇ ਕੁ ਪ੍ਰਮਾਣ ਦੇਵਾਂ? ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਤੋ ਗੁਰੂ ਦੇ ਚਰਨ ਗੁਰੂ ਦੇ ਸ਼ਬਦ ਹਨ, ਉਪਦੇਸ਼ ਹਨ। ਤੋ ਜਿਨ੍ਹਾਂ ਨੇ ਫਿਰ ਗੁਰਚਰਨ ਲਾਗੇ ਦਿਨ ਸੁਭਾਗੇ, ਸੁਭਾਗੇ ਦਾ ਮਤਲਬ ਹੈ ਭਾਗਾਂ ਵਾਲੇ ਦਿਨ। ਜਦੋਂ ਕੋਈ ਚੰਗੀ ਖਬਰ ਆਵੇ, ਕੋਈ ਚੰਗਾ ਮਿੱਤਰ ਮਿਲਣ ਆਵੇ, ਅਸੀਂ ਅੱਜ ਭਾਗਾਂ ਵਾਲਾ ਦਿਨ ਹੈ ਜੀ, ਅੱਜ ਸਾਡੇ ਮਿੱਤਰ ਆਏ ਨੇ। ਮਹਾਰਾਜ ਨੇ ਗੁਰਚਰਨ ਲਾਗੇ ਦਿਨ ਸੁਭਾਗੇ, ਜਿਸ ਦਿਨ ਸਾਡਾ ਚਿੱਤ ਗੁਰੂ ਦੇ ਚਰਨਾਂ ਨਾਲ ਲੱਗ ਗਿਆ, ਉਹ ਦਿਨ ਭਾਗਾਂ ਵਾਲੇ ਬਣ ਗਏ। ਆਪਣਾ ਪਿਰ ਜਾਪੇ, ਹੁਣ ਆਪਣੇ ਪਿਰ ਪਰਮਾਤਮਾ ਦੀ ਸੋਝੀ ਆ ਗਈ। ਜਾਪੇ ਦਾ ਮਤਲਬ ਜਾਪਣ ਲੱਗ ਪਿਆ, ਹੁਣ ਉਹਦੀ ਹੋਂਦ ਹਸਤੀ ਦਾ ਪਤਾ ਲੱਗ। ਫਿਰ ਅਨਹਤ ਬਾਣੀ, ਅਨਹਤ ਬਾਣੀ ਉਹ ਬਾਣੀ ਜੋ ਕਦੇ ਹੱਥ ਨਹੀਂ ਹੁੰਦੀ। ਲੋਕਾਂ ਨੇ ਇਸ ਨੂੰ ਹੋਰ ਹੋਰ ਤਰੀਕਿਆਂ ਨਾਲ ਬਿਆਨ ਕਰਕੇ ਸਾਨੂੰ ਗੁੰਮਰਾਹ ਕੀਤਾ। ਆਓ ਤੁਹਾਨੂੰ 5 ਵਜੇ ਸੁਣਾਈਏ, ਆਓ ਤੁਹਾਡੇ ਅੰਦਰ ਭੂਕੂ ਕਰੀਏ। ਨਹੀਂ ਨਹੀਂ, ਇਹ ਉਹ ਬਾਣੀ ਜੋ ਅਨਹੱਤ ਹੈ, ਜਿਹਦਾ ਕਦੇ ਹੱਤ ਨਹੀਂ ਹੁੰਦਾ। ਫਿਰ ਐਸੀ ਪਿਆਰ ਦੀ ਲਟਕ ਲੱਗੀ, ਪਰ ਇਹਦੀ ਸਮਝ ਕਿੱਥੋਂ ਆਈ? ਗੁਰ ਸ਼ਬਦ ਜਾਣੀ, ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਸਮਝੀ ਤੇ ਹਰ ਨਾਮ ਹਰ ਰਸ ਭੋਗੋ। ਹੁਣ ਹਰੀ ਦੇ ਨਾਮ ਰਸ ਨੂੰ ਭੋਗਣਾ ਕੀਤਾ। ਭੋਗਣਾ ਹੁੰਦਾ ਪੁੰਚਣਾ, ਮਾਣਨਾ, ਖਾਣਾ। ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਸਤਿਗੁਰੂ ਨਾਨਕ ਜੀ ਕਹਿੰਦੇ ਭਾਈ, ਹੁਣ ਉਸ ਪ੍ਰਭੂ ਦਾ ਮਿਲਾਪ ਹੋ ਗਿਆ, ਉਹ ਪਰਮਾਤਮਾ ਜੋ ਕਰਨ ਕਾਰਨ ਪ੍ਰਭ ਏਕ ਹੈ, ਕਰਨ ਕਾਰਨ ਪ੍ਰਭ ਏਕ ਹੈ। ਦੂਸਰ ਨਾਹੀ ਕੋ ਹੋਏ, ਦੂਸਰ ਨਾਹੀ ਕੋ ਹੋਏ, ਬੋਲੋ।

ਭਾਈ ਗੁਰੂ ਸਾਹਿਬ ਨੇ ਤੇ ਕੋਈ ਐਸਾ ਤਰੀਕਾ ਨਹੀਂ ਜਿਹੜਾ ਸਾਨੂੰ ਨਹੀਂ ਸਮਝਾਇਆ। ਆਖਿਆ ਚੇਤ ਗੋਬਿੰਦ ਦੀ ਹੋਵੇ ਆਨੰਦ ਕਹਿਣਾ।

ਇੱਕ ਖਿੰਨ ਤਿਸ ਦਿਨ ਜੀਵਣਾ ਬਿਰਥਾ ਜਨਮ ਜਾਣਾ। ਲੋਕਾਂ ਦੇ ਰੱਬ ਰਹਿੰਦਾ ਕਿੱਥੇ? ਪਾਠਕ ਨੇ ਜਲ ਚੜ੍ਹ ਨਹੀਂ ਪੂਰਿਆ ਲਵਿਆ।

ਇਹਨਾਂ ਨੇ ਆਪਣੇ ਪਰਮੇਸ਼ਵਰ ਨੂੰ ਰਾਵਿਆ ਪਾ ਲਿਆ, ਉਹਨਾਂ ਦੇ ਭਾਗ ਮਣਾ ਮੂੰਹ ਬਣ ਗਏ, ਤਿੰਨਾਂ ਭਾਗ ਮਣਾ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨ ਚੇਤਮ ਲਾਏ, ਸੋ ਪ੍ਰਭੂ ਤਿਸ ਕਹਿ ਪਾਏ ਜਗਨ। ਤੂੰ ਗੱਲ ਕੀ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਭਾਈ ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਜੋਗੋ ਦਾ ਮਤਲਬ ਯੋਗ, ਜਿਹੜਾ ਕਰਨ ਕਾਰਨ, ਸਾਰੇ ਕਾਰਨਾਂ ਦੇ ਕਰਨ ਦੇ ਯੋਗ ਹੈ, ਜੋ ਚਾਹੇ ਬਣਾ ਸਕਦਾ। ਫਿਰ ਮੈਂ ਰਾਉ ਰੰਗ ਕੋ ਕਰੇ, ਰਾਉ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਕਨਾਵੇ, ਯਹ ਤਾਕੋ ਵਿਵਹਾਰ। ਫਿਰ 35 ਨੰਬਰ ਪੌੜੀ ਕਹਿੰਦੇ, ਇਹ ਸਰੀਰ ਆ ਮੇਰੇ ਆ, ਇਸ ਜਗ ਮੈਂ ਆਹੇ ਕਹਿ। ਬੜਾ ਸਰਲ ਤਰੀਕਾ, ਇਹਨੂੰ ਕਹਿੰਦੇ ਨੇ ਸਵੈ ਪੜਚੋਲ ਕਰਨੀ। ਠੇਠ ਪੰਜਾਬੀ ਵਿੱਚ ਕਹਿੰਦੇ ਨੇ ਆਪਣੀ ਪੀੜ੍ਹੀ ਰਸੋਟਾ ਫੇਰਨਾ।

ਅਸੀਂ ਦੂਜਿਆਂ ਵੱਲ ਵੇਖਦੇ ਹਾਂ, ਦੂਜਿਆਂ ਦੀਆਂ ਲਿਸਟਾਂ ਬਣਾਈ ਫਿਰਦੇ ਜੀ ਨੇ ਆਹ ਕੰਮ ਗਲਤ ਕੀਤਾ, ਆਹ ਕੀਤਾ, ਆਹ ਕੀਤਾ। ਉਹ ਭਗਤ ਜੀਆਂ ਦੇ ਤੇ ਬਹੁਤ ਸਿਆਣਾ ਹੈ ਨਾ, ਲਤੀਫ ਦਾ ਮਤਲਬ ਬਰੀਕ ਬੁੱਧੀ ਵਾਲਾ ਹੈ। ਅਤੇ ਫਿਰ ਆਪਣੇ ਕੰਮਾਂ ਵੱਲ ਵੇਖ, ਮੈਂ ਆਪਣੇ ਕੋਲੋਂ ਕੋਈ ਬਨੌਟੀ ਗੱਲ ਨਹੀਂ ਕਰ ਰਿਹਾ, ਜੋ ਮੇਰੇ ਸਤਿਗੁਰੂ ਨੇ ਬਾਣੀ ਵਿੱਚ ਸਮਝਾਈ ਹੈ ਮੈਂ ਉਹ ਤੁਹਾਨੂੰ ਸਾਂਝੀ ਕਰਕੇ ਪਹਿਲਾਂ ਆਪ ਸਮਝਦਾ ਫਿਰ ਦੂਜਿਆਂ ਨੂੰ ਕਹਿਣ ਦਾ ਯਤਨ ਕਰ, ਕਿਉਂਕਿ ਗੁਰੂ ਦਾ ਹੁਕਮ ਹੀ ਹੈ ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਥੇ ਅਵਰ ਰਿਝਾਵੇ। ਰੋਜ਼ ਸੁਖਣੀ ਸਾਹਿਬ ਪੜ੍ਹਦੇ ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਆਤਮ ਸੋਧੇ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਹਰ

ਭਾਈ ਵੀਰ ਜੀ ਕਹਿਣ ਅੱਖੀਓ ਤੱਕਣਾ ਬਾਣ ਤੁਹਾਡੀ, ਕੌਣ ਕਹੇ ਤੁਸੀਂ ਤੱਕੋ ਨਾ, ਇਸ ਕਾਦਰ ਦੀ ਕੁਦਰਤ ਨੂੰ ਜਮ ਜਮ ਵੇਖੋ ਚੱਕੋ ਨਾ, ਪਰ ਇਸ ਤੱਕ ਵਿੱਚ ਚੇਤੇ ਰੱਖਣਾ, ਮੈਰੀਆਂ ਮੂਲ ਨਾ ਹੋਈਓ ਦੇ ਰਸ ਅੰਮ੍ਰਿਤ ਦੇ ਦਾਤੇ ਨੂੰ ਜ਼ਹਿਰ ਬਣਾ ਕੇ ਚੱਕੋ ਨਾ। ਜਦੋਂ ਅਸੀਂ ਅੱਖਾਂ ਨਾਲ ਕੁਝ ਹੋਰ ਦੇਖਦੇ ਹਾਂ ਫਿਰ ਮੈਂ ਗੜਬੜ ਹੋ ਜਾਂਦੀ। ਤੋ ਮਹਾਰਾਜ ਕਹਿੰਦੇ ਨੇ ਹਰ ਬਿਨੇ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਜਿਹੜਾ ਨਿਹਾਲਿਆ ਸ਼ਬਦ ਹੈ ਅਸਲ ਵਿੱਚ ਨਿਹਾਰਿਆ ਹੈ, ਇਹਦੇ ਅਰਥ ਕਰਾਂਗੇ ਨਿਹਾਰਿਆ। ਇਹਨਾਂ ਅੱਖਾਂ ਦੇ ਨਾਲ ਉਸ ਹਰੀ ਨੂੰ ਨਿਹਾਰਨਾ ਕਰੋ, ਦੇਖਣਾ ਕਰੋ ਤੇ ਉਹ ਕਿਵੇਂ ਦੇਖਿਆ ਜਾਏਗਾ। ਸਭ ਮੈਂ ਜੋਤ ਜੋਤ ਹੈ ਸੋਏ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪੁੱਛੋ ਕਹਿੰਦੇ ਭਾਈ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋਈ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਸਾਰੇ ਮੇਰੇ ਮਿੱਤਰ ਨੇ ਸਭ ਕੋ ਮੀਤ ਹਮੇ ਆਪਨ ਕੀਨਾ, ਹਮ ਸਭਨਾ ਕੇ

ਰਿਹਾ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਸਾਰਾ ਵਿਸ਼ਵ ਸੰਸਾਰ ਜੋ ਤੁਸੀਂ ਇਹਨਾਂ ਅੱਖਾਂ ਨਾਲ ਤੱਕਦੇ ਹੋ, ਹਰ ਬਿਨ ਇਹ ਹਰ ਕਾ ਰੂਪ ਹੈ, ਇਹ ਉਸ ਵਾਹਿਗੁਰੂ ਦਾ ਹੀ ਰੂਪ ਹੈ। ਜੇ ਕਿਸੇ ਨੇ ਪੁੱਛਿਆ ਬਾਬਾ ਜੀ ਤੁਹਾਡਾ ਹਰੀ ਰਹਿੰਦਾ ਕਿੱਥੇ ਹੈ, ਤੇ ਮੇਰੇ ਸਤਿਗੁਰੂ ਨੇ ਕਿਹਾ ਜਾਤ ਮੈਂ ਜੋਤ ਮੈਂ ਜਾਤਾ, ਜਾਤ ਮੈਂ ਜੋਤ ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਜੇ ਭਗਤ ਕਬੀਰ ਜੀ ਨੂੰ ਪੁੱਛਿਆ ਕਿਹਾ ਲੋਕਾ ਪਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਤਰਬ ਠਾਈ। ਬਸ ਫਰਕ ਇੰਨਾ ਹੀ ਹੈ ਜਿੰਨਾ ਘੁਮਿਆਰ ਦੇ ਭਾਂਡਿਆਂ ਦਾ ਫਰਕ ਹੈ। ਮਾਟੀ ਏਕ ਅਨੇਕ ਬਹੰਤ ਕਰ ਸਾਜੀ ਸਾਜਨ ਹਾਰੇ। ਤਾਂ ਹੀ ਤੇ ਬਾਬੇ ਨਾਨਕ ਨੇ ਕਿਹਾ ਜਿਹੜਾ ਜਾਤਾਂ ਪਾਤਾਂ ਦਾ ਕੋੜ ਤੁਸੀਂ ਗਲ ਪਾਇਆ ਕੱਢੋ, ਤੇ ਜਾਣੋ ਜੋਤ ਨਾ ਪੁੱਛੋ ਜਾਤੀ। ਅਸੀਂ ਪਹਿਲਾਂ ਜਾਤ ਪੁੱਛਦੇ ਹਾਂ, ਜੋਤ ਵੇਖਦੇ ਹੀ ਨਹੀਂ। ਬਾਬਾ ਨਾਨਕ ਕੁਝ ਹੋਰ ਕਹਿ ਰਹੇ ਨੇ, ਉਹਨੇ ਫੱਕੜ ਜਾਤੀ ਫੱਕੜ ਨਾ ਓ ਸਭ ਨਾ ਜੀਆਂ ਇੱਕਾ ਥਿਓ। ਤੋ ਗੁਰਦੇਵ ਤਰੀਕਾ ਦੱਸ ਦਿੱਤਾ, ਆਖਿਆ ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਹੀ ਆਇਆ। ਬਸ ਜਿਹਨਾਂ ਨੂੰ ਫਿਰ ਹਰੀ ਦਾ ਰੂਪ ਨਜ਼ਰ ਆਇਆ ਸਾਰੇ ਪਾਸੇ, ਉਹ ਆ ਤਹੇ ਬੰਦੀਆਂ, ਉਹ ਆ ਚਿੱਕੜਬਾਜ਼ੀ, ਆ ਲੋਕਾਂ ਦੇ ਤੋਮਤਬਾਜ਼ੀ ਇਹ ਨਹੀਂ ਲਾਉਂਦੇ।

ਇਹ ਪਹਿਲਾਂ ਸੀਗੇ, ਇਹ ਅੰਨੇ ਸੀਗੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦੇ ਮੁਤਾਬਕ ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ, ਅੰਧੇ ਸੇ ਨਾਨਕਾ ਜੇ ਖਸਮੋ ਕੁੱਥੇ ਜਾਏ। ਉਹਨਾਂ ਨੂੰ ਅੰਨੇ ਨਾ ਆਖੋ ਜਿਨ੍ਹਾਂ ਦੀਆਂ ਅੱਖਾਂ ਨਹੀਂ, ਅਸਲ ਅੰਨੇ ਉਹ ਨੇ ਜਿਨ੍ਹਾਂ ਦੀਆਂ ਅੱਖਾਂ ਵੀ ਹਨ ਤੇ ਫਿਰ ਵੇਖਦੇ ਨੇ। ਤੋ ਪਾਤਸ਼ਾਹ ਕਹਿੰਦੇ ਨੇ ਕਹਿ ਨਾਨਕ ਇਹ ਨੇਤਰ ਅੰਧ ਤੇ, ਪਹਿਲਾਂ ਤੇ ਸੀਗੇ ਅੰਨੇ ਪਰ ਹੁਣ ਸਤਿਗੁਰ ਮਿਲੇ ਜਿਬ ਦ੍ਰਿਸ਼ਟ ਹੋਈ। ਦਿਵ ਦ੍ਰਿਸ਼ਟੀ ਇੱਕ ਵੱਖਰੀ ਦ੍ਰਿਸ਼ਟੀ ਹੈ, ਜਿਹਨੂੰ ਦੇਵਤਿਆਂ ਵਾਲੀ ਦ੍ਰਿਸ਼ਟੀ ਕਹਿੰਦੇ ਨੇ, ਜਿਹਨੂੰ ਸਾਰਿਆਂ ਵਿੱਚ ਫਿਰ ਪਰਮੇਸ਼ਵਰ ਨਜ਼ਰ ਆਉਂਦਾ। ਬ੍ਰਹਮ ਦੀਸ ਹੈ, ਬ੍ਰਹਮ ਸੁਣੀਐ, ਏਕ ਏਕ ਵਖਾਣੀ ਹੈ। ਉਹਨਾਂ ਨੂੰ ਫਿਰ ਇੱਕ ਤੋਂ ਬਿਨਾਂ ਹੋਰ ਦੂਜਾ ਨਜ਼ਰ ਨਹੀਂ ਆਉਂਦਾ। ਲਓ ਹੁਣ ਅਗਲੀ ਪੌੜੀ ਚ ਨੇ ਇਹ ਸ਼ਰਵਣੋ ਮੇਰੇ, ਹੁਣ ਆਪਣੇ ਕੰਨਾਂ ਨੂੰ ਆਪ ਹੀ ਪੁੱਛਣਾ, ਤੁਹਾਨੂੰ ਪਤਾ ਤੁਹਾਡੇ ਕੰਨ ਕੀ ਸੁਣਦੇ ਨੇ, ਮੈਨੂੰ ਪਤਾ ਮੇਰੇ ਕੰਨ ਕੀ ਸੁਣਦੇ। ਹੁਣ ਦੇਖੋ ਨਾ, ਵਿਆਹ ਸ਼ਾਦੀਆਂ ਹੁੰਦੀਆਂ ਨੇ ਗੁਰਸਿੱਖਾਂ ਦੀਆਂ ਵੀ ਹੁੰਦੀਆਂ, ਜੋ ਉੱਥੇ ਗਾਣੇ ਵੱਜਦੇ ਨੇ ਉਹ ਤੁਸੀਂ ਸਭ ਜਾਣਦੇ, ਫਿਰ ਉਹਨਾਂ ਦਾ ਅਸਰ ਵੀ ਜਾਣਦੇ ਹੋ ਕੀ ਹੁੰਦਾ। ਤੋ ਮਹਾਰਾਜ ਕਹਿੰਦੇ ਨੇ ਇਹ ਸ਼ਰਵਣੋ ਮੇਰੇ, ਉਹ ਸੱਚ ਹੈ ਸੁਣਨੇ ਨੂੰ ਪਠਾਏ। ਉਸ ਵਾਹਿਗੁਰੂ ਨੇ ਪਠਾਏ ਦਾ ਮਤਲਬ ਭੇਜਿਆ, ਤੁਹਾਨੂੰ ਸਰੀਰ ਦੇ ਨਾਲ ਵੀ ਸੱਚ ਸੁਣਿਆ ਕਰੋ। ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ, ਸਰੀਰ ਦੇ ਲਾਵੇ ਨੂੰ ਸਿਆਰੀ ਹੈ, ਸਰੀਰ ਦੇ ਨਾਲ ਤੁਹਾਨੂੰ ਲਾਇਆ ਹੈ। ਸੁਣੋ ਸੱਤ ਬਾਣੀ, ਇਹ ਗਿਣਤੀ ਦੀ ਗੱਲ ਨਹੀਂ, ਇੱਕ ਦੋ ਤਿੰਨ ਸੱਚੀ ਬਾਣੀ ਸੁਣੋ। ਸੱਤ ਦੇ ਤੱਤੇ ਨੂੰ ਸਿਆਰੀ ਹੈ, ਤੁਹਾਡੀ ਡਿਊਟੀ ਹੈ ਕਿ ਸੱਚੀ ਬਾਣੀ ਸੁਣੋ। ਜੇ ਤੁਹਾਨੂੰ ਕੋਈ ਗਲਤ ਸੁਣਾਵੇ, ਕੱਚੀ ਸੁਣਾਵੇ, ਭੈੜੀਆਂ ਗੱਲਾਂ, ਨਾ ਵੀ ਅਸੀਂ ਨਹੀਂ ਸੁਣਦੇ, ਉੱਥੋਂ ਆਪਣੇ ਆਪ ਨੂੰ ਪਾਸੇ ਕਰ ਲਓ। ਤੋ ਸੁਣੋ ਸੱਤ ਬਾਣੀ, ਫਿਰ ਮਾਰੇ ਗਰੰਟੀ ਨਾਲ ਕਹਿੰਦੇ ਜਿੱਤ ਸੁਣੀ ਮਨ ਤਨ ਹਰਿਆ ਹੋਆ। ਜਿਸ ਬਾਣੀ ਨੂੰ ਸੁਣ ਕਰਕੇ ਮਨ ਤੇ ਤਨ ਹਰਾ ਹੋ ਜਾਏ। ਦੇਖੋ ਰੋਜ਼ ਤੁਸੀਂ ਪੜ੍ਹਦੇ ਹੋ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਜਿਹੜਾ ਮਨ ਵਿਸ਼ੇ ਵਿਕਾਰਾਂ ਤੇ ਭੈੜੇ ਵਿਚਾਰਾਂ ਵਿੱਚੋਂ ਸੜਿਆ ਪਿਆ, ਸੁੱਕਿਆ ਪਿਆ, ਪਰ ਜਦੋਂ ਗੁਰੂ ਦੀ ਸੰਗਤ ਆਏਗਾ ਹਰਾ ਭਰਾ ਹੋ ਜਾਏਗਾ। ਜਿੱਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਹੁਣ ਇੱਥੇ ਰਸ ਦੇ ਸਸਤੇ ਨੂੰ ਸਿਹਾਰੀ ਹੈ, ਇਹਨੂੰ ਕੌਣ ਬੋਲੇਗਾ? ਰਸ ਵਿੱਚ ਇਹ ਰਸਨਾ ਉਹਦੀ ਰਸ ਵਿੱਚ ਸਮਾ ਗਈ, ਫਿਰ ਉਹਦੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੋਰ ਕੋਈ ਗੱਲ ਨਿਕਲਦੀ? ਅਨੰਦ ਨਹੀਂ, ਮੈਂ ਨਹੀਂ ਇਹ ਗਲਤ ਗੱਲ ਕਰ। ਤੋ ਫਿਰ ਪਾਤਸ਼ਾਹ ਕਹਿੰਦੇ ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ। ਉਹ ਵਾਹਿਗੁਰੂ ਸੱਚਾ ਜੋ ਅਲਖ ਹੈ, ਨਾ ਲਿਖਿਆ ਜਾਣ ਵਾਲਾ, ਵਡਾਣੀ ਬੜਾ ਅਚਰਜ ਰੂਪ ਹੈ, ਤਾਂ ਕੀ ਗਤ ਕਹੀ ਨਾ ਜਾਏ। ਉਹਦੀ ਅਵਸਥਾ ਨੂੰ ਬਿਆਨ ਕਰਨਾ ਬੜਾ ਮੁਸ਼ਕਲ ਜੇ, ਪਰ ਪਾਤਸ਼ਾਹ ਕਹਿੰਦੇ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਸੱਚ ਹੈ ਸੁਣਨੇ ਨੂੰ ਪਠਾਏ। ਬਈ ਵਾਹਿਗੁਰੂ ਨੇ ਤੁਹਾਡੀ ਡਿਊਟੀ ਹੈ ਲਾਈ, ਹਰ ਜੀਓ ਗੁਫਾ ਅੰਦਰ ਰੱਖ ਕੇ। ਹੁਣ ਇਹ ਪੌੜੀ ਦਾ ਪਾਠ ਬੜੇ ਧਿਆਨ ਨਾਲ ਕਰਨਾ, ਤੁਸੀਂ ਆਖੋਗੇ ਹੋਰ ਨਹੀਂ, ਸਾਰਾ ਹੀ ਧਿਆਨ ਨਾਲ ਕਰਨਾ, ਪਰ ਇੱਥੇ ਇੱਕ ਵਿਸਰਾਮ ਹੈ ਜਿਹੜਾ ਅਸੀਂ ਗਲਤ ਲਾਉਂਦੇ ਹਾਂ। ਅਸੀਂ ਪੜ੍ਹਦੇ ਹਾਂ ਹਰ ਜੀਓ, ਇਹ ਹਰ ਜੀਓ ਨਹੀਂ, ਹਰ ਤੇ ਰੁਕਣਾ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ, ਹਰੀ ਵਾਹਿਗੁਰੂ ਨੇ ਜੀਓ ਜਿੰਦ ਇਹ ਸਰੀਰ ਰੂਪੀ ਗੁਫਾ ਵਿੱਚ ਰੱਖ ਕੇ ਵਾਜਾ ਪਵਣ ਵਜਾਇਆ। ਪਵਣ ਕਿਹਨੂੰ ਕਹਿੰਦੇ ਨੇ? ਜਿਹੜੇ ਸਵਾਸ ਨੇ ਨਾ, ਇਹ ਪਵਣ। ਮੈਂ ਬੋਲ ਰਿਹਾ ਤੁਹਾਡੇ ਕੰਨਾਂ ਤੇ ਜਾ ਕੇ, ਮੇਰੀ ਆਵਾਜ਼ ਟਕਰਾ ਰਹੀ ਹੈ, ਤੇ ਜੇ ਇਹ ਪਵਣ ਬੰਦ ਹੋ ਜਾਏ ਫਿਰ ਨਹੀਂ ਬੋਲਦਾ। ਹਰ ਜੀਓ ਗੁਫਾ ਅੰਦਰ ਰੱਖ ਕੇ, ਇਹ ਸਰੀਰ ਰੂਪੀ ਗੁਫਾ ਵਿੱਚ ਜਿੰਦ ਨੂੰ ਰੱਖ ਕੇ

ਨੌ ਗਿਣਤੀ ਦਾ ਸ਼ਬਦ ਹੈ ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਨਾਈਨ ਕਹਿੰਦੇ ਹੋ। ਦੁਆਰੇ ਦਾ ਮਤਲਬ ਹੈ ਦਰਵਾਜ਼ੇ। ਦੋ ਕੰਨਾਂ ਦੀਆਂ ਮੋਰੀਆਂ, ਦੋ ਅੱਖਾਂ ਦੀਆਂ ਮੋਰੀਆਂ, ਦੋ ਨੱਕ ਦੀਆਂ ਮੋਰੀਆਂ, ਇੱਕ ਮੂੰਹ ਦੀ ਮੋਰੀ, ਇੱਕ ਲੈਟਰਿਨ ਤੇ ਪਿਸ਼ਾਬ ਦੀ ਜਗ੍ਹਾ, ਇਹ ਨੌ ਦਰਵਾਜ਼ੇ। ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਇਹਨੂੰ ਲੈ ਕੇ ਕਈਆਂ ਪਖੰਡੀਆਂ ਨੇ ਆਖਿਆ ਆਓ ਤੁਹਾਡਾ ਦਸਵਾਂ ਦੁਆਰ ਖੋਲੀਏ, ਚਲੋ ਭੋਰੇ ਦੇ ਅੰਦਰ ਤੁਹਾਡਾ ਦਸਵਾਂ ਦੁਆਰ ਖੋਲ ਲੈਂਦੇ। ਅਰੇ ਭਾਈ, ਇਹ ਕਿਸੇ ਵਰਮੇ ਨਾਲ ਖੋਰੀ ਕਰਕੇ ਨਹੀਂ ਖੋਲੂ, ਇਹ ਗੁਰੂ ਦੱਸੇਗਾ ਕਿਵੇਂ ਖੋਲੂ। ਇੱਕ ਨਾ ਦਸਵਾਂ ਦੁਆਰ ਦਿਖਾਇਆ, ਗੁਰਦੁਆਰੇ ਲਾਏ ਭਾਵਨੀ। ਆ ਜਿਹੜਾ ਗੁਰੂ ਦੇ ਦਰ ਤੇ ਆ ਕੇ ਭਾਵਨੀ ਸ਼ਰਧਾ ਦੇ ਨਾਲ ਗੁਰੂ ਦੀ ਗੱਲ ਸੁਣਨੀ, ਸਮਝਣੀ ਤੇ ਮੰਨਣੀ, ਦਸਵਾਂ ਦੁਆਰ ਖੁੱਲ ਗਿਆ। ਉਹਨਾਂ ਨੂੰ ਗਿਆਨ ਹੋ ਗਿਆ। ਫਿਰ ਜਾਣਦੇ ਹੋ

ਹੁਣ ਕਈ ਰਸਮੀ ਤੌਰ ਤੇ ਆਉਂਦੇ ਨੇ, ਮੱਥਾ ਟੇਕਿਆ, ਪਰਿਕਰਮਾ ਕੀਤੀ, ਪ੍ਰਸ਼ਾਦ ਕਹੇ, ਭਾਈ ਸਾਹਿਬ ਕਹਿੰਦੇ ਨੇ ਬਈ ਦੋ ਚਾਰ ਮਿੰਟ ਬੈਠਿਆ ਕਰੋ, ਖੈਰ ਕੋਈ ਗੱਲ ਕੰਨ ਚ ਪੈ ਜਾਏ ਤਾਂ ਜੀਵਨ ਬਦਲ ਜਾਏ। ਗੁਰਦੁਆਰੇ ਲਾਹੇ ਭਾਮਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਇਕਲਾਂ ਦਾ ਦਰਵਾਜ਼ਾ ਗਿਆਨ ਦਾ ਖੁੱਲ ਗਿਆ, ਤੇ ਜਿਨ੍ਹਾਂ ਦਾ ਦਰਵਾਜ਼ਾ ਖੁੱਲ ਗਿਆ ਤਾਂ ਅਨੇਕ ਰੂਪ ਨਾਉ ਨਾ ਵਨੇਦ, ਤਿਸਦਾ ਅੰਤ ਨ ਜਾਈ ਪਾਇਆ। ਗਿਆਨ ਦਾ ਦਰਵਾਜ਼ਾ ਖੋਲਿਆ ਸਰ, ਸਮਝ ਆ ਗਈ, ਵਾਹ ਵਾਹ ਵਾਹ ਵਾਹ, ਵਾਹਿਗੁਰੂ ਤੇਰੀ ਸਰਜ ਲੀਲਾ ਹੈ, ਤੂੰ ਕੀ ਕੁਝ ਬਣਾਇਆ ਹੈ, ਬਸ ਫਿਰ ਵਾਹ ਵਾਹ ਹੀ ਵਾਹ ਵਾਹ ਨਿਕਲੇ। ਤਾਂ ਅਨੇਕ ਰੂਪ ਨਾਉ ਨਾ ਵਨੇਦ, ਤਿਸਦਾ ਅੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰ ਹੈ, ਇੱਥੇ ਵੀ ਜੀਓ ਨੂੰ ਨਾਲ ਨਹੀਂ ਜੋੜਨਾ, ਹਰ ਪਿਆਰ ਹੈ। ਜਿਹੜਾ ਪਿਆਰੇ ਦੇ ਰਾਰੇ ਨੂੰ ਦੋ ਲਾਵਾਂ ਨੇ, ਇਹ ਪਿਆਰੇ ਨੇ। ਕਹਿ ਨਾਨਕ ਹਰ ਪਿਆਰ ਹੈ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਏ। ਇਹ ਸੱਚਾ ਸੋਹੇਰਾ, ਇਹ ਸੱਚਾ ਸੋਹੇਰਾ, ਜਿਹੜਾ ਵਾਹਿਗੁਰੂ ਦੀ ਬਾਣੀ ਦਾ ਉਚਾਰਨ ਹੋ ਰਿਹਾ ਨਾ ਗੀਤ, ਇਹ ਸੱਚਾ ਹੈ। ਗੀਤ ਹੋਰ ਵੀ ਬੜੇ ਨੇ, ਜਿਹੜੇ ਆਪਾਂ ਹੋਰ ਗੰਦਮੰਦ ਗਾਉਂਦੇ ਉਹ ਵੀ ਗੀਤ ਕਹੇ ਜਾਂਦੇ, ਪਰ ਇਹ ਸੱਚਾ ਸੋਹੇਰਾ, ਇਹ ਸੱਚਾ ਗੀਤ ਹੈ, ਕਿਉਂਕਿ ਇਹਦੇ ਚ ਸੱਚੇ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ। ਪਰ ਇਹ ਸੋਹੇਲਾ ਗਾਉਣ ਦਾ ਥਾਂ ਕਿਹੜਾ? ਗਾਵੋ ਤਾਂ ਸੋਹੇਲਾ, ਇਹ ਸੱਚਾ ਸੋਹੇਲਾ, ਸੱਚੇ ਘਰ ਗਾਵੋ। ਇਹ ਸੱਚਾ ਘਰ ਕਿਹੜਾ? ਇਹ ਸਤਸੰਗਤ। ਮੈਂ ਹਮੇਸ਼ਾ ਕਹਿੰਦਾ ਜੇ ਤੁਸੀਂ ਕੋਈ ਅੱਖਰੀ ਵਿੱਦਿਆ ਸਿੱਖਣੀ ਤੁਹਾਨੂੰ ਉੱਥੇ ਜਾਣਾ ਪਏਗਾ, ਜੇ ਕੋਈ ਟੈਕਨੀਕਲ ਸਿੱਖਣੀ ਤਾਂ ਉਹ ਸਕੂਲ ਜਾਣਾ ਪਵੇਗਾ, ਅਤੇ ਜੇ ਬਈ ਸੱਚੇ ਦੀ ਗੱਲ ਸੁਣੀ ਤਾਂ ਸਤਸੰਗਤ ਵਿੱਚ ਆਉਣਾ ਪਵੇਗਾ। ਅਤੇ ਸਤਸੰਗਤ ਕੈਸੀ ਜਾਣੀ ਹੈ, ਸਤਸੰਗਤ ਕੈਸੀ ਜਾਣੀ ਹੈ, ਸਤਸੰਗ

સોયલા સાચે ઘર ગાવો ગાવો તાં સોયલા ઘર સાચે જિથે સદા સચ તે આવે જિથે બહેણ વાળે જિથે આવણ વાળે સદા સચ તે આવે ને ਇੱਥੇ ਹੋਰ ਗੱਲਾਂ ਕਰਨ ਦੀ ਇਜਾਜ਼ਤ ਨਹੀਂ ਅਸੀਂ ਕਰ ਲੈਂਦੇ ਹਾਂ ਆਪਣੀ ਮਰਜ਼ੀ ਨਾਲ ਇੱਧਰ ਉੱਧਰ ਦੀਆਂ ਕਈ ਇੱਥੇ ਪਰ ਇੱਥੇ ਸੱਚ ਤੋਂ ਬਿਨਾਂ ਹੋਰ ਗੱਲ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਸੱਚੋ ਤੇ ਆਵੇਂ ਜਾਂ ਤੁਰ ਭਾਵੇਂ ਗੁਰਮੁਖ ਜਿਨ੍ਹਾਂ ਬੁਝਾਵੇ ਜਿਨ੍ਹਾਂ ਨੂੰ ਫਿਰ ਗੁਰੂ ਦੀ ਮੱਤ ਰਾਹੀਂ ਤੁਸੀਂ ਸਮਝਾ ਦਿੰਦੇ ਹੋ ਉਹ ਫਿਰ ਸੱਚੇ ਨੂੰ ਧਿਆਉਂਦੇ ਨੇ ਪਰ ਇਹ ਕੰਮ ਕਦੋਂ ਹੁੰਦਾ ਜਾਂ ਤੁਰ ਭਾਵ ਹੈ ਜਦੋਂ ਤੈਨੂੰ ਚੰਗਾ ਲੱਗਦਾ ਜਦੋਂ ਤੇਰੀ ਮਿਹਰ ਹੋ ਜਾਂਦੀ ਫਿਰ ਪਾਠਕ ਨੇ ਇਹ ਸੱਚ ਸਭਨਾ ਕਾ ਖਸਮ ਹੈ ਇਹ ਸੱਚ ਜਿਹੜਾ ਹੈ ਇਹ ਸਾਰਿਆਂ ਦਾ ਖਸਮ ਹੈ ਮਾਲਕ ਹੈ ਪਰ ਜਿਸ ਬਖਸ਼ੇ ਸੋ ਜਨ ਪਾਵੇ ਹੁਣ ਦੇਖੋ ਜਾਂਦੇ ਨੰਦੇ ਨੂੰ ਔਂਕੜ ਹੈ ਸੋ ਜਨ ਉਹ ਭਾਗਾਂ ਵਾਲਾ ਮਨੁੱਖ ਇਹ ਪ੍ਰਾਪਤ ਕਰਦਾ ਜਿਹਨੂੰ ਤੁਸੀਂ ਬਖਸ਼ ਦਿੰਦੇ ਹੋ ਤੋ ਕਹਿ ਨਾਨਕ ਸੱਚ ਸੋਇਲਾ ਸੱਚੇ ਘਰ ਗਾਵੇ ਭਾਈ ਇਹ ਸੱਚਾ ਸ਼ਬਦ ਇਸ ਪਰਮਾਤਮਾ ਦੀ ਸਿਫਤ ਸਲਾਹ ਵਾਲਾ ਗੀਤ ਇਹ ਸਤ ਸੰਗਤ ਵਿੱਚ ਬਹਿ ਕੇ ਹੀ ਗਾਇਆ ਜਾਂਦਾ ਹੈ ਲਓ ਸਮਾਂ ਵੀ ਸਮਾਪਤ ਹੈ ਤੇ ਬਾਣੀ ਦੀ ਅਖੀਰਲੀ ਆਨੰਦ ਹੁਣ ਤੁਸੀਂ ਸੁਣੋ ਵੀ ਨਾਲ ਜੋੜਨਾ ਮੈਂ ਨਹੀਂ ਜੋੜਦਾ ਮੰਗਣਾ ਆਨੰਦ ਤੇ ਰੁਕੋ ਆਨੰਦ ਸੁਣੋ ਵੱਡੇ ਭਾਗੀ ਹੋ ਆਓ ਵੱਡੇ ਭਾਗਾਂ ਵਾਲਿਓ ਸੁਣੋ ਆਨੰਦ ਕੀ ਹੈ ਆਨੰਦ ਕਿਸ ਨੂੰ ਕਹਿੰਦੇ ਹਨ ਆਨੰਦ ਸੁਣੋ ਨਹੀਂ ਆਨੰਦ ਸੁਣੋ ਵੱਡੇ ਭਾਗੀ ਹੋ ਸਗਲ ਮਨੋਰਥ ਪੂਰੇ ਜਦੋਂ ਇੰਨੀ ਤ੍ਰਿਪਤੀ ਹੋ ਜਾਏ ਇੰਨੀ ਸੰਤੁਸ਼ਟੀ ਹੋ ਜਾਏ ਸਭ ਕੁਝ ਮਿਲ ਗਿਆ ਸੀ ਵਾਹਿਗੁਰੂ ਨੇ ਕੋਈ ਕਸਰ ਹੀ ਨਹੀਂ ਰੱਖੀ ਬਸ ਤ੍ਰਿਸ਼ਨਾ ਮੁੱਕ ਗਈ ਤੇ ਆਨੰਦ ਆ ਗਿਆ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਜਿਹੜਾ ਰੱਜ ਜਾਂਦਾ ਨਾ ਉਹਨੂੰ ਕਦੇ ਆਖਣਾ ਹੋਰ ਲੈ ਲਓ ਪ੍ਰਸ਼ਾਦਾ ਕਹਿੰਦਾ ਬਾਜੀ ਆਨੰਦ ਹੋ ਗਿਆ ਸਾਡੇ ਕੋਲ ਤੈਰਾਗੀ ਹੁੰਦੇ ਹਨ ਭਾਈ ਸਾਧੂ ਸਿੰਘ ਉਹਨੂੰ ਕਹਿਣਾ ਭਾਈ ਸਾਹਿਬ ਹੋਰ ਕਹਿੰਦੇ ਹੁਣ ਪਤਾਸਾ ਖਾਣ ਦੀ ਵੀ ਜਗ੍ਹਾ ਨਹੀਂ ਹੈਗੀ ਹੁਣ ਨਹੀਂ ਕੋਈ ਥਾਂ ਹੈਗੀ ਮੁੱਕ ਕੇ ਕੰਮ ਆਨੰਦ ਸੁਣੋ ਵੱਡੇ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਏ ਉਤਰੇ ਸਗਲ ਵਸੂਰੇ ਵਸੂਰੇ ਦਾ ਮਤਲਬ ਹੈ ਚੂਰੇ ਚੋਰਨੇ ਜਿਹੜੇ ਚੋਰੇ ਹੁੰਦੇ ਨਾ ਅਸੀਂ ਹਰ ਵੇਲੇ ਚੁਰਤੇ ਹੀ ਰਹਿੰਦੇ ਜਦੋਂ ਪੁੱਛੋ ਬਾਜੀ ਉਸ ਦਿਨ ਕੱਟੀ ਹੋ ਰਹੀ ਹੈ ਬੜਾ ਔਖਾ ਟਾਈਮ ਲੱਗ ਮਹਾਰਾਜ ਕਹਿੰਦੇ ਮੇਰੀ ਗੱਲ ਮੰਨੋ ਚੱਜਾ ਚੂਰਨ ਮਿਟੈ ਤੁਮਾਰੋ ਚੱਜਾ ਚੂਰਨ ਮਿਟੈ ਤੁਮਾਰੋ ਚੱਜਾ ਰਾਮ ਨਾਮ ਸਿਓ ਕਰ ਵਿਵਹਾਰੋ ਰਾਮ ਨਾਮ ਸਿਓ ਕਰ ਵਿਵਹਾਰੋ

0: ਬੀਆ ਜਾ ਕੇ ਹਿਰਦੈ ਹੋਤ। ਇਹ ਜਿਹੜਾ ਬੀਆ ਅੱਖਰ ਹੈ ਨਾ, ਆਮ ਲੋਕਾਂ ਨੂੰ ਨਹੀਂ ਸਮਝ ਆਉਂਦਾ। ਇਹ ਮੁਲਤਾਨ ਦੀ ਸਰਗੋਧੇ ਦੀ ਬੋਲੀ ਹੈ, ਜਿਹਨੂੰ ਬਿਆ ਕਹਿੰਦੇ। ਬਿਆ ਉਹ ਤੇ ਝੂਰਦਾ ਝੂਰਦਾ ਹੀ ਮਰ ਜਾਏਗਾ ਜਿਹਦੇ ਅੰਦਰ ਪਰਮਾਤਮਾ ਤੋਂ ਬਿਨਾਂ ਹੋਰ ਚੀਜ਼ਾਂ ਦਾ ਪਿਆਰ ਹੈ। ਤੋ ਮਹਾਰਾਜ ਕਹਿੰਦੇ ਨੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੁਨਤਾ ਵੀ ਉਤਰੇ ਸੁਣੀ ਸੱਚੀ ਬਾਣੀ। ਆਖਿਆ ਜਦੋਂ ਸੱਚੀ ਬਾਣੀ ਸੁਣੀ, ਸਾਰੇ ਦੁੱਖ ਰੋਗ ਸੰਤਾ। ਸਮਾਂ ਨਹੀਂ ਰਿਹਾ, ਬੜੀ ਕੀਮਤੀ ਗੱਲ ਸੰਤ ਮੋਤੀ ਰਾਮ ਜੀ ਸੇਵਾ ਪੰਥੀ ਸਾਧੂ ਸੰਘ ਨੇਤਰਹੀਨ ਕਥਾ ਕਰਦੇ ਹਨ, ਮੈਂ ਦਰਸ਼ਨ ਕੀਤੇ ਉਹਨਾਂ। ਕਿਆ ਬਾਤ ਹੈ, ਉਹਨਾਂ ਨੇ ਇੱਕ ਵਾਰੀ ਗੱਲ ਸੁਣਾਈ। ਕਹਿੰਦੇ ਕਰਾਚੀ ਸ਼ਹਿਰ ਦੇ ਅੰਦਰ ਇੱਕ ਆਰੀਆ ਸਮਾਜੀ ਸੀ, ਆਤਮਾ ਰਾਮ, ਤੇ ਗੁਰਦੁਆਰੇ ਦੇ ਨਾਲ ਦਾ ਘਰ ਸੀ। ਉਹਦੀ ਲੜਕੀ ਨੂੰ ਹੋ ਗਈ ਤਪ ਦਿੱਕ। ਉਹ ਰੋਜ਼ ਬਾਣੀ ਦਾ ਕੀਰਤਨ ਸੁਣੇ ਤੇ ਪੰਕਤੀਆਂ ਜੇ ਅਸੀਂ ਪੜ੍ਹਦੇ ਹਾਂ ਰੋਜ਼ ਅਨੰਦ ਸਾਹਿਬ। ਉਸਦੇ ਜੀ ਚ ਆਇਆ ਕਿ ਸ਼ਾਇਦ ਮੈਂ ਵੀ ਬਾਣੀ ਸੁਣਾ ਤੇ ਮੇਰਾ ਇਹ ਦੁੱਖ ਕੱਟਿਆ ਜਾਏ। ਪਰ ਉਹਨੂੰ ਬੇਟਾ ਪਤਾ ਸੀ ਵੀ ਮੇਰਾ ਪਿਓ ਆਰੀਆ ਸਮਾਜੀ ਇਹਨੇ ਤੇ ਗੁਰਦੁਆਰੇ ਜਾਣਾ ਹੀ ਨਹੀਂ। ਇੱਕ ਦਿਨ ਬੜੇ ਲਾਡ ਵਿੱਚ ਉਹਨੂੰ ਕੋਲ ਬਿਠਾ ਕੇ, ਵੀ ਪਿਤਾ ਜੀ ਮੈਂ ਗੱਲ ਕਵਾਂ ਮੰਨੋਗੇ? ਜੇ ਮੰਨੋ ਤੇ ਮੈਂ ਕਹਾਂ। ਗੱਲ ਕੀ, ਪਿਤਾ ਦੇ ਅੰਦਰ ਮੋਹ ਤੇ ਹੁੰਦਾ ਹੀ ਹੈ, ਅੰਦਰ ਧੀਏ ਮੰਨਾਂਗਾ। ਕਹਿੰਦੇ ਫਿਰ ਮੇਰੀ ਇੱਛਾ ਹੈ ਵੀ ਆਪਣੇ ਘਰ ਖੰਡ ਪਾਠ ਲਿਖਾਓ ਤੇ ਮੈਂ ਸਾਰਾ ਪਾਠ ਸੁਣਨਾ ਚਾਹੂੰਗੀ। ਸਾਧ ਸੰਗਤ, ਪਿਤਾ ਨੇ ਧੀ ਦੇ ਮੋਹ ਵਿੱਚ ਆ ਕੇ ਚੰਗਾ ਬੇਟਾ ਗੁਰਦੁਆਰੇ ਚਲੇ ਗਏ। ਭਾਈ ਸਾਹਿਬ ਨੂੰ ਕਹਿਣ ਲੱਗੇ ਜੀ ਕੱਲ੍ਹ ਸਾਡੇ ਘਰ ਪਾਠ ਲਿਖੋ, ਨਾਲੇ ਉਹ ਜਿਹੜੇ ਨੇਤਰਹੀਨ ਬਾਬਾ ਜੀ ਆਏ ਨੇ ਉਹਨਾਂ ਨੂੰ ਵੀ ਲਿਆਇਓ। ਕਹਿੰਦੇ ਸੱਤ ਧਿਆਨ ਦੇਣਾ, ਮੈਂ ਬੜਾ ਸ਼ਾਰਟ ਕਰ ਰਿਹਾ ਜਲਦੀ ਜਲਦੀ ਕਿਉਂਕਿ ਟਾਈਮ ਹੋ ਗਿਆ। ਉਹਨੇ ਆਦਿ ਤੋਂ ਲੈ ਕੇ ਅੰਤ ਤੱਕ ਪਾਠ ਸੁਣੇ। ਜਦੋਂ ਸਲੋਕ ਪੜ੍ਹੇ ਜਾ ਰਹੇ ਉਹਦੇ ਮਨ ਵਿੱਚ ਆਇਆ ਬਈ ਪਾਠ ਤੇ ਸਾਰਾ ਸੰਪੂਰਨ ਹੋ ਗਿਆ, ਮੇਰਾ ਦੁੱਖ ਤੇ ਘਟਿਆ ਨਹੀਂ ਗਿਆ। ਰੋਜ਼ ਪੜ੍ਹਦੇ ਦੁੱਖ ਰੋਗ ਸੰਤਾਪ ਉਤਰੇ। ਕਹਿੰਦੇ ਹਾਲੀ ਸਲੋਕ ਚੱਲ ਰਹੇ ਸਨ ਤੇ ਉਹਨੂੰ ਕੁਝ ਛਾਤੀ ਦੇ ਨਾ ਜਿਵੇਂ ਕੋਈ ਖੁਰਦ ਬੁਰਦ ਹੋਇਆ ਕੰਮ ਕਰਦੀ ਜੀ, ਮੈਨੂੰ ਛੇਤੀ ਬਾਥਰੂਮ ਲੈ ਚਲੋ ਲੈ ਗਏ। ਉਹਨੂੰ ਐਸੀ ਉਲਟੀ ਆਈ, ਇੱਕ ਪੀੜਿਆਂ ਦਾ ਸਮੂਹ ਉਹਦੇ ਅੰਦਰੋਂ ਨਿਕਲ। ਕਹਿੰਦੀ ਮੇਰੇ ਰੋਗ ਕੱਟੇ ਗਏ। ਉਹ ਆਤਮਾ ਰਾਮ ਫਿਰ ਸਿੰਘ ਸੱਜੇ ਉਹਨਾਂ ਨੇ ਆ ਕੇ ਫਿਰ ਹਰਿਮੰਦਰ ਸਾਹਿਬ ਦੋ ਨਿਸ਼ਾਨ ਸਾਹਿਬਾਂ ਦੀ ਸੇਵਾ ਕਰਵਾਈ। ਦੁੱਖ ਰੋਗ ਸੰਤਾਪ ਵੀ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਤੇ ਪੂਰੇ ਗੁਰ ਤੇਜ। ਸਾਡੀ ਅਣਗਹਿਲੀ ਦੇ ਕਰਕੇ ਹੁਣ ਸਰਸੇ ਵਾਲੇ ਖਿੱਚੀ ਫਿਰਦੇ ਨੇ ਜੀ, ਬਾਣੀ ਚ ਲਿਖਿਆ ਸਰਸੇ ਸੰਤ ਸਾਜਨ ਹੋਣ। ਉਹ ਇੱਥੇ ਉਹਨਾਂ ਸਰਸੇ ਵਾਲਿਆਂ ਦਾ ਤੇ ਗੱਲੀ ਕੋਈ ਨੀ, ਉਹਦੇ ਅੱਜ ਮਰੇ ਕਿ ਕੱਲ ਮਰੇ ਤੇ ਜਾਣਾ ਹੀ ਜਾਣਾ। ਇੱਥੇ ਤਾਂ ਉਹਨਾਂ ਸਰਸੇ ਦੀ ਗੱਲ ਹੈ ਜਿਹੜੇ ਸਹਿਤ ਰਸਦੇ ਹੋ ਗਏ, ਉਹ ਸੰਤ ਉਹ ਸੱਜਣ ਜਿਨ੍ਹਾਂ ਨੇ ਬਾਣੀ ਸੁਣ ਕੇ ਮੰਨੀ ਕਮਾਈ। ਸੰਤ ਸਾਜਨ ਭੈ ਸਰਤੇ ਪੂਰੇ ਗੁਰ ਤੇ ਜਾਣੀ, ਫਿਰ ਕੀ ਹੋਵੇਗਾ ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਨਾਨਕ ਜੀ ਬੇਨਤੀ ਕਰਦੇ ਨੇ ਉਹਨਾਂ ਦੇ ਅੰਦਰ ਫਿਰ ਅਨਹਦ ਵਾਜੇ ਵੱਜਦੇ ਨੇ। ਉਹਨਾਂ ਨੂੰ ਜਦੋਂ ਪੁੱਛੋ ਜੀ ਆਨੰਦ ਹੀ ਆਨੰਦ ਹੈ ਜੀ, ਚੜ੍ਹਦੀ ਕਲਾ ਹੈ। ਗੁਰੂ ਤੇ ਕਹਿੰਦੇ ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜੋ ਸਗਲੇ ਦੁੱਖ ਪਰਾਏ। ਤੋ ਸਮਾਂ ਹੋ ਚੁੱਕਾ ਹੈ, ਇਹਨਾਂ ਪੰਜ ਦਿਨਾਂ ਵਿੱਚ ਇਹ ਮਹਾਨ ਬਾਣੀ ਜਿਸ ਦਾ ਨਾਮ ਆਨੰਦ ਹੈ, ਜੇ ਸੱਚਮੁੱਚ ਇਹਨਾਂ ਨੂੰ ਪੜ੍ਹ ਕੇ ਸਮਝ ਕੇ ਪੜੋਗੇ ਕਮਾਓਗੇ ਤੇ ਆਪਾਂ ਸਾਰਿਆਂ ਨੂੰ ਆਨੰਦ ਹੀ ਆਨੰਦ ਮਿਲੇਗਾ। ਤੇ ਅਗਲਾ ਪ੍ਰੋਗਰਾਮ ਧਰਮ ਪ੍ਰਚਾਰ ਕਮੇਟੀ ਵਾਲੇ ਦੱਸਣ ਜਾਂ ਸਿੰਘ ਸਾਹਿਬ ਦੱਸਣ ਤੇ ਠੀਕ ਲੱਗਦਾ ਹੈ, ਪਰ ਮੈਂ ਹੁਣ ਕਿਉਂਕਿ ਲਗਨ 'ਚ ਆਇਆ ਹੋਇਆ 11 ਮਾਰਚ ਤੋਂ ਫਿਰ 22 ਮਾਰਚ ਤੱਕ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਤੇ ਵਿਚਾਰ ਸਵੇਰੇ ਤੇ ਸ਼ਾਮ ਦੋਵੇਂ ਟਾਈਮ ਹੋਇਆ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ।
1: राम कली महला तीजा अनानी।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Kismat mein likha pardes, to batal ko yaad kya karna? Zahan bedad haakum vahan phiryad, kya karna? Challa de naal purdi rani rabi nu paar kar gayi hai. Agle paase 4 meel da sanna jangal hai. ਚਾਰੀ ਪਾਸੀ ਚੀਤੇ ਸ਼ੇਰ ਸਗੇਰੇ ਬੁੱਕ ਰਹੇ ਮਹਾਰਾਣੀ ਜਨਤਾ ਸ਼ੇਰੇ ਪੰਜਾਬ ਦੀ ਮਹਾਰਾਣੀ ਜਿਸ ਨੇ ਕਦੇ ਪੜ੍ਹਨ ਤੋਂ ਪੈਰ ਨਹੀਂ ਲਾਇਆ ਸੀ, ਅੱਜ ਨੰਗੇ ਪੈਰੀ ਜੰਗਲਾਂ ਦੇ ਕੰਢਿਆਂ ਵਿੱਚ ਤੁਰੀ ਜਾ ਰਹੀ ਹੈ। ਹੁਣ ਰਾਣੀ ਦੇ ਕੰਨਾਂ ਦੇ ਵਿੱਚ ਇੱਕ ਛਣ ਛਣ ਦੀ ਆਵਾਜ਼ ਪਈ। ਰਾਣੀ ਨੇ ਪਿੱਛੇ ਮੁੜ ਕੇ ਦੇਖਿਆ ਤੇ ਪਿੱਛੇ ਇੱਕ ਬੜੀ ਖੂਬਸੂਰਤ ਔਰਤ ਖਲੋਤੀ ਹੈ। ਮਹਾਰਾਣੀ ਜਿੰਦ ਕੌਰ ਨੇ ਪੁੱਛਿਆ, ਤੂੰ ਕੌਣ ਹੈ? ਤੇ ਅੱਗੋਂ ਔਰਤ ਨੇ ਜਵਾਬ ਦਿੱਤਾ, ਮੈਂ ਹੋਣੀ ਹੈ, ਮੈਂ ਤਕਦੀਰ ਹੈ ਜਿਸ ਨੇ ਤੈਨੂੰ ਰਾਜ ਤੋਂ ਤਖ਼ਤ ਦੇ ਉੱਤੇ ਸਿੱਟਿਆ। ਤੇ ਮਹਾਰਾਣੀ ਜਿੰਦ ਕੌਰ ਹੋਣੀ ਨੂੰ ਮੋੜ ਕੇ ਇਉਂ ਕਹਿਣ ਲੱਗੀ ਹੈ, ਬਈ

ਕੁੜੀਆਂ ਦੀ ਇੰਨੀ ਗੱਲ ਸੁਣ ਕੇ ਮਹਾਰਾਣੀ ਜਿੰਦ ਕੌਰਾਂ ਜਵਾਬ ਦੇਣ ਲੱਗੀ ਹੈ। ਸਰਦਾਂ ਪਈ ਕਹਾਣੀ ਯਾਦ ਆ ਗਈ, ਕਹਿੰਦੀ ਨੀਮਾ ਰਾਣੀ ਉਸ ਰਣਜੀਤ ਦੀ ਜਿਹਨੂੰ ਜਾਣੇ ਕੁਲ ਸੰਸਾਰ, ਨੀ ਸੀ ਮਾਲਕ ਦੇਸ਼ ਪੰਜਾਬ ਦੀ, ਅੱਜ ਮੰਗਣਾ ਪੈਂਦਾ ਡਾਰ। ਇੱਕ 9 ਫੁੱਟ ਉੱਚਾ ਗੱਭਰੂ ਅੜੀਓ ਹਰੀ ਸਿੰਘ ਸਰਦਾਰ, ਨੀ ਮੁਗਲਾਂ ਦੇ ਬੂਥਣ ਫੇਰ ਤੇ ਉਹਨੇ ਕਿਹੜਾ ਚੱਲਦਾ ਬਾਹਰ। ਨੀ ਮੈਂ ਤੁਹਾਡੇ ਵਰਗੀਆਂ ਗੋਲੀਆਂ ਕਦੇ ਰੱਖਦੀ ਸੀ 2 ਦੀਆਂ 4, ਨੀ ਮੇਰੇ ਸਿਰ ਦਾ ਸੂਰਜ ਛਿਪ ਗਿਆ, ਨਾ ਚੜ੍ਹਨਾ ਦੂਜੀ ਵਾਰ, ਨਾ ਬਹ ਅਲਬੇਲੇ ਜਾਮ ਦੀ ਦੁੱਖ ਚੁੱਭਦੇ ਵਾਂਗ ਕਟਾਰ। ਮਹਾਰਾਣੀ ਜਿੰਦ ਕੌਰ ਆਪਣੀ ਦਰਦਾਂ ਭਰੀ ਕਹਾਣੀ ਕੁੜੀਆਂ ਨੂੰ ਖੋਲ ਕੇ ਉਹ ਦੱਸਣ ਲੱਗੀ ਹੈ ਬਈ।

ਇੱਥੋਂ ਤੁਰ ਕੇ ਮਹਾਰਾਣੀ ਜਿੰਦ ਕੌਰ ਨੇ ਇੱਥੋਂ ਦੀ ਇੱਕ ਸਰਾਂ ਦੇ ਵਿੱਚ ਰਾਤ ਬਤੀਤ ਕੀਤੀ ਹੈ। ਸਰਾਂ ਦੇ ਖੂੰਜੇ ਵਿੱਚ ਬੈਠੀ ਇੱਕ ਗੋਲੀ ਨਾਲ ਗੱਲਾਂ ਹੋਈਆਂ, ਗੱਲਾਂ ਕਰਨ ਤੇ ਪਤਾ ਲੱਗਿਆ ਇਹ ਮਹਾਰਾਣੀ ਜਿੰਦ ਕੌਰਾਂ ਦੀ ਗੋਮਤੀ ਗੋਲੀ ਹੈ। ਇੱਥੋਂ ਦੁਨੇ ਜਾਈਆਂ ਅੱਗੇ ਚੱਲੀਆਂ, ਅੱਗੇ ਸਾਧੂ ਪ੍ਰਤਾਪ ਸਿੰਘ ਦੇ ਨਾਲ ਦੁਨਾਂ ਦਾ ਮੇਲ ਹੋ ਗਿਆ। ਮਹਾਰਾਣੀ ਜਿੰਦ ਕੌਰਾਂ, ਸਾਧੂ ਪ੍ਰਤਾਪ ਸਿੰਘ ਤੇ ਗੋਮਤੀ ਗੋਲੀ ਪਹਿਲੇ ਝਾੜਦੀਆਂ ਹੋਈਆਂ, ਸੀਐਡੀ ਤੋਂ ਬਚਦੀਆਂ ਹੋਈਆਂ ਨੇਪਾਲ ਪਹੁੰਚ ਗਈਆਂ। ਨੇਪਾਲ ਦੇ ਰਾਣੇ ਜੰਗ ਬਹਾਦਰ ਦੇ ਦਰਬਾਰ ਵਿੱਚ ਜਾ ਕੇ ਮਹਾਰਾਣੀ ਉਹ ਕਹਿਣ ਲੱਗੀ ਹੈ, ਅਜੀਤ ਸਿੰਘ ਸਿੱਧੂ, ਬਲਦੇਵ ਸਿੰਘ ਬਿੱਲੂ ਤੇ ਦਰਸ਼ਨ ਸਿੰਘ ਪੁੱਲਾ ਇਉਂ ਬਿਆਨ ਕਰਦੇ ਹੋਈ।

ਪਹਿਲੀ ਗੱਲ ਸੁਣ ਕੇ ਰਾਣਾ ਜੰਗ ਬਹਾਦਰ ਉੱਠ ਕੇ ਖਲੋ ਗਿਆ, ਦੁਨੇ ਹੱਥ ਜੋੜ ਕੇ ਸਰਨਵਾ ਕੇ ਨਮਸਕਾਰ ਕੀਤੀ ਹੈ। ਕਹਿੰਦਾ ਮਹਾਰਾਣੀ ਮੈਂ ਤੇ ਤੈਨੂੰ ਸਿਆਣਿਆ ਨਹੀਂ ਸੀ, ਆ ਮੇਰੇ ਰਾਜ ਵਿੱਚ ਤੇਰੇ ਵਾਸਤੇ ਥਾਂ ਬੜੀ ਹੈ। ਮਹਾਰਾਣੀ ਜੰਗ ਬਹਾਦਰ ਨੇ 12,000 ਸਾਲਾਨਾ ਪੈਨਸ਼ਨ ਦੇਣੀ ਮੰਨ ਕੇ ਮਹਾਰਾਣੀ ਜਿੰਦ ਕੌਰ ਨੂੰ ਇੱਕ ਵੱਖਰੇ ਮਹਿਲ ਪਾ ਦਿੱਤੇ। ਇੰਨਾ ਕੁਝ ਬੋਲਦੇ ਹੋਏ ਖਿਮਾ ਦੇ ਜੱਜ ਕਹਿਣ ਗੁਰਬਖਸ਼ ਸਿੰਘ ਅਲਬੇਲਾ ਪਿੰਡ ਬੋਜਰਾਗੜ੍ਹ ਜ਼ਿਲ੍ਹਾ ਬਠਿੰਡਾ, ਕਥਨ ਸਿੰਘ ਪੂਲਾ ਜ਼ਿਲ੍ਹਾ ਬਠਿੰਡਾ, ਅਜੀਤ ਸਿੰਘ ਸਿੱਧੂ ਪਧੌੜ ਸੰਗਰੂਰ, ਬਲਦੇਵ ਸਿੰਘ ਬਿੱਲੂ ਜਾਨਪੁਰ ਜ਼ਿਲ੍ਹਾ ਲੁਧਿਆਣਾ, ਆਪਣੇ ਜਥੇ ਸਮੇਤ ਖਿਮਾ ਦੇ ਜੱਜ ਕਹਿਣ ਆਗਿਆ ਬਖਸ਼ੋ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਤਿਹਾਸ ਵਿੱਚ ਅਸੀਂ ਸਿੱਖਾਂ ਦੇ ਉਸ ਜ਼ਖਮ ਦੀ ਗੱਲ ਕਰਾਂਗੇ ਹਾਂ ਜਿਹੜਾ ਅੱਜ ਨਸੂਰ ਬਣ ਚੁੱਕਿਆ ਹੈ। ਭੁੱਖਣ ਭਾਣੇ ਘਰੋਂ ਬੇਘਰ ਹੋ ਕੇ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਗੁਜ਼ਾਰਨ ਵਾਲੇ ਸਿੰਘਾਂ ਨੇ ਇੱਕ ਮਨਮੋਹਕ ਸੰਕਲਪ ਦੀ ਕਲਪਨਾ ਕੀਤੀ, ਰਾਜ ਕਰੇਗਾ ਖਾਲਸਾ। ਆਰੇ ਦੇ ਦੰਦੇ ਹੋਏ ਉੱਪਰਦੀਆਂ ਦੇਗਾਂ ਵਿੱਚ ਬੈਠੇ ਚਰਖੀਆਂ ਤੇ ਚੜ੍ਹਦੇ ਬੱਚਿਆਂ ਨੂੰ ਨੇਜਿਆਂ ਦੇ ਉੱਤੇ ਟੰਗਾ ਕੇ ਵਾਹਿਗੁਰੂ ਵਾਹਿਗੁਰੂ ਕਰਦੀਆਂ ਸਿੱਖ ਬੀਬੀਆਂ ਕੱਲ ਨੂੰ ਬਾਲ ਦਿੰਦੇ ਸ਼ੰਭਾ ਕੋਪਰ ਲੀੜੇ ਦੇ ਮੈਦਾਨ ਵਿੱਚ ਪੁਰਜਾ ਪੁਰਜਾ ਹੋ ਕੇ ਬਲੀਦਾਨ ਦਿੰਦੇ ਸਿੰਘਾਂ ਨੇ ਸਿੱਖ ਰਾਜ ਨੂੰ ਸਿਖਰ ਤੇ ਬਿਠਾ ਦਿੱਤਾ। ਛੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦਾ ਨਾਂ ਸੁਣ ਕੇ ਕਾਬਲ ਦੀਆਂ ਕੰਧਾਂ ਵੀ ਕੰਬਦੀਆਂ ਸਨ, ਖਾਲਸਾਈ ਬੋਲਾਂ ਨੂੰ ਖੇਤਰ ਦੀਆਂ ਪਹਾੜੀਆਂ ਵੀ ਦੁਹਰਾਉਂਦੀਆਂ ਸਨ। ਆਖਿਰ ਛੇ ਪੰਜਾਬ ਦੀ ਮੌਤ ਤੋਂ ਬਾਅਦ 40 ਸਾਲ ਦੇ ਖਾਲਸਾ ਰਾਜ ਨੂੰ ਖੁਦਗਰਜ਼ਾਂ ਨੇ ਬਰਬਾਦ ਕਰ ਦਿੱਤਾ। ਅੱਜ ਪੰਥ ਲੀਡਰਾਂ ਦੀਆਂ ਖੁਦਗਰਜ਼ੀਆਂ ਨੂੰ ਦੇਖ ਕੇ ਕੁਰਸੀ ਦੀ ਭੁੱਖ ਨੂੰ ਦੇਖ ਕੇ ਛੇ ਪੰਜਾਬ ਦੀ ਮਰੀ ਦੇ ਕੋਲੇ ਖਲੋਤੇ ਕਿਸੇ ਦਰਦੀ ਦੀ ਹੂਕ ਇਉਂ ਨਿਕਲਦੀ ਹੈ।

ਜਿਹੜੇ ਪੰਜਾਬ ਦੇ ਮਰਨ ਵੇਲੇ 12 ਕਰੋੜ ਰੁਪਏ ਖਜ਼ਾਨੇ ਦਿੱਤੀ, 3.25 ਕਰੋੜ ਦੀ ਆਮਦਨ ਦਿੱਤੀ, 1,40,000 ਮੁਰੱਬਾ ਮੀਲ ਦੇ ਉੱਤੇ ਕੇਸਰੀ ਨਿਸ਼ਾਨ ਸਿਰ ਝੂੰਦਾ ਸੀ, 1,25,000 ਸਿੰਘਾਂ ਦੀ ਫੌਜ ਸੀ, ਗਦਾਰਾਂ ਦੀ ਗਦਾਰੀ ਨੇ ਸਭ ਕੁਝ ਬਰਬਾਦ ਕਰ ਦਿੱਤਾ। ਸਭਰਾਵਾਂ ਦੇ ਮੈਦਾਨ ਵਿੱਚ 10 ਫਰਵਰੀ ਦੀ ਸ਼ਾਮ ਨੂੰ ਸਿੱਖ ਰਾਜ ਦਾ ਆਖਰੀ ਸਮੂਹ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਸ਼ਹੀਦ ਹੋ ਗਿਆ। ਸਭਰਾਵਾਂ ਦੇ ਮੈਦਾਨ ਵਿੱਚ ਜਿੱਤਣ ਤੋਂ ਬਾਅਦ ਅੰਗਰੇਜ਼ਾਂ ਨੇ 20 ਫਰਵਰੀ ਨੂੰ ਲਾਹੌਰਾ ਮੱਲਿਆ। ਗਦਾਰੀ ਸਾਹਿਬ ਨੂੰ ਤੇਜਾ ਸਿੰਘ ਨੂੰ ਰਾਜੇ ਦਾ ਸਤਿਕਾਰ ਮਿਲਣਾ ਸੀ, ਉਸ ਦੇ ਤਿਲਕ ਲਗਾਉਣ ਦੀ ਰਸਮ ਸ਼ੇਰੇ ਪੰਜਾਬ ਦੇ ਛੋਟੇ ਪੁੱਤਰ ਦਲੀਪ ਸਿੰਘ ਨੇ ਕਰਨੀ ਸੀ, ਪਰ ਮਹਾਰਾਣੀ ਜਿੰਦ ਕੌਰ ਨੇ ਇਸ ਗੱਲ ਤੋਂ ਉਸ ਨੂੰ ਰੋਕ ਦਿੱਤਾ। ਤਾਂ ਰੈਜੀਡੈਂਟ ਸਰਕਿਟ ਕੋਲੇ ਹੋ ਗਿਆ, ਉਹ ਮਹਾਰਾਣੀ ਜਿੰਦ ਕੌਰ ਨੂੰ ਬਚਾਏ ਰੋੜਾ ਖੰਘਣ ਲੱਗਿਆ। ਅਗਲੇ ਦਿਨ ਦਲੀਪ ਸਿੰਘ ਨੂੰ ਮਹਾਰਾਣੀ ਤੋਂ ਬਚ ਕਰ ਲਿਆ। ਪੁੱਤ ਦੀ ਗੈਰ ਹਾਜ਼ਰੀ ਵਿੱਚ ਮਹਾਰਾਣੀ ਜਿੰਦ ਕੌਰ ਨੂੰ ਦੇਸ਼ ਨਿਕਾਲਣ ਦਾ ਹੁਕਮ ਸੁਣਾਇਆ ਗਿਆ। 4-5 ਗੋਲੀਆਂ ਨੂੰ ਨਾਲ ਲੈ ਕੇ ਰੋਂਦੀ ਧੋਂਦੀ ਮਹਾਰਾਣੀ ਜਿੰਦ ਕੌਰ ਪੰਜਾਬ ਦੀ ਰਾਜਮਾਤਾ ਉਸਦੇ ਦਰਸ਼ਨਾਂ ਨੂੰ ਤਰਸਦੀ ਹੋਈ ਮਹਾਰਾਣੀ ਜਾਂਦੀ ਵਾਲੀ ਪਤੀ ਦੀ ਸਮਾਧ ਨੂੰ ਫਤਿਹ ਬਣਾ ਕੇ ਲਾਹੌਰ ਤੋਂ ਆਉਣ ਚੱਲ ਪਈ। ਉਹਦੇ ਦਰਦਾਂ ਭਰੇ ਸਿੰਘ ਨੂੰ ਅਜੀਤ ਸਿੰਘ ਸਿੱਧੂ, ਬਲਦੇਵ ਸਿੰਘ ਜੀ ਨੂੰ ਦਰਜ ਸਿੰਘ ਪੂਲਾ ਤੇ ਗੁਰਬਖਸ਼ ਸਿੰਘ ਬੇਲੇ ਦਾ ਢਾਡੀ ਜੱਥਾ ਉਹ ਬੰਦ ਕਰਨ ਲੱਗੇ।

ਲਾਹੌਰ ਤੋਂ ਤੋੜ ਕੇ ਮਹਾਰਾਣੀ ਨੂੰ ਸੇਖੂਪੁਰੇ ਦੇ ਕਿਲੇ ਵਿੱਚ ਬੰਦ ਕਰ ਦਿੱਤਾ ਗਿਆ। ਇੱਥੇ ਬੰਦ ਕਰਕੇ ਅੰਗਰੇਜ਼ ਨੂੰ ਚੈਨ ਆਇਆ। ਆਖਰ ਨੂੰ 15 ਮਈ 1847 ਨੂੰ ਰਾਣੀ ਨੂੰ ਇੱਥੋਂ ਕੱਢ ਕੇ ਅਣਦੱਸੀ ਥਾਂ ਵੱਲ ਨੂੰ ਲੈ ਤੁਰੇ। ਸਤਲੁਜ ਦੇ ਕਿਨਾਰੇ ਜਾ ਕੇ ਮਹਾਰਾਣੀ ਜਿੰਦ ਕੌਰ ਨੂੰ ਸਾਰੀ ਸਮਝ ਆ ਗਈ। ਦਰਿਆ ਦੇ ਇੱਕ ਪਾਸੇ ਖਾਲਸਾ ਰਾਜ, ਆਪਣਾ ਰਾਜ, ਦੂਜੇ ਪਾਸੇ ਗੈਰਾਂ ਦਾ ਰਾਜ। ਆਖਰ ਨੂੰ ਮਹਾਰਾਣੀ ਜਿੰਦ ਕੌਰ ਨੂੰ ਬਨਾਰਸ ਵਿੱਚ ਲਿਜਾ ਕੇ ਚੁਨਾਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ। ਕੁਝ ਗੋਲੀਆਂ ਤੇ ਬੰਦੀਆਂ ਹਟਾ ਦਿੱਤੀਆਂ ਗਈਆਂ। ਸਵੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਿਬੂਬਾ ਮਹਾਰਾਣੀ ਜਿੰਦ ਕੌਰ ਜਿਸ ਦੀ ਮੱਥੇ ਦੀ ਚੌੜੀ ਦੇ ਸਾਹਮਣੇ ਕਰੋੜਾਂ ਸੂਰਮੇ ਦੀਆਂ ਕਮਾਣਾਂ ਚੁੱਕ ਜਾਂਦੀਆਂ ਸਨ, ਅੱਜ ਨਰਕ ਤੋਂ ਭੈੜੀ ਜ਼ਿੰਦਗੀ ਬਤੀਤ ਕਰ ਰਹੀ ਹੈ। ਆਖਿਰ ਮਹਾਰਾਣੀ 15 ਅਪ੍ਰੈਲ 1849 ਦੀ ਅੱਧੀ ਰਾਤ ਨੂੰ ਉੱਠੀ, ਅਰਦਾਸ ਕੀਤੀ ਤੇ ਕੋਈ ਪਈ ਸਾਹਮਣੇ ਗੋਲੀ ਨੂੰ ਜਗਾਇਆ। ਮੀ ਮੇਰੀਏ ਵਫ਼ਾਦਾਰ ਗੋਲੀਏ, ਮੈਂ ਤੇਰੇ ਆਸਰੇ ਕਿਵੇਂ ਤੋਂ ਆਜ਼ਾਦ ਹੋ ਸਕਦੀ ਹਾਂ। ਸਾਨੂੰ ਯਾਦ ਰੱਖੀ, ਜੇ ਮੈਂ ਜਿਉਂਦੀ ਰਹੀ ਤੈਨੂੰ ਮਾਲੋ ਮਾਲ ਕਰ ਦਊਂਗੀ। ਸਾਨੂੰ ਕਹਿੰਦੀ ਰਾਣੀਏ ਮੈਨੂੰ ਕੋਈ ਸੇਵਾ ਦੱਸੋ। ਮਹਾਰਾਣੀ ਜਿੰਦ ਕੌਰ ਨੇ ਕਿਹਾ ਮੇਰੇ ਬਾਰੇ ਰੇਸ਼ਮੀ ਕੱਪੜੇ ਪਾ ਕੇ ਮੇਰੇ ਪਲ ਦੇ ਉੱਤੇ ਪੈ ਜਾ। ਮਹਾਰਾਣੀ ਜਿੰਦ ਕੌਰ ਇਉਂ ਕਹਿੰਦੀ ਆਈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

मंगल जो कुछ मंगना मुखो पूरा जवा तू चारे सी मंगल जो कुछ

0: ਕੇਰਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874.

Tiana.

0: ਦੇਖੋ ਕਹਿੰਦੇ ਨੇ ਜੀ ਪੰਜਾਬ ਚ ਸਿੱਖੀ ਖਤਮ ਹੋ ਰਹੀ, ਵੇਖੋ ਕਿੰਨੇ ਅੰਮ੍ਰਿਤਧਾਰੀ ਬੈਠੇ, ਕਿੰਨੇ ਸਿੰਘ ਸਾਰੇ ਹੀ ਦਾੜੀਆਂ ਵਾਲੇ, ਕੇਸਾਂ ਵਾਲੇ, ਸ੍ਰੀ ਸਾਹਿਬਾਂ ਵਾਲੇ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਜੇ ਇੱਕ ਛੋਟਾ ਜਿਹਾ ਜਥਾ ਅਸੀਂ ਕੋਈ ਕਿਤੇ ਜਾ ਕੇ 10 ਸਾਲ ਵਿਦਿਆ ਨਹੀਂ ਪ੍ਰਾਪਤ ਕੀਤੀ, ਇਹ ਤੇ ਮਹਾਂਪੁਰਖਾਂ ਦੀਆਂ ਅਸੀਸਾਂ ਨੇ। ਸਿਰ ਤੇ ਹੱਥ ਰੱਖ ਕੇ ਥਾਪੜਾ ਦੇ ਕੇ ਉਹਨਾਂ ਨੇ ਆਹ ਡਿਊਟੀ ਸਾਡੀ ਲਾ ਦਿੱਤੀ। ਤੇ ਜੇ ਇੱਕ ਨਿੱਕਾ ਜਿਹਾ ਜਥਾ ਸਿੱਧੀਆਂ ਦੀਆਂ ਧਾਰਨਾ ਹੀ ਪੜ੍ਹ ਕੇ, ਅਸੀਂ ਕੋਈ ਬਹੁਤੇ ਵਿਦਵਾਨ, ਕੋਈ ਸ਼ਬਦ ਵਿਚਾਰ, ਕੋਈ ਡੂੰਘੀਆਂ ਵਿਚਾਰਾਂ ਨਹੀਂ ਕਰਦੇ, ਸਿੱਧੀਆਂ ਸਾਧੀਆਂ ਸਾਡੀਆਂ ਗੱਲਾਂ ਹੁੰਦੀਆਂ ਨੇ। ਤੇ ਜੇ ਇਹਦਾ ਨਤੀਜਾ ਆ ਐਡਾ ਪਰਿਵਾਰ ਹੈ, ਜੇ ਸਾਰੇ ਜਥੇ ਲੱਗ ਜਾਣ ਤੇ ਕੀ ਸਾਰਾ ਪੰਜਾਬ ਸੁਧਰ ਨਹੀਂ ਸਕਦਾ? ਮੈਨੂੰ ਕਈ ਵਾਰੀ ਬਾਹਰ ਮੈਂ ਜਾਣਾ ਵਿਦੇਸ਼ਾਂ 'ਚ, ਮੈਨੂੰ ਸਵਾਲ ਕਰਨਗੇ, ਕਹਿਣਗੇ ਬਾਬਾ ਜੀ ਪੰਜਾਬ ਦਾ ਇੰਨਾ ਬੁਰਾ ਹਾਲ ਹੈ। ਮੈਂ ਕਹਿੰਦਾ ਹੁਣ ਵੀਰ ਜੀ ਹੱਥ ਜੋੜ ਕੇ ਵੀ ਸਿੰਘੋ ਉਹਨਾਂ ਨੂੰ ਪੁੱਛਿਆ ਕਰੋ ਜਿਹੜੇ ਸੁੱਤੇ ਰਹਿੰਦੇ ਨੇ ਸਾਰਾ ਦਿਨ, ਉਹਨਾਂ ਨੂੰ ਪੁੱਛੋ ਜਿਹੜੇ ਫਿਊਜ ਹੋ ਗਏ ਨੇ, ਉਹਨਾਂ ਨੂੰ ਪੁੱਛੋ ਜਿਹਨਾਂ ਨੇ ਹਿੰਮਤ ਹਾਰ ਦਿੱਤੀ ਹੈ, ਜਿਹੜੇ ਛੱਡ ਗਏ ਆ। ਜੇ ਯਤਨ ਕਰੀਏ ਤੇ ਕੀ ਨਹੀਂ ਹੋ ਸਕਦਾ। ਇੱਕ ਦਿਨ ਇੱਥੇ ਆਏ ਸਾਂ ਤੇ ਮੈਂ, ਅਸੀਂ 5-6 ਜਣੇ ਹੋਵਾਂਗੇ, ਜਿਸ ਦਿਨ ਅਸੀਂ ਇੱਥੇ ਆਏ ਸਾਂ ਅੱਜ ਸਾਡਾ ਕਿੱਡਾ ਪਰਿਵਾਰ ਬਣ ਗਿਆ। 10 ਸਾਲ ਹੋ ਗਏ ਆ, 11 ਸਾਲ, 1 ਸਾਲ, 1.5 ਸਾਲ ਢੱਡਰੀਆਂ ਗਏ, ਫਿਰ ਜਦੋਂ ਦੇ ਇੱਥੇ ਆਏ ਆ ਅੰਮ੍ਰਿਤ ਸੰਚਾਰ। ਮੈਂ ਪਹਿਲਿਆਂ ਦਵਾਚੀਆਂ ਵੇਖੋ, ਕਹਿਣ ਵਾਲੇ ਕਹਿਣਗੇ ਬਾਬਿਆਂ ਦੇ ਡੇਰੇ ਵੱਡੇ ਵੱਡੇ ਅਖਬਾਰਾਂ ਪੇਪਰਾਂ 'ਚ ਪੜ੍ਹਦੇ ਸੁਣੀਦੇ ਰਹੀਦਾ, ਬਾਬਿਆਂ ਦੀਆਂ ਪ੍ਰਾਪਰਟੀਆਂ। ਮੈਂ ਬੇਨਤੀ ਕਰਾਂਗਾ ਸੰਗਤ ਵਿੱਚ ਖਲੋਤਾ ਆ, ਮੈਂ ਤੁਹਾਡੀ ਹਰ ਗੱਲ ਦਾ ਜਵਾਬ ਦੇਆਂ। ਤੁਹਾਡੇ ਤੇ ਕੋਈ ਕਿੰਤੂ ਪਰੰਤੂ ਕਰਦਾ ਮੇਰੇ ਬਾਰੇ ਕਹਿੰਦਾ ਹੈ, ਉਹਨੂੰ ਕਹੋ ਕਿ ਕਿਰਾਇਆ ਖਰਚ ਭਰਾਵਾ ਆ ਜਾ, ਤੈਨੂੰ ਲੈ ਕੇ ਚੱਲਨੇ ਆ ਪਰਮੇਸ਼ਰ ਦੁਆਰ, ਜਾ ਕੇ ਵੇਖ ਵੀ ਜਿਹੜੀ ਇੱਥੇ ਜ਼ਮੀਨ ਹੈ ਉਹ ਜ਼ਮੀਨ ਦੀ ਫਸਲ ਦੀ ਇਨਕਮ ਹੈ ਸਾਨੂੰ। ਅਸੀਂ ਇੱਥੇ ਭਾਵੇਂ 24 ਏਕੜ ਜ਼ਮੀਨ ਖਰੀਦੀ ਹੈ, ਪਰ ਉਹ ਖਰੀਦੀ ਕਾਹਦੇ ਲਈ ਹੈ? ਆ ਖਰੀਦੀ ਦੀ ਜ਼ਮੀਨ ਉੱਤੇ ਤੁਸੀਂ ਬੈਠੇ। ਅਸੀਂ ਮੱਝਾਂ ਰੱਖੀਆਂ ਨੇ ਇੱਥੇ 70-80-50 ਮੱਝਾਂ ਨੇ, ਦੁੱਧ ਜਿੰਨਾ ਹੈ ਉਹ ਲੰਗਰ 'ਚ ਵਰਤਣਾ ਹੈ, ਤੇ ਲੰਗਰ 'ਚ 3-4 ਕੁਇੰਟਲ ਦੁੱਧ ਮੈਂ ਪੀਣਾ ਇਕੱਲੇ ਨੇ। ਉਹ ਜਿਹੜਾ ਦੁੱਧ ਹੈ ਉਹ ਕਾਹਦੇ ਲਈ ਵਰਤਿਆ ਜਾਂਦਾ ਹੈ? ਇੱਕ ਦਿਨ ਵਿੱਚ 4000 ਦਾ ਲੰਗਰ ਬਣਦਾ ਸਾਡੇ ਇੱਥੇ, 4000 ਦਾ। ਕਦੇ ਸਿੰਘੋ ਸ਼ੰਕਾ ਕਰੋ, 2 ਵਜੇ ਅੱਧੀ ਰਾਤ ਨੂੰ ਆ ਕੇ ਵੇਖੋ, 2 ਵਜੇ ਲੰਗਰ ਪੱਕਦਾ ਵੀ ਹੁੰਦਾ ਹੈ ਤੇ 2 ਵਜੇ ਲੰਗਰ ਵਰਤਦਾ ਵੀ ਹੁੰਦਾ।
1: ਸ੍ਰੀ ਅਕਾਲ।
0: ਧੁਰ ਤੋਂ ਧੁਰ ਤੱਕ, ਦੂਰ ਤੱਕ ਟਰੱਕਾਂ ਦੀਆਂ ਲੈਣਾਂ ਲੱਗੀਆਂ।

ਪੈ ਰਹੇ ਹੋਈ ਹੈ। ਜ਼ਮੀਨ ਤੇ ਅਸੀਂ ਪਰਤਾਂ ਪਾਈਆਂ ਨੇ, ਚਾਰ ਦੁਆਰੀ ਕੀਤੀ ਹੈ ਵੀ ਇੱਥੇ ਦੀਵਾਨ ਲੱਗੇਗਾ, ਉਹ ਅੰਮ੍ਰਿਤ ਸੰਚਾਰ ਹੋਏਗਾ, ਉਹ ਲੰਗਰ ਏਡਾ ਵੱਡਾ ਬਣਿਆ, ਮੈਨੂੰ ਰਹਿਣ ਨੂੰ ਇੱਕ ਕਮਰਾ ਬਥੇਰਾ ਹੈ, ਇੱਕ ਕਮਰਾ ਵਾਧੂ ਹੈ, ਹੁਣ ਵੀ ਮੈਂ ਇੱਕ ਕਮਰੇ 'ਚ ਰਹਿੰਦਾ, ਮੈਨੂੰ ਇੱਕ ਕਮਰਾ ਬਥੇਰਾ ਹੈ, ਪਰ ਏਡਾ ਵੱਡਾ ਲੰਗਰ ਬਣਾਇਆ ਵੀ ਸੰਗਤ ਲੰਗਰ ਬਹਿ ਕੇ ਸਕੇ, ਜਿੱਥੇ ਸੰਗਤ ਬਵੇ ਉੱਥੇ ਬਹਿਣ ਨੂੰ ਫਰਸ਼ ਸੋਹਣਾ ਹੋਵੇ, ਉੱਤੇ ਲਾਈਟ ਹੋਵੇ, ਉੱਤੇ ਪੱਖਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਹੋਵੇ ਤੇ ਸੋਹਣਾ ਹੋਵੇ। ਹੁਣ ਮੈਂ ਉਹ ਏਅਰ ਕੰਡੀਸ਼ਨ ਕਰਾ ਰਿਹਾ ਵੀ ਸੰਗਤ ਉਹਦੇ ਵਿੱਚ ਬੈਠੀ ਹੈ ਤੇ ਗਰਮੀ ਨਾ ਲੱਗੇ, ਦੁਨੀਆ ਏਸੀਆਂ 'ਚ ਬਹਿੰਦੀ ਹੈ, ਸਾਡੇ ਸਤਿਗੁਰੂ ਕਿਉਂ ਗਰਮੀ 'ਚ ਬਹਿਣ, ਸਾਰਾ ਹਾਲ ਹੀ ਏਸੀ ਹੋਵੇ, ਸੰਗਤ ਏਸੀ ਵਿੱਚ ਬੈਠੇ, ਹੋਰ ਅਸੀਂ ਇਕੱਲਿਆਂ ਨੇ ਭੰਗੜਾ ਪਾਉਣਾ ਲੰਗਰ ਹਾਲ ਵਿੱਚ, ਅਸੀਂ ਉੱਥੇ ਕਿਹੜੇ ਗੇੜੇ ਦੇਣੇ ਨੇ ਪ੍ਰਸ਼ਾਦਾ ਤੇ, ਅਸੀਂ ਤੇ ਦੋ ਪ੍ਰਸ਼ਾਦੇ ਉਹ ਵੀ ਲੋਕਾਂ ਨੇ ਘਰਾਂ 'ਚ ਛਕਣੇ, ਜੋ ਕੁਝ ਵੀ ਹੈ ਸਾਰੀ ਦੁਨੀਆ ਸੁੱਤੀ ਹੁੰਦੀ, ਅਸੀਂ ਸੜਕਾਂ 'ਤੇ ਤੁਰੇ ਫਿਰਨੇ ਕਾਹਦੇ ਲਈ ਭਲਾ। ਮੈਂ ਅਰਜ਼ ਕਰਨੀ ਚਾਹੁੰਦਾ ਅੱਜ ਕੱਲ੍ਹ ਰਿਕਾਰਡਿੰਗ ਹੁੰਦੀ ਹੈ, ਸਾਡੇ ਪਟਿਆਲੇ ਸੌਦੇ ਵਾਲੇ ਨੂੰ ਜਾ ਕੇ ਪੁੱਛ ਲਓ, ਉਹ ਤੁਹਾਨੂੰ ਕਹੇਗਾ ਬਾਬਿਆਂ ਨੇ 35 ਲੱਖ ਰੁਪਇਆ ਦੇਣਾ, ਸਾਡਾ ਸੌਦੇ ਦਾ ਨਹੀਂ ਦਿੰਦੇ। ਵੇਖੋ ਗੱਲਾਂ ਕਰਨ ਵਾਲੇ ਕਰਦੇ ਆ, ਉਹ ਵਿਆਜਾਂ ਤੇ ਵਿਆਜਾਂ ਲਾਈ ਜਾਂਦੇ ਆ। ਮੈਂ ਹੱਥ ਜੋੜ ਕੇ ਕਹਿੰਦਾ ਹੁੰਦਾ ਗੁਰਮੁਖੋ ਮੇਰੇ ਬਾਹਰ ਦੇ ਟੂਰ ਨਹੀਂ ਲੱਗੇ, ਮੈਂ ਬਾਹਰ ਜਾਵਾਂ ਤੁਹਾਡਾ ਸਾਰਾ ਕਰਜ਼ਾ ਲਾ ਦਿਆਂ। ਸੱਚੀ ਗੱਲ, ਮੈਂ ਮਹਾਰਾਜ ਦੀ ਹਜ਼ੂਰੀ ਵਿੱਚ ਖਲੋ ਕੇ ਬਚਨ ਕਰਨਾ, ਸਾਡੇ ਸੌਦੇ ਵਾਲੇ ਪਟਿਆਲੇ ਨੇ ਕਿਹੜੇ ਨੂੰ ਸ਼ਰਮ, ਕੀ ਨਾਮ ਉਹ ਪਟਿਆਲੇ, ਉੱਥੋਂ ਸਾਡਾ ਸੌਦਾ ਆਉਂਦਾ, ਜਾ ਕੇ ਪੁੱਛੋ ਜਰਾ, ਸਾਡਾ ਇੱਥੇ ਦਫ਼ਤਰ ਬਣਿਆ, ਡੇ ਬੁੱਕ ਚੈੱਕ ਕਰੋ ਵੀ ਇਨਕਮ ਕਿੰਨੀ ਤੇ ਖਰਚਾ ਕਿੰਨਾ, ਖਰਚਾ ਵੇਖੋ ਜਰਾ। ਵੇਖਣ ਵਾਲਾ ਗੱਲਾਂ ਕਰ, ਕਹਿਣ ਵਾਲਿਆਂ ਨੇ ਮੂੰਹ ਹਿਲਾ ਦੇਣਾ ਹੁੰਦਾ, ਵੇਖੋ ਜੀ ਏਦਾਂ ਦੀ ਮੌਜਾਂ ਲੱਗੀਆਂ ਜੀ ਬਾਬਿਆਂ ਨੂੰ ਬੜੀਆ ਜੀ। ਮੈਂ ਅਰਜ਼ ਕਰਨੀ ਚਾਹੁੰਦਾ ਵੀ ਜੋ ਕੁਝ ਇੱਕ 25-25 ਇੱਥੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਲੱਗਦੀ ਹੈ, ਆਹ ਜਿੰਨੀ ਜ਼ਮੀਨ ਹੈ ਖਰੀਦੀ ਹੈ, ਇਹ ਸਾਰੀ ਜ਼ਮੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਅਸੀਂ ਥੋੜੇ ਦਿਨ ਪਹਿਲਾਂ ਲਵਾਈ, ਜਿੰਨੀ ਵੀ ਕੋਈ ਇਹ ਪ੍ਰਾਪਰਟੀ ਵੇਖ ਨਹੀਂ ਸਕਦਾ। ਮੈਂ ਹੋਵਾਂ ਨਾ ਹੋਵਾਂ ਆ ਲੰਗਰ ਚੱਲਦੇ ਰਹਿਣਗੇ, ਮੈਂ ਹੋਵਾਂ ਨਾ ਹੋਵਾਂ ਦਰਬਾਰ ਸਾਹਿਬ ਬਣਿਆ ਇੱਥੇ ਸਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏਗਾ। ਲੋਕ ਪ੍ਰਾਪਰਟੀਆਂ ਖਰੀਦਦੇ ਨੇ ਪੁੱਤਰਾਂ ਨੂੰ ਦੇ ਜਾਂਦੇ ਨੇ, ਲੋਕ ਪ੍ਰਾਪਰਟੀਆਂ ਖਰੀਦਦੇ ਨੇ ਪੋਤਰਿਆਂ ਨੂੰ ਦੇ ਜਾਂਦੇ ਨੇ, ਜੇ ਅਸੀਂ ਪ੍ਰਾਪਰਟੀ ਖਰੀਦੀ ਹੈ ਤੇ ਅਸੀਂ ਸੰਗਤ ਨੂੰ ਦੇ ਕੇ ਜਾਵਾਂਗੇ, ਸੰਗਤ ਦੇ ਵਾਸਤੇ ਆ। ਆ ਲੰਗਰ ਹਾਲ ਬਣ, ਦਰਬਾਰ ਸਾਹਿਬ ਬਣ, ਸਰੋਵਰ ਬਣੇ, ਅਜੇ ਬੜਾ ਘਾਟ ਹੈ ਸੰਗਤ ਦੇ। ਹੁਣ ਮੈਂ ਚਾਹੁੰਦਾ ਜਿੱਥੇ ਤੁਸੀਂ ਬੈਠੇ ਹੋ ਇੱਥੇ ਫਰਸ਼ ਹੋਵੇ ਪੱਕਾ, ਮੈਂ ਚਾਹੁੰਦਾ ਤੁਹਾਡੇ ਸਾਰਿਆਂ ਤੇ ਪੱਖੇ ਲੱਗੇ ਹੋਏ ਹੋਣ, ਅੱਜ ਤੇ ਠੰਡ ਹੈ, ਅਗਲੀ ਸੰਗਰਾਂਦ ਤਾਂ ਗਰਮੀ ਹੋ ਜਾਣੀ, ਪੱਖੀਆਂ ਵਿਚਾਰੇ ਝੱਲਦੇ ਨੇ, ਮੈਂ ਚਾਹੁੰਦਾ ਸਾਰਿਆਂ ਦੇ ਪੱਖੇ ਲੱਗੇ ਹੋਣ, ਰੀਝਾਂ ਨੇ ਬੜੀਆਂ ਮਨ ਵਿੱਚ। ਜੇ ਵਿਦੇਸ਼ਾਂ ਵਿੱਚ ਵੀ ਜਾਂਦੇ ਹਾਂ ਕੱਲਾ ਕੱਲਾ ਘਰ ਘਰ ਜਾ ਕੇ ਉੱਥੇ ਵੀ ਆਹੀ ਕੁਝ ਕਰਨੇ ਆ, ਸਵੇਰੇ ਕਿਤੇ ਕੀਰਤਨ, ਰਾਤ ਕਿਤੇ ਕੀਰਤਨ, ਇੱਕ ਇੱਕ ਪੈਸਾ ਜੇ ਅਸੀਂ ਇਕੱਠਾ ਕਰਕੇ ਲਿਆਉਂਦੇ ਹਾਂ ਤੇ ਸਾਨੂੰ ਪਹਿਲਾਂ ਇੱਥੇ ਦੇਣ ਦੀ ਚਿੰਤਾ ਹੁੰਦੀ ਹੈ ਵੀ ਉਹ ਪੈਸੇ ਅਸੀਂ ਸੌਦੇ ਵਾਲੇ ਨੂੰ ਦੇਣੇ ਨੇ, ਉਹ ਪੈਸੇ ਅਸੀਂ ਬਿਲਡਿੰਗ ਵਾਲੇ ਨੂੰ ਦੇਣੇ ਨੇ, ਉਹ ਅਸੀਂ ਠੇਕੇਦਾਰ ਨੂੰ ਦੇਣੇ ਨੇ, ਉਹ ਅਸੀਂ ਮਿਸਤਰੀਆਂ ਨੂੰ ਦੇਣੇ ਨੇ, ਤੇ ਰਹੀ ਗੱਲ ਦੀਵਾਨਾਂ ਦੀ, ਦੀਵਾਨਾਂ ਵਾਲਿਆਂ ਨੂੰ ਪੁੱਛ ਕੇ ਵੇਖ ਲਓ ਸਾਡਾ ਖਰਚਾ ਤੇਲ ਦਾ ਉਦੋਂ ਜ਼ਿਆਦਾ ਹੋ ਜਾਂਦਾ। ਇੱਕ ਸਿੰਘ ਆਏ ਕਹਿੰਦੇ 31,000 ਬਾਬਾ ਜੀ ਭੇਟਾ, ਤੇ ਦੀਵਾਨ ਸਨ ਸਾਡੇ ਕਾਫੀ ਦੂਰ ਦੇ, ਮੈਂ ਪਿੰਡ ਦਾ ਨਾਂ ਨਹੀਂ ਲੈਣਾ ਚਾਹਾਂਗਾ, ਉਹਨਾਂ ਨੂੰ ਭੇੜਾ ਲੱਗੇਗਾ। ਕਹਿੰਦੇ ਬਾਬਾ ਜੀ ਦੀਵਾਨ ਦੀ ਭੇਟਾ 5 ਗੱਡੀਆਂ ਸੀ, ਵੈਸੇ ਤਾਂ ਮੈਂ ਕਹਿੰਦਾ ਨਹੀਂ ਹੁੰਦਾ ਪਰ ਮੈਂ ਇਹਨਾਂ ਨੂੰ ਕਹਿ ਦਿੱਤਾ, ਮੈਂ ਕਿਹਾ 3,000 ਦਾ ਰੋਜ਼ ਤੇਲ ਮੱਚਦਾ ਸੀ, 5-15,000 ਦਾ ਤੇਲ ਮੱਚਾ, 3 ਦਿਨ ਗਏ, 45,000 ਰੁਪਇਆ ਖਰਚਾ ਆਇਆ, 31,000 ਭੇਟਾ ਦੇ ਰਹੇ ਹੋ, ਹਿਸਾਬ ਕਿਤਾਬ ਲਾ ਕੇ ਵੇਖ ਲਓ ਵੀ ਇਹ ਭੇਟਾ ਨਹੀਂ, ਇਹ ਜੇ 45 ਦਿਓ ਤੇ ਤੇਲ ਦਾ ਖਰਚਾ ਹੀ ਹੈ, ਭੇਟਾ ਨਾ ਕਹੋ ਇਹਨੂੰ, ਇਹ ਤੇਲ ਦਾ ਖਰਚਾ ਹੀ ਹੈ ਇਕੱਲਾ, ਭੇਟਾ ਦੇਣ ਵਾਲੇ ਉਹ। ਹੁਣ ਮਾੜੀ ਮੋਟੀ ਸੰਗਤ ਸੇਵਾ ਜਿਵੇਂ ਮਰਜ਼ੀ ਕਰਕੇ ਅਸੀਂ ਸਥਾਨ ਸਾਰਾ ਚਲਾਉਂਦੇ, ਤੇ ਗੱਲਾਂ ਕਰਨ ਵਾਲਿਆਂ ਨੇ ਕਰਦੇ ਹੀ ਰਹਿਣਾ। ਬਾਕੀ ਇਹ ਮੈਂ ਪਰਸੋਂ ਵੀ ਨਹੁਰੇ ਦੀ ਅਰਜ਼ ਕੀਤੀ ਸੀ, ਜਿਵੇਂ ਉਹ ਸੰਗ ਮਰਮਰ ਦਾ ਭਾਵੇਂ ਮਹਿਲ ਹੋਵੇ, ਕੀੜੀ ਨੇ ਤੇ ਸੁਰਾਖ ਹੀ ਲੱਭਣਾ ਹੁੰਦਾ, ਕੀੜੀ ਤੇ ਉੱਥੇ ਵੀ ਲੱਭਦੀ ਫਿਰਦੀ ਹੈ। ਅਖੇ ਮੈਂ ਨੀ ਤੇਰੇ ਨਾਲ ਵੱਸਦੀ, ਉਹ ਕਹਿੰਦਾ ਕਿਉਂ ਨੀ ਵੱਸਦੀ, ਕਹਿੰਦਾ ਤੇਰੀ ਕਹਿੰਦੀ ਤੇਰੀ ਖਾਂਦੇ ਦੀ ਦਾੜੀ ਹਿੱਲਦੀ, ਹੋਰ ਤੇਰੇ 'ਚ ਘਾਟ ਹੋਈ, ਤੇ ਜਿਨ੍ਹਾਂ ਨੇ ਘਾਟਾਂ ਕੱਢਣੀਆਂ ਨੇ ਉਹਨਾਂ ਨੇ ਇੱਦਾਂ ਦੀਆਂ ਘਾਟਾਂ ਵੀ ਕੱਢਦੇ ਰਹਿਣਾ। ਉਹ ਇਹ ਨਿੱਕੀਆਂ ਨਿੱਕੀਆਂ ਗੱਲਾਂ, ਮਾੜੀ ਮਾੜੀ ਗੱਲ ਉਹਨਾਂ ਨੇ ਕਹਿੰਦੇ, ਕਹਿਣ ਵਾਲਿਆਂ ਨੇ ਕਹਿੰਦੇ ਰਹਿਣਾ। ਆਓ ਪਿਆਰਿਓ, ਮੈਂ ਅਰਜ਼ ਕਰਨੀ ਚਾਹੁੰਦਾ, ਧਿਆਨ ਦਿਓ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਪਿਆਰ ਕਰੋ, ਸ਼ਰਧਾ ਭਾਵਨਾ ਨਾਲ ਸੰਗਤ ਵਿੱਚ ਆਓ, ਲੋੜਵੰਦ ਦੀ ਲੋੜ ਪੂਰੀ ਕਰੋ।
गरीब लड़कियां दी शादियां साल बाद हुंदियां जिवें होवे जतन करीदा करिए लंगर हाल लंगर सेवा मैं अर्ज करनी यह नहीं कहिंदा मैं तुहानू कदे अज तक नहीं कहा साडे लंगर विच हिस्सा पाओ साडे इत्थे लंगर चलदा मेरे कहण दा मतलब यह ना समझ लिओ किते मैं ते हमेशा तुहानू यह बेनती हर दुकानां च जाके करदा जिथे जाना मैं विदेशां च कदे एक पैसा

ਸਟੇਜ ਤੇ ਬੋਲਿਆ ਹੋਵੇ ਆ ਲੰਗਰ ਦਾ ਜ਼ਿਕਰ ਮੈਂ ਕਿਤੇ ਕਿਸੇ ਸਟੇਜ ਤੇ ਕੀਤਾ ਵੀ ਸਾਡੇ ਉੱਥੇ ਲੰਗਰ ਚੱਲਦਾ ਹੈ ਮੈਂ ਤੁਹਾਡਾ ਦੇਣ ਜਾ ਰਿਹਾ। ਅਸੀਂ ਕਦੇ ਕਿਹਾ ਹੋਵੇ ਵੀ ਅਸੀਂ ਉੱਥੇ ਦਰਬਾਰ ਬਣਾ ਰਹੇ ਹਾਂ ਸਾਨੂੰ ਸੇਵਾ ਇਕੱਠੀ ਕਰਕੇ ਦਿਓ ਮੈਂ ਤੁਹਾਡਾ ਦੇਣ ਜਾ ਰਿਹਾ। ਅਸੀਂ ਕਦੇ ਇਹਦੇ ਇਸ ਵਿਸ਼ੇ ਤੇ ਪੈਸਾ ਨਹੀਂ ਮੰਗਦੇ। ਮੇਰੀ ਇੱਕੋ ਬੇਨਤੀ ਹੁੰਦੀ ਹੈ ਵਿਦੇਸ਼ਾਂ 'ਚ ਵੀ ਲੋਕ ਸਾਨੂੰ ਪਿਆਰ ਹੀ ਇਸ ਗੱਲ ਕਰਕੇ ਕਰਦੇ ਨੇ ਵੀ ਜਿੱਥੇ ਆਉਂਦੇ ਨੇ ਤੇ ਕੋਈ ਬੇਸਹਾਰਾ ਬੱਚਿਆਂ ਦੇ ਨਾਂ ਤੇ ਮੰਗਦਾ, ਕੋਈ ਬਿਰਧ ਆਸ਼ਰਮ ਦੇ ਨਾਂ ਤੇ ਮੰਗਦਾ, ਲੰਗਰਾਂ ਦੇ ਨਾਂ ਤੇ ਮੰਗਦਾ। ਉਹ ਕਹਿਣਗੇ ਬਾਬੇ ਆਉਂਦੇ ਆ ਪ੍ਰਚਾਰ ਕਰਕੇ, ਇੱਕੋ ਗੱਲ ਕਹਿੰਦੇ ਦਾੜੀਆਂ ਕੇਸ ਰੱਖੋ। ਇਸੇ ਕਰਕੇ ਲੋਕ ਸਾਨੂੰ ਉੱਥੇ ਸੁਣਨ ਆਉਂਦੇ ਨੇ ਵੀ ਇਹ ਸਾਨੂੰ ਹੋਰ ਗੱਲ ਨਹੀਂ ਕਹਿੰਦੇ। ਨਹੀਂ ਤੇ ਜੇਬਾਂ ਚੋਂ ਕਢਾਉਂਦੇ ਨੇ ਲੋਕ ਪੈਸੇ, ਜਿੰਨੇ ਹੈਗੇ ਕਿਰਾਏ ਜੋ ਕੇ ਰੱਖ ਲਓ ਬਾਕੀ ਦੇ ਦਿਓ ਇੱਥੇ ਸਾਰੇ। ਏਦਾਂ ਦਾ ਕੰਮ ਕਰਦੇ ਨੇ ਬਾਬੇ ਬੜੇ। ਬਦਨਾਮ ਨਹੀਂ ਕਰ ਦਿੱਤਾ ਕਈਆਂ ਲੋਕਾਂ ਨੇ ਵਿਦੇਸ਼ਾਂ 'ਚ, ਇੰਨੇ ਬਦਨਾਮ ਹੋ ਗਏ ਧੱਕੇ ਨਾਲ ਕਹਿਣਗੇ ਉੱਠਣਾ ਹੀ ਨਹੀਂ ਜਿੰਨਾ ਚਿਰ ਤੂੰ $10,000 ਲਿਖਵਾਉਂਦਾ ਨੀ ਵੀ ਲਿਖਾ ਮਾਇਆ, ਇਹਨੂੰ ਹੀ ਲੈਣੀ ਤੇਰੇ ਤੋਂ, ਇੰਨੇ ਪੈਸੇ ਹੀ ਲੈਣੇ ਨੇ ਤੇਰੇ, ਇਹਦੂ ਘੱਟ ਮਾਇਆ ਤੇਰੇ ਤੋਂ ਲੈਣੀ ਹੋਈ ਨਹੀਂ। ਏਦਾਂ ਦੀਆਂ ਗੱਲਾਂ ਕਰਦੇ ਸਵਾਓ ਪਿਆ ਦਿਓ। ਮੈਂ ਹਮੇਸ਼ਾ ਅਰਜ ਕੀਤੀ ਹੈ ਲੋੜਵੰਦ ਦੀ ਲੋੜ ਪੂਰੀ ਕਰੋ। ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ, ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾ ਦਿਓ, ਸਤਿਗੁਰੂ ਨੂੰ ਛਕਾ ਦਿੱਤਾ। ਤੁਸੀਂ ਕਿਸੇ ਗਰੀਬ ਨੂੰ ਲੋਈ ਲੈ ਦਿਓ, ਕੰਬਲ ਲੈ ਦਿਓ, ਉਹ ਕੰਬਲ ਕਿਸੇ ਗਰੀਬ ਉੱਤੇ ਆਪਣੇ ਓੜੇਗਾ, ਤੂੰ ਨਹੀਂ ਰੁਮਾਲਾ ਗੁਰਦੁਆਰੇ ਦੇਂਗਾ ਤੇ ਸਰ ਜਾਏਗਾ, ਨਹੀਂ ਰੁਮਾਲਾ ਦੇ ਸਕਦਾ ਕੋਈ ਗੱਲ ਨਹੀਂ। ਤੂੰ ਕਵੇਂ ਮੈਂ ਰੁਮਾਲਾ 5,000 ਦਾ ਦੇਣਾ ਹੈ, ਕਿਸੇ ਗਰੀਬ ਨੂੰ ਮੈਂ 500 ਨਹੀਂ ਦੇ ਸਕਦਾ, ਮੈਂ 50 ਨਹੀਂ ਦੇ ਸਕਦਾ, ਇਹ ਮਾੜੀ ਗੱਲ ਹੈ, ਇਹ ਸੇਵਾ ਪ੍ਰਵਾਨ ਨਹੀਂ ਹੋ ਸਕਦੀ। ਮੈਂ ਅਰਜ ਕਰਦਾ ਰਹਿੰਦਾ ਨਾ, ਮੈਂ ਅੱਜ ਵਿਸ਼ਾ ਹੋਰ ਤੋਰਨਾ ਚਾਹੁੰਦਾ ਸਾਂ, ਪਰ ਮੈਂ ਕਰਾਂ ਕੀ, ਗੱਲ ਹੋਰ ਦੀ ਹੋਰ ਪਾਸੇ ਤੁਰ ਪੈਂਦੀ। ਮੈਂ ਮਹਾਰਾਣੀ ਜਿੰਦਾਂ ਦੀ ਗੱਲ ਅੱਜ ਕਰਨੀ ਚਾਹੁੰਦਾ ਸਾਂ, ਮੇਰੀ ਇੱਛਾ ਇਹ ਸੀ। ਮੈਂ ਕਿਹਾ ਮਹਾਰਾਣੀ ਜਿੰਦਾਂ ਦੀ ਗੱਲ ਕਰਾਂਗੇ ਵੀ ਉਹ ਕਿੰਨੇ ਦੁੱਖੜੇ ਉਸ ਰਾਣੀ ਨੇ ਚੱਲੇ, ਮਾਂ ਦੀ ਗੱਲ ਮੈਂ ਕੀਤੀ ਹੋਈ ਇਸ ਕਰਕੇ, ਪਰ ਹੁਣ ਮੇਰਾ ਟਾਈਮ ਉੱਪਰ ਹੈ ਕਿਉਂਕਿ ਉਹਦੇ ਵਾਸਤੇ ਘੱਟ ਤੋਂ ਘੱਟ 2 ਘੰਟੇ ਚਾਹੀਦੇ ਨੇ ਤੇ 11 ਤੇ ਵੱਜ ਵੀ ਗਏ ਤੇ ਮੈਂ ਹੁਣ ਸਮਾਪਤੀ ਦੇ ਨੇੜੇ ਆ। ਮੈਂ ਥੋੜਾ ਜਿਹਾ ਬੇਨਤੀ ਕਰਾਂਗਾ। ਮਹਾਰਾਜ ਕਸ਼ਮੀਰ ਦੇ ਇਲਾਕੇ ਵਿੱਚ ਗਏ, ਇੱਕ ਸਿੱਖ ਭੱਜਾ ਜਾਏ, ਸ਼ਹਿਦ ਹੱਥ ਵਿੱਚ ਫੜਿਆ ਹੋਇਆ ਹੈ, ਦੌੜਿਆ ਜਾਂਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਨੇ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਰਸਤੇ ਵਿੱਚ ਇੱਕ ਸਾਦਾ ਜਿਹਾ ਸਿੱਖ ਬੈਠਾ ਹੈ, ਸਾਦਾ ਜਿਹਾ, ਉਹਦਾ ਨਾਂ ਭਾਈ ਕੱਟੂ ਲਿਖਿਆ ਪਿਆ, ਏਦਾਂ ਦਾ ਨਾਂ ਸੀ ਉਹਦਾ। ਉਹ ਬੈਠਾ ਹੈ, ਉਹ ਕਹਿੰਦਾ ਕਿੱਥੇ ਤੁਰਿਆ ਜਾਂਦਾ ਤੇਜ਼ ਤੇਜ਼, ਵਾਹੋ ਵਾਹੀ ਭੱਜਿਆ ਜਾਂਦਾ ਵਾਹੋ ਦਾਹੀ, ਕਹਿੰਦਾ ਮੈਂ ਦਰਸ਼ਨ ਕਰਨ ਚੱਲਿਆ ਗੁਰੂ ਹਰਗੋਬਿੰਦ ਸਾਹਿਬ ਦੇ। ਪਰ ਤੇਰੇ ਕੋਲ ਕੀ ਹੈ? ਕਹਿੰਦਾ ਮੇਰੇ ਕੋਲ ਸ਼ਹਿਦ ਦਾ ਕਟੋਰਾ ਹੈ, ਮੈਂ ਇਹਦੇ ਵਿੱਚ ਸ਼ਹਿਦ ਭਰਿਆ ਹੈ, ਮੈਂ ਸਤਿਗੁਰਾਂ ਦੇ ਦਰਸ਼ਨ ਕਰਨ ਚੱਲਿਆ। ਕਹਿੰਦਾ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦੇ, ਮੈਂ ਸ਼ਹਿਦ ਖਾਣ ਨੂੰ ਜੀ ਕਰ ਦਿੰਦਾ। ਉਹ ਕਹਿੰਦਾ ਮੱਤ ਮਾਰੀਗੀ ਤੇਰੀ, ਸਤਿਗੁਰੂ ਭੋਗ ਲਾਣਗੇ ਛਕਣਗੇ ਤੇ ਫਿਰ ਸ਼ਹਿਦ ਮਿਲੇਗਾ, ਤੈਨੂੰ ਦੇਦਾ ਕਮਲੇ ਮਲੰਗ ਨੂੰ। ਇੱਥੇ ਬੈਠਾ ਮਲੰਗ ਕਹਿੰਦੇ ਉਹਨੂੰ ਹੈ ਜਿਹੜਾ ਇੱਦਾਂ ਦਾ ਫਕੀਰ ਜਿਹਾ ਰੁਲਿਆ ਜਾ ਫਿਰਦਾ ਹੋਵੇ, ਮਲੰਗ ਤੁਰਿਆ ਫਿਰਦਾ, ਪਰ ਮਸਤ ਮਲੰਗ ਸਾਧੂ ਬੜੀ ਕਮਾਈਆਂ ਵਾਲੇ ਵੀ ਹੁੰਦੇ ਨੇ। ਇਹੋ ਜਿਹੇ ਬਚਨ ਮੈਂ ਸੁਣੇ ਨੇ ਸਿੱਧੇ ਸਾਧੇ ਜੇ। ਮੈਂ ਥੋੜੇ ਦਿਨ ਪਹਿਲਾਂ ਰਿਸ਼ੀਕੇਸ਼ ਵੱਲ ਗਿਆ, ਹਰਿਦੁਆਰ ਵੱਲ, ਸਾਡੇ ਇੱਥੇ ਸਿੰਘ ਆਏ ਨੇ ਦੀਵਾਨ ਲੈਣ ਉਸ ਇਲਾਕੇ ਚੋਂ, ਹਰਿਦੁਆਰ ਦੇ ਇਲਾਕੇ ਚੋਂ, ਜਟਾਧਾਰੀ ਸਾਧੂ ਬੈਠਾ, ਮੈਂ ਤੁਰਿਆ ਜਾਵਾਂ, ਸਾਡਾ ਸਾਰਾ ਜਥਾ ਮੇਰੇ ਨਾਲ ਸੀ ਗੰਗੋਤਰੀ ਦੇ ਕਿਨਾਰੇ ਤੇ, ਕਿਉਂਕਿ ਹਰ ਥਾਂ ਦੇਖਣਾ ਚਾਹੀਦਾ ਹੈ। ਇਸ ਗੱਲ 'ਚ ਕਦੇ ਸ਼ੱਕ ਨਾ ਕਰੋ, ਕਿਉਂਕਿ ਭਾਵਨਾ ਸਾਡੀ ਗੁਰੂ ਗ੍ਰੰਥ ਸਾਹਿਬ, ਸਾਡੇ ਬਾਪੂ ਨੇ ਗੁਰੂ ਗ੍ਰੰਥ ਸਾਹਿਬ, ਸਾਡੇ ਪਿਤਾ ਨੇ ਗੁਰੂ ਗ੍ਰੰਥ ਸਾਹਿਬ, ਪਰ ਹਰ ਧਰਮ ਵਿੱਚ ਵੇਖਣਾ ਚਾਹੀਦਾ ਵੀ ਕਿਸੇ ਵਿੱਚ ਕੁਆਲਿਟੀ ਕੀ ਹੈ, ਭਜਨ ਬੰਦਗੀ ਕਿੱਦਾਂ ਕੋਈ ਕਰਦਾ, ਸਿਮਰਨ ਭਜਨ ਕਿਸੇ ਦੇ ਤਰੀਕੇ ਕਿੱਦਾਂ ਨੇ। ਮੈਨੂੰ ਜੇ ਕੋਈ ਪੁਰਾਣਾ ਮਹਾਂਪੁਰਖ ਮਿਲੇ, ਮੈਂ ਪੁੱਛਦਾ ਹੁੰਦਾ, ਅੱਛਾ ਜੀ ਇਹ ਦੱਸੋ ਵੀ ਬਾਬਾ ਕਰਤਾਰ ਸਿੰਘ ਜੀ ਸਿਮਰਨ ਕਿਵੇਂ ਕਰਾਉਂਦੇ ਸੀ? ਕਈ ਤੇ ਵਿਚਾਰੇ ਦੱਸ ਦੇਣਗੇ, ਕਈ ਫਿਰ ਚੁੱਪੀ ਕਰ ਜਾਣਗੇ, ਹਾਂਜੀ ਉਹ ਕਰਾਉਂਦੇ ਸੀ ਬਾਬਾ ਜੀ, ਹੁਣ ਚੇਤਾ ਭੁੱਲ ਗਿਆ, ਨਾਲ ਰਹੇ ਹਾਂ ਜੀ ਅਸੀਂ ਉਹਨਾਂ ਦੇ, ਇੱਦਾਂ ਦੇ ਵੀ ਕਈ ਹੁੰਦੇ ਨੇ। ਕਈ ਦੱਸਦੇ ਨੇ ਕਿ ਹਾਂ ਆਹ ਢੰਗ ਸੀ ਉਹਨਾਂ ਦਾ, ਕਈ ਨਵੀਂ ਤੋਂ ਨਵੀਂ ਗੱਲ ਮਿਲਦੀ। ਸਿੱਖ ਉਹ ਹੈ ਜਿਹੜਾ ਸਿੱਖਦਾ ਰਹੇ। ਅਸੀਂ ਤੁਰੇ ਜਾਈਏ, ਇੱਕ ਜਟਾਧਾਰੀ ਨਗਨ ਸਾਧੂ ਬੈਠਾ, ਨਗਨ ਸਰੀਰ ਤੇ ਰਾਖ ਮਲੀ ਹੋਈ, ਧੂਣਾ ਜਿਹਾ ਲਾਇਆ, ਉਹ ਬੈਠਾ, ਮੈਂ ਲੰਘਣ ਲੱਗਾ ਤੇ ਵਾਹਿਗੁਰੂ ਜੀ ਉਹਨੇ ਅੱਤੀ ਸਾਰੇ ਹੱਥ ਕੀਤੇ ਮੇਰੇ ਵੱਲ ਤੇ ਅਸੀਂ ਸਾਰੇ ਜਣੇ ਤੁਰੇ ਤੁਰੇ ਜਾਂਦੇ। ਮੈਂ ਕਰੂ ਰਾਤ ਦੇ 3 ਵਜੇ ਸੀ, ਅੰਮ੍ਰਿਤ ਵੇਲਾ, ਗੰਗਾ ਬੜੀ ਤੇਜ਼ ਵਗਦੀ ਸੀ, ਗੰਗਾ ਦੇ ਕਿਨਾਰੇ ਬੈਠਾ ਸੀ ਉਹ ਸਾਧੂ ਤੇ ਤੁਰੇ ਜਾਂਦੇ ਮੈਂ ਰੁਕ ਗਿਆ। ਮੈਂ ਉਹਦੇ ਨਾਲ ਗੱਲਾਂ ਲੱਗ ਪਿਆ ਕਰਨ, ਮੈਂ ਉਹਨੂੰ ਘੱਟ ਤੋਂ ਘੱਟ 50 ਸਵਾਲ ਪੁੱਛੇ ਉਹਨਾਂ ਦੇ ਧਰਮ ਬਾਰੇ ਤੇ ਮੈਂ ਹੈਰਾਨ ਹੋ ਗਿਆ। ਉਹਨੂੰ ਵੇਖਣ ਵਾਲਾ ਕਹਿੰਦਾ ਸੀ ਕਿ ਕਮਲਾ ਜਿਹਾ ਬੈਠਾ ਹੈ, ਪਰ ਇਹੋ ਜਿਹੀਆਂ ਗੱਲਾਂ ਉਹਨੇ ਮੈਨੂੰ ਦੱਸੀਆਂ ਜਿਹੜੀਆਂ ਕਿਸੇ ਗ੍ਰੰਥਾਂ 'ਚ ਨਹੀਂ ਮਿਲਦੀਆਂ।
ਇੰਨਾ ਡੂੰਘਾ, ਇੰਨਾ ਗਿਆਨੀ ਬੈਠਾ ਕੱਪੜੇ ਏਦਾਂ ਹੀ ਬਿਲਕੁਲ ਸਾਦਾ ਜਿਹਾ, ਜਟਾ ਜਟਾ ਜੂਠ ਸਿਰ ਦੇ ਉੱਤੇ ਜਟਾਵਾਂ, ਏਦਾਂ ਦੇ ਬੜੇ ਸਾਧੂ, ਮਤਵਾਰੇ ਸਾਧੂ। ਇੱਕ ਕਿੰਗਰੀ ਸਾਜ ਹੈ, ਕਿੰਗਰੀ ਰਾਜਸਥਾਨ ਦਾ ਹੈ। ਉਹ ਸਾਧੂ ਰਾਜਸਥਾਨ ਵਿੱਚ ਇੱਕ ਸਾਜ ਹੈ, ਜੇ ਤੁਸੀਂ ਜਾਓ ਤੇ ਉਹ ਤੁਹਾਨੂੰ ਮੂੰਹ ਨਾਲ ਨਾ ਇੱਕ ਉਂਗਲ ਹਿਲਾਣਗੇ, ਤਾਰ ਹੁੰਦੀ ਹੈ ਤਾਰ ਹਿਲਾਈ ਜਾਣਗੇ ਤੇ ਮੂੰਹ ਨਾਲ ਉਹ ਸਾਜ ਨੂੰ ਵਜਾਉਂਦੇ ਨੇ। ਉਹ ਉਹਨੂੰ ਕਹਿੰਦੇ ਨੇ ਕਿੰਗਰੀ, ਮਤਵਾਰੇ ਸਾਧੂ। ਵੱਜਦੀ ਹੈ ਕਿੰਗਰੀ।

ਕਦੇ ਪਹਿਣ ਦੇ ਰੇਸ਼ਮ ਜਰੀਆਂ, ਕਦੇ ਗੋਦ ਦੀ ਲੀਰਾਂ ਦੀ। ਗੁਰਮੁਖੋ ਨਾਲ ਰੂੜੀਆਂ ਤੇ ਪਏ ਵੀ ਚਮਕਦੇ ਆ, ਪਰ ਕੋਈ ਪਾਰਖੂ ਚਾਹੀਦਾ, ਪਰਖਣ ਵਾਲਾ ਚਾਹੀਦਾ। ਬੜੇ ਹੀਰੇ ਹੁੰਦੇ ਨੇ, ਬੜੇ ਹੀਰੇ, ਪਰ ਖਿਮਾ ਕਰਨਾ ਮੈਂ ਵੇਖਣਾ ਕਈ ਰੱਸੀ ਬੜੀ ਸੋਹਣੀ ਹੁੰਦੀ ਹੈ, ਕਾਮਯਾਬ ਸਾਧੂ ਚੰਗਾ ਹੁੰਦਾ ਹੈ, ਤੇ ਮਣਕੇ ਨਕਲੀ ਹੁੰਦੇ ਨੇ ਸਾਰੇ, ਕੋਈ ਕੋਈ ਅਸਲੀ ਮਿਲਦਾ ਵਿੱਚ, ਤੇ ਕਈ ਹੀਰੇ ਨੇ ਪਰ ਮੁੰਜ ਦੀ ਰੱਸੀ ਪਰੋਏ ਹੁੰਦੇ ਨੇ। ਕਈ ਰੱਸੀਆਂ ਬੜੀਆਂ ਚੰਗੀਆਂ ਨੇ, ਰੱਸੀਆਂ ਠੀਕ ਨੇ, ਪਰ ਵਿੱਚ ਜਿਹੜੇ ਮੋਤੀ ਨੇ ਉਹ ਨਕਲੀ ਨੇ। ਕਈ ਥਾਵਾਂ ਉੱਤੇ ਹੀਰੇ ਨੇ ਪਰ ਮੁੰਜ ਦੀਆਂ ਰੱਸੀਆਂ ਚ ਪਰੋਏ, ਗਲਤ ਥਾਂ ਤੇ ਫਸ ਜਾਂਦੇ। ਸ਼ਰਧਾ ਬੜੀ ਹੈ, ਰੰਗੇ ਹੋਏ ਨੇ, ਭਜਨ ਵਾਲੇ ਨੇ, ਬੰਦਗੀ ਵਾਲੇ ਨੇ, ਹੀਰੇ ਸਨ, ਕੋਈ ਤਰਾਸ਼ ਦਿੰਦਾ ਤੇ ਕਿਤੇ ਦੇ ਕਿਤੇ ਪਹੁੰਚ ਜਾਂਦੇ। ਕੋਈ ਉਹਨਾਂ ਨੂੰ ਚੰਗਾ ਮਿਲ ਜਾਂਦਾ ਨਰੰਗਿਆ ਹੋਇਆ ਤੇ ਕਿਤੇ ਦੀ ਕਿਤੇ ਪਹੁੰਚਾ ਦਿੰਦਾ। ਗਲਤ ਪਾਸੇ ਪੈਣ ਕਰਕੇ, ਗਲਤ ਹੱਥਾਂ ਚ ਆਉਣ ਕਰਕੇ ਵਿਗੜੇ। ਦੇਖੋ ਪੱਥਰ ਚੰਗਿਆਂ ਹੱਥਾਂ ਚ, ਹੁਨਰ ਵਾਲੇ ਹੱਥਾਂ ਚ ਚਲਿਆ ਜਾਏ ਤੇ ਪੱਥਰ ਨੂੰ ਘੜ ਕੇ ਬਣਾਉਣ ਵਾਲੇ ਨੇ ਮੂਰਤੀ ਬਣਾ ਦੇਣੀ ਹੈ, ਤੇ ਜੇ ਮੇਰੇ ਵਰਗਾ ਨਕਲੀ ਜਿਹਨੂੰ ਪਤਾ ਹੀ ਕੋਈ ਨੀ ਵੀ ਮੂਰਤੀ ਬਣਦੀ ਕਿੱਦਾਂ ਹੈ, ਉਹਨੇ ਮਾਰਨਾ ਹਥੌੜਾ ਪੱਥਰ ਦੇ ਦੋ ਟੁਕੜੇ ਕਰ ਦੇਣ, ਉਹਦਾ ਕਿਸੇ ਜੋਗਾ ਵੀ ਨੀ ਛੱਡਣਾ, ਕੱਖ ਨੀ ਛੱਡਣਾ ਪੱਥਰ ਦਾ। ਮੁੰਜ ਦੀ ਰੱਸੀ ਚ ਹੀਰਾ ਨਾ ਪਰੋਇਆ ਜਾਏ ਕਿਤੇ, ਵੇਖਣਾ ਇਹ ਭੁੱਲ ਨਾ ਹੋ ਜਾਏ। ਤੇ ਹੋਇਆ ਕੀ, ਮੈਂ ਅਰਜ਼ ਕਰਦਾ ਸਾਂ ਉਹ ਤੁਰਿਆ ਜਾਏ ਫੇਰ ਕਿੱਥੇ ਚੱਲਣਾ, ਕਹਿੰਦਾ ਜੀ ਮੈਂ ਦਰਸ਼ਨ ਕਰਨ ਲਈ। ਮੈਂ ਫਿਰ ਜੀ ਸ਼ਹਿਦ ਲੈ ਕੇ ਚੱਲਿਆ, ਫਿਰ ਸ਼ਹਿਦ ਦਾ ਕੀ ਕਰੇਗਾ, ਸਤਿਗੁਰਾਂ ਨੂੰ ਛਕਾਵਾਂਗੇ। ਇਹ ਪਿਆਰ ਬੜਾ ਕਰਦਾ ਸੀ, ਕਈ ਪਿਆਰ ਕਰਦੇ ਨੇ ਇਜ਼ਹਾਰ ਨਹੀਂ ਕਰਦੇ, ਕਿ ਇਜ਼ਹਾਰ ਬਹੁਤਾ ਕਰਦੇ ਨੇ ਅੰਦਰੋਂ ਪਿਆਰ ਨਹੀਂ ਕਰਦੇ। ਕਈ ਗੱਲਾਂ ਕਰਨਗੇ ਵੱਡੀਆਂ ਵੱਡੀਆਂ, ਅੰਦਰੋਂ ਪਿਆਰ ਨਹੀਂ ਹੁੰਦਾ, ਅੰਦਰੋਂ ਸ਼ਰਧਾ ਨਹੀਂ ਹੁੰਦੀ, ਪਰ ਕਈ ਪ੍ਰੇਮ ਬੜਾ ਕਰਦੇ ਨੇ, ਉਹਨਾਂ ਕੋਲ ਸ਼ਬਦ ਨਹੀਂ ਹੁੰਦੇ, ਅੰਦਰ ਹੀ ਬੋਲ ਸਕਦੇ ਨਹੀਂ, ਬੋਲ ਕੇ ਨਹੀਂ ਦੱਸ ਸਕਦੇ, ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ, ਸ਼ਬਦ ਨਹੀਂ ਉਹਨਾਂ ਕੋਲ ਹੁੰਦੇ। ਹੁਣ ਅੰਦਰ ਦੀ ਬਾਤ ਹੈ, ਉਹ ਪਿਆਰ ਬੜਾ ਕਰਦਾ ਸਤਿਗੁਰਾਂ ਦਾ। ਕਈ ਵਾਰੀ ਜੇ ਕਿਸੇ ਨੇ ਗੁਰੂ ਹਰਗੋਬਿੰਦ ਸਾਹਿਬ ਕੋਲ ਜਾਣਾ, ਮੈਂ ਭਾਈ ਜਗਤੇ ਦਾ ਜ਼ਿਕਰ ਵੀ ਜਿਵੇਂ ਉਦਣ ਕੀਤਾ ਸੀ ਨਾ, ਬੁਲਾਡੇ ਦਵਾਨਾਂ ਚ ਸਿੰਘ ਬੈਠੇ ਬੁਲਾਡੇ ਦੇ ਉੱਤੇ, ਜਗਤਾ ਕਿਆ ਕਰਿਓ ਜਾਣ ਵਾਲਿਓ, ਮੈਂ ਪਿਆਰ ਕਰਨਾ ਸਤਿਗੁਰਾਂ ਨੂੰ, ਮੈਂ ਦਰਸ਼ਨ ਕਰਨ ਜਾਣਾ ਹੈ। ਸੁਖਮਨੀ ਸਾਹਿਬ ਦਾ ਪਾਠ ਨੱਚ ਕੇ ਕਰਦਾ ਹੁੰਦਾ ਸੀ, ਨੱਚ ਉਹਨੂੰ ਕਿ ਉਹ ਨੱਚਣਾ ਵੀ ਇਬਾਦਤ ਬਣ ਜਾਵੇ, ਨੱਚਣੇ ਦਾ ਜੇ ਚੱਜ ਹੋ, ਕਹਿੰਦੇ ਨੱਚਣਾ ਵੀ ਇਬਾਦਤ ਬਣ ਜਾਂਦਾ ਜੇ ਨੱਚਣ ਦੀ ਜਾਚ ਆ ਜਾਏ। ਬੁੱਲੇ ਨੇ ਆਪਣੇ ਮੁਰਸ਼ਦ ਨੂੰ ਨੱਚ ਕੇ ਮਨਾ ਲਿਆ, ਬੁੱਲੇ ਦਾ ਮੁਰਸ਼ਦ ਰੁੱਸ ਗਿਆ, ਆਕੜ ਗਿਆ, ਰੁੱਸ ਗਿਆ, ਕਿਸੇ ਕਾਰਨ ਕਰਕੇ ਨਾਰਾਜ਼ ਹੋ ਗਿਆ ਬੁੱਲੇ ਨਾਲ। ਬੁੱਲਾ ਕਹਿੰਦਾ ਜੀ ਰੁੱਸੋ ਨਾ, ਕਰਵਟ ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਾਂ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੁੱਖ ਕਾਹੇ ਸੁਣਾ, ਮੂੰਹ ਨਾ ਮੋੜ ਆਰੇ ਨਾਲ ਭਾਵੇਂ ਚੀਰ, ਇਦੂ ਤੇ ਆਰਾ ਆਰੇ ਨਾਲ ਚੀਰ ਦੇ ਦੋ ਟੁਕੜੇ ਕਰਦੇ, ਪਰ ਰੁੱਸ ਨਾ, ਨਾਰਾਜ਼ ਨਾ ਹੋ, ਧਿਆਨ ਦਿਓ। ਬੁੱਲੇ ਦਾ ਗੁਰੂ ਰੁੱਸਿਆ ਮੁਰਸ਼ਦ, ਤੇ ਉਹ ਕਹਿੰਦਾ ਮੈਂ ਨਹੀਂ ਮੰਨਣਾ, ਬੁੱਲਾ ਮੇਰੇ ਮੱਥੇ ਨਾ ਲੱਗੇ। ਬੁੱਲਾ ਬਚਨਾ ਦਾ ਵੀ ਬੜਾ ਪੱਕਾ ਸੀ, ਜੇ ਮੁਰਸ਼ਦ ਨੇ ਕਿਹਾ ਤੇ ਮੱਥੇ ਨਹੀਂ ਲੱਗਣਾ, ਮੇਰੇ ਮੁਰਸ਼ਦ ਨੇ ਜੇ ਮੈਨੂੰ ਕਿਹਾ ਤੇ ਮੈਂ ਮੱਥੇ ਨਹੀਂ ਲੱਗਣਾ, ਬਚਨ ਵੀ ਮੰਨਦਾ ਸੀ। ਪਰ ਕਈ ਬੰਦੇ ਉਲਟੂ ਹੁੰਦੇ ਨੇ, ਵੇਖੋ ਕਹਿੰਦੇ ਨੇ ਕੁੱਤਾ ਮਾਲਕ ਦਾ ਡਰ ਨਹੀਂ ਛੱਡਦਾ, ਇਹ ਤੇ ਪੱਕੀ ਗੱਲ ਹੈ, ਬਾਣੀ ਵੀ ਇਸ ਗੱਲ ਦੀ ਹਾਮੀ ਭਰਦੀ ਹੈ ਵੀ ਕੁੱਤਾ ਮਾਲਕ ਦਾ ਬਣ ਕੇ ਰਹਿੰਦਾ। ਜਿਵੇਂ ਬੁੱਲੇ ਨੇ ਵੀ ਆਖਿਆ ਰਾਤੀ ਜਾਗਣ ਭਗਤ ਸਦਾਵਣ, ਰਾਤੀ ਜਾਗਣ ਕੁੱਤੇ ਤੇਥੋਂ ਉੱਥੇ, ਮਾਲਕ ਦਾ ਦਰ ਕਦੇ ਨਾ ਛੱਡਦੇ ਭਾਵੇਂ ਵੱਜਣ ਜੁੱਤੇ ਤੇਥੋਂ ਉੱਤੇ, ਰੁੱਖੀ ਮਿੱਟੀ ਖਾ ਕੇ ਜਾ ਰੂੜੀ ਤੇ ਸੁੱਤੇ ਤੇਥੋਂ ਉੱਤੇ, ਉੱਠ ਬੁੱਲੇ ਉੱਠ ਨਾਮ ਧਿਆਲਾ ਨਹੀਂ ਤੇ ਬਾਜੀ ਲੈ ਗਏ ਕੁੱਤੇ ਤੇਥੋਂ ਉੱਤੇ। ਬੁੱਲੇ ਨੇ ਕਿ ਬੁੱਲਿਆ ਕਹਿੰਦਾ ਹੈ ਕਿ ਕੁੱਤੇ ਚੰਗੇ ਨੇ, ਮਾਲਕ ਦਾ ਦਰ ਨਹੀਂ ਛੱਡਦੇ, ਜੁੱਤੇ ਖਾ ਕੇ ਵੀ ਕੁੱਤੇ ਮਾਲਕ ਦੇ ਬਣੇ ਰਹਿੰਦੇ ਨੇ। ਧਿਆਨ ਦਿਓ, ਕੁੱਤਾ ਮਾਲਕ ਦਾ ਬਣ ਕੇ ਰਹਿੰਦਾ, ਉਹਦਾ ਗੁਣ ਬਾਣੀ ਵੀ ਕਹਿੰਦੀ ਹੈ, ਪਰ ਬਾਣੀ ਇਹ ਵੀ ਕਹਿੰਦੀ ਹੈ
ਸਵਾਨ ਤੂਸਿਓ ਭਇਓ ਨਾ ਸੁਧੋ ਆ ਕਹਿੰਦੇ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ ਜੇ ਕਿਸੇ ਨੂੰ ਤੁਸੀਂ ਇਹ ਪ੍ਰਮਾਣ ਦੇਣਾ ਹੋਵੇ ਨਾ ਵੀ ਫਲਾਣਾ ਬੰਦਾ ਠੀਕ ਨਹੀਂ ਤੁਸੀਂ ਕਹੋ ਮੈਂ ਸਮਝਾ ਲਾਂਗਾ ਮੈਂ ਗੱਲ ਕਰਾਂਗਾ ਉਹਦੇ ਨਾਲ ਠੀਕ ਹੋ ਜਾਏਗਾ ਉਹ ਕਹੇਗਾ ਨਹੀਂ ਓਏ ਕੁੱਤੇ ਦੀ ਪੂਛ ਵਰਗਾ ਉਹਨੇ ਨਹੀਂ ਸਿੱਧਾ ਹੋਣਾ ਕੁੱਤੇ ਚ ਗੁਣ ਹੈ ਮਾਲਕ ਦਾ ਦਰ ਨਹੀਂ ਛੱਡਦਾ ਇੱਥੇ ਬੜੇ ਨੇ ਆ ਮੇਰੇ ਕੋਲ ਵੀ ਬੜੇ ਨੇ ਬਾਬਾ ਜੀ ਤੁਹਾਡੇ ਕੋਲ ਹੀ ਰਹਿਣਾ ਹੈ ਦਰ ਤੁਹਾਡਾ ਛੱਡ ਕੇ ਨਹੀਂ ਜਾਣਾ ਪੂਛਾਂ ਸਿੱਧੀਆਂ ਕਰਨੀਆਂ ਨੇ ਰਹੋ ਬਈ ਪੂਛ ਵੀ ਸਿੱਧੀ ਕਰ ਲਓ ਪੂਛ ਕੁੱਤੇ ਵਾਂਗੂ ਟੇਢੀ ਰੱਖਣੀ ਹੈ ਤੇ ਦਰ ਛੱਡਣਾ ਨਹੀਂ ਲੈ ਵੇਖੋ ਇਹ ਗੁਣ ਉਗਣ ਦੋਵੇਂ ਗੱਲਾਂ ਦੋਵੇਂ ਗੱਲਾਂ ਸਵਾਦ ਫੇਰ ਆ ਵੀ ਪੂਛ ਵੀ ਸਿੱਧੀ ਕਰ ਲਓ ਫਿਰ ਉਹ ਵੀ ਏਦਾਂ ਦੇ ਬੜੇ ਹੁੰਦੇ ਆ ਕਿ ਸਤਿਗੁਰੂ ਦਾ ਦਰ ਵੀ ਨਾ ਛੱਡੀਏ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਵੀ ਕਰੀਏ ਬਾਣੀ ਬਾਣੇ ਨਾਲ ਜੁੜੇ ਵੀ ਰਹੀਏ ਤੇ ਪੂਛਾਂ ਵੀ ਟੇਢੀਆਂ ਹੀ ਰੱਖੀਏ ਆਪਣਾ ਕੰਮ ਵੀ ਕਰਦੇ ਰਹੀਏ ਝੂਠ ਵੀ ਚੱਲਦਾ ਰਹੇ ਫਰੇਬ ਵੀ ਚੱਲਦਾ ਰਹੇ ਇਹ ਕੁੱਤੇ ਦੇ ਗੁਣ ਵੀ ਨੇ ਤੇ ਉਗਣ ਵੀ ਆ ਕੋਈ ਉਗਣ ਛੱਡ ਦੇ ਉਹਦਾ ਗੁਣ ਲਓ ਜੋ ਕਵੇ ਮਾਲਕ ਉਹਦੇ ਤੇ ਪਹਿਰਾ ਦੇਣਾ ਕਿਸੇ ਦੇ ਬਣੋ ਤੇ ਸਤ ਬਚਨ ਕਹੋ ਮੁੱਲਾ ਕਿਹਾ ਬੁੱਲੇ ਦੇ ਗੁਰੂ ਨੇ ਆਖਿਆ ਮੱਥੇ ਨਹੀਂ ਲੱਗਣਾ ਇਹਨਾਂ ਨਹੀਂ ਲੱਗਣਾ ਮੱਥੇ ਨਹੀਂ ਲੱਗਿਆ ਪਰ ਆਪਣੇ ਗੁਰੂ ਨੂੰ ਮਨਾਉਣ ਲਈ ਬੁਰਕਾ ਪਾ ਕੇ ਨੱਚਣ ਵਾਲਿਆਂ ਚ ਰਲ ਗਿਆ ਪੈਰਾਂ ਚ ਬੰਨ ਕੇ ਘੁੰਗਰੂ ਨਾ ਇਹਨਾਂ ਵੇਖੋ ਗੁਰੂ ਪਿੱਛੇ ਕੀ ਕੁਝ ਕਰਨਾ ਪੈਂਦਾ ਝਾਂਜਰਾਂ ਮੰਨ ਲਈਆਂ ਪੈਰਾਂ ਚ ਘੁੰਗਰੂ ਤੇ ਨੱਚਦਾ ਫਿਰੇ ਸਾਰੇ ਗਾਉਣ ਤੇ ਬੁੱਲਾ ਵੀ ਗਾਵੇ ਜਦੋਂ ਬੁੱਲਾ ਗਾਵੇ ਤੇ ਉਹਦਾ ਗੁਰੂ ਕਹਿੰਦਾ ਹੈ ਮੱਥੇ ਨਹੀਂ ਸੀ ਨਾ ਲੱਗਣਾ ਮੂੰਹ ਵਿਖਾਣਾ ਮੇਰੇ ਮੂੰਹ ਨਾਲ ਮੈਨੂੰ ਨਾ ਮੂੰਹ ਵਿਖਾਏ ਆ ਕੇ ਮੁੜ ਮੂੰਹ ਵਿਖਾਇਆ ਨਾ ਕੱਪੜਾ ਮੂੰਹ ਤੇ ਸੀ ਮੈਨੂੰ ਬੁੱਲਾ ਹੈ ਉਹ ਇਹ ਤੇ ਬੁੱਲਾ ਹੈ ਉਹਦਾ ਗੁਰੂ ਕਹਿੰਦਾ ਆਵਾਜ਼ ਸੁਣ ਕੇ ਆਵਾਜ਼ ਪਈ ਨਾ ਕੰਨਾਂ ਚ ਉਹ ਇਹ ਤੇ ਬੁੱਲਾ ਹੈ ਬੁੱਲਾ ਗਾਈ ਗਿਆ ਉਹ ਕਹਿੰਦਾ ਮੇਰਾ ਬੁੱਲਾ ਹੈ ਬੁੱਲਾ ਹੈ ਫਿਰ ਕਿਹਾ ਬੁੱਲਾ ਹੈ ਬੁੱਲਾ ਉੱਤੋਂ ਮੂੰਹ ਤੋਂ ਕੱਪੜਾ ਤੇ ਨਹੀਂ ਚੁੱਕਿਆ ਉੱਚੀ ਸਾਰੀ ਕਹਿੰਦਾ ਬੁੱਲਾ ਨਹੀਂ ਜੀ ਇਹ ਤੇ ਭੁੱਲਾ ਹੈ ਮੈਂ ਤੇ ਭੁੱਲ ਬਖਸਾਉਣ ਲਈ ਇਹ ਝਾਂਜਰਾਂ ਪਾਈ ਫਿਰਨਾ ਮੈਂ ਕਿਤੇ ਝਾਂਜਰਾਂ ਪਾਉਣ ਵਾਲਾ ਫਕੀਰ ਹਾਂ ਤੈਨੂੰ ਮਨਾਉਣ ਲਈ ਮੈਂ ਵੇਖ ਕੀ ਕੁਝ ਕਰੀ ਫਿਰਦਾ ਉਹ ਕਹਿੰਦਾ ਆ ਜਾ ਫਿਰ ਹੁਣ ਤੇਰੀ ਲੋੜ ਆ ਜਾ ਹੁਣ ਬਖਸ਼ਿਆ ਗਿਆ ਬੁੱਲਿਆ ਹੁਣ ਤੂੰ ਭੁੱਲਾ ਨਾ ਰਹੇਗਾ ਦੇਖੋ ਪਿਆਰਿਓ ਨੱਚਣਾ ਆਵਾਜ਼ਕ ਬਣ ਸਕਦਾ ਹੈ ਪਰ ਜੇ ਨੱਚਣ ਦੀ ਜਾਚ ਹੋਵੇ ਤੇ ਸਾ ਗਲਤ ਨਾ ਅਰਥ ਸਮਝ ਲਿਓ ਕਿਤੇ ਵੀ ਸਵੇਰੇ ਜਪਜੀ ਸਾਹਿਬ ਭੰਗੜਾ ਪਾ ਕੇ ਕਰਾਂਗੇ ਇੱਕ ਓਂਕਾਰ ਸਤਨਾਮ ਕਿਤੇ ਵੀ ਟੱਪੀ ਜਾਓ ਅਰਥ ਗਲਤ ਨਾ ਸਮਝ ਲਿਆ ਕਰੋ ਜੇ ਅਸੀਂ ਵੀ ਨੱਚ ਲਾਂਗੇ ਨਹੀਂ ਓਏ ਐਮ ਏ ਦਾ ਵਿਦਿਆਰਥੀ ਹੈ ਸਟੂਡੈਂਟ ਹੈ ਅਸੀਂ ਪਹਿਲੀ ਵਾਲੇ ਹਾਂ ਪਹਿਲੀ ਵਾਲਾ ਐਮ ਏ ਦੀ ਰੀਸ ਨਾ ਕਰੇ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਇਹ ਅਵਸਥਾ ਹੈ ਬ੍ਰਹਮ ਗਿਆਨੀ ਬੰਧਨ ਤੋਂ ਮੁਕਤ ਹੋ ਜਾਂਦਾ ਹੈ ਪਰ ਪਹਿਲੀ ਵਾਲਿਆਂ ਤੋਂ ਊੜਾ ਐੜਾ ਸਿੱਖਣਾ ਪੈਂਦਾ ਅਸੀਂ ਤੇ ਊੜੇ ਐੜੇ ਵਾਲੇ ਹਾਂ ਜੇ ਅਸੀਂ ਐਮ ਏ ਵਾਲਿਆਂ ਦੀਆਂ ਕਈ ਵਾਰੀ ਰੀਸਾਂ ਕਰਨ ਲੱਗ ਜਾਂਦੇ ਉਹ ਨਹੀਂ ਇਹ ਨਹੀਂ ਇਹ ਨਹੀਂ ਇਹ ਨਹੀਂ ਕਰਨਾ ਚਾਹੀਦਾ ਬਸ ਸਤ ਬਚਨ ਸੇਵਾ ਚ ਲੱਗੋ ਡਟ ਕੇ ਫਿਰ ਆਪੇ ਕਲਾਸਾਂ ਵਧਣਗੀਆਂ ਆਪੇ ਉੱਪਰ ਜਾਓਗੇ ਐਮ ਏ ਤੱਕ ਜਦੋਂ ਬੰਦਾ ਉੱਪਰ ਜਾਏ ਛੇਵੀਂ ਭੂਮਿਕਾ ਵਿੱਚ ਜਦੋਂ ਵਰਤੇ ਤੇ ਫਿਰ ਨਹੀਂ ਪਤਾ ਲੱਗਦਾ ਫਿਰ ਬੰਧਨਾਂ ਤੋਂ ਮੁਕਤ ਖੇਡਾਂ ਵੀ ਵਰਤਣਗੀਆਂ ਪ੍ਰੇਮ ਦੀ ਖੇਡ ਸੀ ਜਗਤਾ ਕਿਆ ਕਰੇ ਜਾਣਾ ਹੈ ਨੱਚਦਾ ਜਾਵਾਂਗਾ ਗੁਰੂ ਆਨੰਦਪੁਰ ਸਾਹਿਬ ਸੁਨੇਹਾ ਭੇਜਿਆ ਕਰੇ ਜਿਹੜਾ ਵੀ ਜਾਇਆ ਕਰੇ ਏਦਾਂ ਹੀ ਭਾਈ ਕੱਟੂ ਵੀ ਪਿਆਰ ਕਰਦਾ ਸੀ ਦਰਸ਼ਨ ਕੀਤੇ ਨਾ ਪਰ ਜਿੰਦ ਲੇਖੇ ਪਹਿਲਾਂ ਹੀ ਲਾਈ ਬੈਠਾ ਕਹਿੰਦਾ ਗੁਰੂ ਸਤਿਗੁਰੂ ਜੀ ਤੁਹਾਡੇ ਆ ਬਸ ਕਦੇ ਨੀ ਮਹਾਰਾਜ ਕੋਲ ਆਇਆ ਪਰ ਸੰਗਤ ਦੀ ਸੇਵਾ ਰਾਹ ਚ ਆਉਣ ਵਾਲੀ ਸੰਗਤ ਦੀ ਸੇਵਾ ਕਰਦਾ ਜੇ ਕਿਸੇ ਨੇ ਕਹਿਣਾ ਚੱਲ ਚੱਲੀਏ ਕਹਿੰਦਾ ਨਹੀਂ ਬਸ ਇੰਨਾ ਹੀ ਕਹਿ ਦਿਓ ਮੇਰੇ ਸਤਿਗੁਰ ਨੂੰ ਕਹਿ ਦਿਓ ਮੇਰੇ ਸਤਿਗੁਰ ਨੂੰ

ਜਿਵੇਂ ਪਿਆਰ ਕਰਦਾ ਸੀ ਭਾਈ ਕੱਟੂ ਗੁਰੂ ਹਰਗੋਬਿੰਦ ਸਾਹਿਬ ਨਾਲ ਪਿਆਰ ਕਰਦਾ ਸੀ। ਬਿਲਕੁਲ ਮਸਤ ਫਕੀਰ ਏਦਾਂ ਹੀ ਬੈਠਾ ਹੈ। ਉਹ ਜਾਣ ਵਾਲੇ ਆ ਤਲੀ ਤੇ ਸ਼ਹਿਦ ਰੱਖ ਦੇ, ਥੋੜਾ ਜਿਹਾ ਸ਼ਹਿਦ ਦੇ ਦੇ, ਮਹਾਰਾਜ ਕੋਲ ਚਲਿਆ ਹੀ ਜਾਣਾ ਹੀ। ਉਹ ਕਹਿੰਦਾ ਨਹੀਂ, ਮਹਾਰਾਜ ਛਕਣਗੇ ਭੋਗ ਲਾਉਣਗੇ, ਕਹਿੰਦੇ ਮਰਦ ਕੀ ਦੇਣਗੇ, ਕੀ ਪਤਾ ਖੁਸ਼ ਹੋ ਕੇ ਕਿੰਨੀਆਂ ਕੁ ਦਾਤਾਂ ਦੇ ਦੇਣ, ਕੀ ਪਤਾ ਕਿਹੜਾ ਵਰ ਦੇ ਦੇਣ। ਮਹਾਰਾਜ ਕਹਿੰਦਾ, ਉਹ ਸਿੱਖ ਕਹਿੰਦਾ ਮੈਨੂੰ ਦੱਸ ਇੱਛਾ ਕੀ ਹੈ ਤੇਰੀ, ਮੈਂ ਪੂਰੀ ਕਰ ਦਿੰਦਾ। ਸ਼ਹਿਦ ਦੇ ਦੇ ਥੋੜਾ ਜਿਹਾ ਤਲੀ ਤੇ ਧਰ ਦੇ ਚੱਖਣਾ ਹੈ, ਮੈਨੂੰ ਦੱਸ ਮੈਂ ਤੇਰੀ ਇੱਛਾ ਪੂਰੀ ਕਰ ਦਿੰਦਾ, ਜੇ ਤੂੰ ਇੱਛਾ ਲੈ ਕੇ ਚੱਲਿਆ ਤੇ ਮੈਂ ਪੂਰੀ ਕਰ ਦਿੰਦਾ। ਉਹ ਕਹਿੰਦਾ ਜਿਹੜਾ ਆਪ ਇੱਥੇ ਰੁਲਦਾ ਖੁਲਦਾ ਇੱਥੇ ਬੈਠਾ, ਤੂੰ ਮੈਨੂੰ ਕੀ ਦੇ ਦੇਗਾ, ਤੇਰੇ ਕੋਲ ਹੈ ਕੀ। ਗੁਰਮੁਖੋ, ਭਜਨ ਬੰਦਗੀ ਕਰਨ ਵਾਲੇ ਗੁਣਾਂ ਦੇ ਗਹੀਰ ਹੁੰਦੇ ਨੇ, ਗੁਣਾਂ ਦੇ ਸਾਗਰ ਹੁੰਦੇ ਨੇ। ਜਿਨ ਕੇ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੇ ਹਿਰਦੇ ਤੂੰ ਵਸੈ ਤੇ ਨਰ ਗੁਣੀ ਗਹੀਰ। ਗੁਣਾਂ ਦੇ ਗਹੀਰ ਸਾਗਰ ਨੇ ਜਿਨ੍ਹਾਂ ਦੇ ਹਿਰਦੇ ਚ ਮਾਲਕ ਬੈਠਾ। ਉਹ ਕਹਿੰਦੇ ਮੈਂ ਅਰਦਾਸ ਬਾਬੇ ਨਾਨਕ ਦੇ ਚਰਨਾਂ ਚ, ਸਤਿਗੁਰੂ ਨਾਨਕ ਦੇ ਚਰਨਾਂ ਚ ਕਰਾਂਗਾ, ਮਾਲਕਾ ਭਾਗ ਲਾ ਦੇ ਤੇ ਮੈਨੂੰ ਥੋੜਾ ਸ਼ਹਿਦ ਦੇ ਦੇ। ਕਹਿੰਦੇ ਨਾ, ਉਹ ਚਲਿਆ ਗਿਆ ਸਤਿਗੁਰੂ ਕੋਲ, ਜਵਾਬ ਦੇ ਤਾ ਤੋੜ ਕੇ, ਐਵੇਂ ਸਮਝ ਲਿਆ ਬੈਠਾ ਰਸਤੇ ਚ ਭਿਖਾਰੀ ਜਿਹਾ, ਇਹਨੇ ਕੀ ਦੇਣਾ, ਇਹਨੂੰ ਕੀ ਮੈਂ ਸ਼ਹਿਦ ਖਵਾਵਾਂ। ਬਸ ਪਹੁੰਚਿਆ ਮਹਾਰਾਜ ਦੇ ਚਰਨਾਂ ਚ, ਲਓ ਸਤਿਗੁਰੂ ਜੀ, ਮਹਾਰਾਜ ਦੇ ਅੱਗੇ ਸਾਹਮਣੇ ਡੱਬਾ ਕੀਤਾ ਤੇ ਮਹਾਰਾਜ ਸਾਹਿਬ ਨੇ ਜਦੋਂ ਡੱਬਾ ਖੋਲਿਆ ਨਾ, ਵਿੱਚ ਕੀੜੇ ਚੱਲ ਰਹੇ। ਕਹਿੰਦਾ ਮਹਾਰਾਜ ਜੀ, ਦੇਸੀ ਸ਼ਹਿਦ ਲਿਆਇਆ ਸਾ, ਆਪ ਚੋ ਕੇ ਲਿਆਇਆ ਸਾ, ਬੜੇ ਪਿਆਰ ਨਾਲ ਲਿਆਇਆ ਸਾ, ਬਣ ਕੀ ਗਿਆ, ਇਹਦੇ ਚ ਕਿਰਮ ਕਿੱਦਾਂ ਪੈ ਗਏ। ਸੱਚੇ ਪਾਤਸ਼ਾਹ ਇਹ ਤੇ ਬੜਾ ਸਾਫ ਸੁੱਧ ਸੀ। ਸਤਿਗੁਰੂ ਕਹਿੰਦੇ ਰਾਹ ਚ ਮੰਗਿਆ ਸੀ ਉਦੋਂ ਤੇ ਦਿੱਤਾ ਨਹੀਂ, ਰਾਹ ਚ ਮੰਗਿਆ ਸੀ ਉਦੋਂ ਤੇ ਦਿੱਤਾ ਨਹੀਂ। ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਕਿੱਥੇ ਸੋ, ਤੁਸੀਂ ਤੇ ਮਿਲੇ ਹੀ ਹੋਣ, ਤੁਸੀਂ ਤੇ ਦਰਸ਼ਨ ਹੀ ਹੋਣ ਦਿੱਤੇ ਨੇ। ਮਹਾਰਾਜ ਕਹਿੰਦੇ ਨੇ ਕਿਹਾ ਨਹੀਂ ਸੀ ਤਲੀ ਤੇ ਧਰ ਜਾ ਥੋੜਾ ਜਿਹਾ। ਕਹਿੰਦਾ ਉਦੋਂ ਕਮਲਾ ਜਿਹਾ ਬੈਠਾ ਫੱਕਰ ਜਿਹਾ ਉਹ। ਮਹਾਰਾਜ ਕਹਿੰਦੇ ਉਹ ਮੇਰੇ ਪਿਆਰੇ ਨੂੰ ਫੱਕਰ ਨਾ ਜਾਣੀ, ਉਹਦੀ ਰਸਨਾ ਤੇ ਰੱਬ ਬੋਲ। ਸ੍ਰੀ ਅਕਾਲ, ਤੂੰ ਸਮਝਣਾ ਕੀ ਹੈ ਇੱਕ ਰੰਗੇ ਹੋਏ ਨੂੰ। ਮੈਂ ਅਰਜ਼ ਕਰਦਾ ਰਹਿੰਦਾ ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਕਹਿੰਦੇ ਜਿਹਨੂੰ ਮਾਲਕ ਆਪਣੀ ਸਿਫਤ ਦੇ ਦਿੰਦਾ ਨਾ, ਆਪਣੀ ਆਪਣੇ ਗੁਣ ਗਾਣ ਦੀ ਤਾਕਤ ਦੇ ਦਿੰਦਾ, ਜਿਹੜਾ ਮਾਲਕ ਦੀ ਸਿਫਤ ਸਲਾਹ ਕਰਦਾ, ਬਖਸ਼ੇ ਮਾਲਕ ਜਿਹਨੂੰ ਆਪਣੀ ਸਿਫਤ ਸਲਾਹ ਦੀ ਦਾਤ ਦੇ ਦੇਵੇ, ਉਹ ਪਾਤਸ਼ਾਹਾਂ ਦਾ ਪਾਤਸ਼ਾਹ। ਉਦੋਂ ਵੱਡਾ ਬਾਦਸ਼ਾਹ ਕੋਈ ਨਹੀਂ ਹੋ ਸਕਦਾ ਜਿਹੜਾ ਉਹਦੇ ਗੁਣ ਗਾਉਂਦਾ। ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।

ਘਰ ਤੇ ਤੁਹਾਨੂੰ ਅੱਗੇ ਲੱਗਣ ਨੀ ਦਿੰਦੇ, ਇੱਥੇ ਤੇ ਨਾਲ ਰਲ ਕੇ ਬੋਲੋ। ਅੱਜ ਮਰਦ ਪ੍ਰਧਾਨ ਦੇਸ਼ ਹੈ, ਇਸਤਰੀ ਨੂੰ ਅਜੇ ਵੀ ਕਈ ਲੋਕ ਪੈਰ ਦੀ ਜੁੱਤੀ ਹੋਈ ਸਮਝਦੇ ਨੇ। ਬੰਦੇ ਬਥੇਰੇ ਕੰਨ ਤੇ ਜੜਨ ਵਾਲੇ ਨੇ, ਮਾਰਨ ਵਾਲੇ, ਕੁੱਟਣ ਵਾਲੇ, ਪਰ ਬੀਬੀ ਕੋਈ ਵੀ ਹੁੰਦੀ ਹੈ ਤਕੜੀ ਹੱਥ ਚੁੱਕਣ ਵਾਲੀ। ਅਧਿਕਾਰ ਨਹੀਂ ਦਿੱਤਾ ਹੈ ਤੇ ਸਤਿਗੁਰੂ ਨੇ ਆਖਿਆ ਹੈ, ਮਹਾਰਾਜ ਨੇ ਸੱਚੇ ਪਾਤਸ਼ਾਹ ਕਹਿੰਦੇ ਨੇ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਹੈ ਰਾਜਾਨ। ਮਹਾਰਾਜ ਕਿਹਾ ਹੈ ਮੇਰੇ ਪੁੱਤਰ ਨੇ, ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਤੁਸੀਂ ਮੇਰੀਆਂ ਧੀਆਂ ਬਰਾਬਰ, ਤੂੰ ਸਿੰਘ ਹੈ ਤੇ ਕੌਰ ਹੈ, ਕੌਰ ਵੀ ਤੇ ਰਾਜਕੁਮਾਰ ਹੁੰਦਾ, ਸਿੰਘ ਹੁੰਦਾ, ਕੁੰਵਰ ਰਾਜਾ ਹੀ ਹੁੰਦਾ, ਤੇ ਗੁਰਮੁਖੋ ਬਰਾਬਰ ਤਾਈ, ਸ੍ਰੀ ਸਾਹਿਬਾਂ ਪਵਾਈਆਂ, ਆ ਦਸਤਾਰਾਂ ਵੀ ਦਿੱਤੀਆਂ ਨੇ ਭੈਣਾਂ ਨੂੰ ਵੀ ਬੱਚੀਓ, ਤੁਸੀਂ ਵੀ ਲੱਖਾਂ ਚ ਵੱਖਰੀਆਂ ਦਿੱਤੋ, ਬਰਾਬਰ ਤਾਈ ਦਿੱਤੀ ਹੈ, ਆਓ ਰਲ ਕੇ ਗੱਜ ਕੇ ਬੋਲਿਆ ਕਰੋ। ਪਹਿਲੇ ਇਸੇ ਦਾਸ ਬੋਲਦਾ, ਫਿਰ ਸਿੰਘ, ਫਿਰ ਭੈਣਾਂ, ਸਭ ਬੋਲੋ ਰਾਜਾ।

ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਛੱਪਰੀਆਂ ਚ ਰਹਿੰਦੇ ਨੇ ਫਿਰ ਵੀ ਸੋਹਣੇ ਲੱਗਦੇ ਨੇ। ਮਹਾਰਾਜ ਕਹਿੰਦੇ ਓਏ ਭਾਈ ਜਲ ਲੈ ਜਾ ਵਾਪਸ ਸ਼ਹਿਰ, ਉਹਨੂੰ ਛਕਾ ਕੇ ਆ, ਉਹ ਛਕੇਗਾ ਸਮਝ ਲਈ ਮੈਂ ਛਕ। ਫਿਰ ਵਾਪਸ ਗਿਆ ਜਾ ਕੇ ਉਹਨੂੰ ਛਕਾਇਆ, ਗਰੀਬ ਦੇ ਮੂੰਹ ਚ ਪਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਮੇਰੇ ਤੱਕ ਪਹੁੰਚ ਗਿਆ। ਜਦੋਂ ਉਹਦੇ ਕੋਲ ਜਾ ਕੇ ਢੱਕਣ ਖੋਲਿਆ ਤੇ ਕੋਈ ਕੀੜੇ ਨਹੀਂ ਸੀ ਚੱਲ ਰਹੇ, ਸਾਫ ਸੀ ਸ਼ਾਇਦ। ਸਿਰਫ ਇੱਕ ਸਾਡੇ ਲਈ ਸਮਝਾਉਣ ਲਈ ਵੀ ਗਰੀਬ ਦਾ ਮੂੰਹ, ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਲੋੜਵੰਦ ਦੀ ਲੋੜ ਪੂਰੀ ਕਰੋ, ਕਿਸੇ ਦਾ ਸਹਾਰਾ ਬਣ ਜਾਓ, ਡਿੱਗੇ ਨੂੰ ਉਠਾਓ, ਤੁਰੇ ਜਾਂਦੇ ਨੂੰ ਡੇਗੋ ਨਾ। ਆਓ ਪਿਆਰਿਓ, ਬਾਣੀ ਬਾਣੇ ਨਾਲ ਜੁੜੇ ਰਹਿਣਾ, ਹਰ ਸੰਗਰਾਂਦ ਤੇ ਇੱਕ ਦੋ ਚਾਰ ਨੂੰ ਅੰਮ੍ਰਿਤ ਛਕਣ ਵਾਸਤੇ ਪ੍ਰੇਰਿਤ ਕਰਿਆ ਕਰੋ। ਮੈਨੂੰ ਬੜੀ ਖੁਸ਼ੀ ਹੁੰਦੀ ਵੇਖ ਵੇਖ ਕੇ ਬੜੇ ਸਿੰਘ ਸਿੰਘਣੀਆਂ ਕਮਰ ਕਸਤੇ ਕਰੀ ਫਿਰਦੇ। ਪਹਿਲੀ ਬੇਨਤੀ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਇੱਥੇ ਨੇ ਉੱਠ ਕੇ ਨਹੀਂ ਜਾਣਾ, ਸਤਿਗੁਰੂ ਜੀ ਜਿੰਨਾ ਚਿਰ ਇੱਥੇ ਨੇ ਕੋਈ ਉੱਠ ਕੇ ਨਾ ਜਾਵੇ, ਮਹਾਰਾਜ ਜਾਣਗੇ ਸਾਡੇ ਸੱਚੇ ਪਾਤਸ਼ਾਹ, ਫਿਰ ਆਪਾਂ ਘਰਾਂ ਨੂੰ ਚੱਲੇ ਪਾਵਾਂ। ਕਿਉਂਕਿ ਦੋ ਘੰਟਿਆਂ ਤੋਂ ਉੱਪਰ ਹੋ ਗਿਆ ਸਮਾਂ, 5 ਮਿੰਟ ਪਤਾ ਹੀ ਨਹੀਂ ਲੱਗਾ ਟਾਈਮ ਲੰਘੇ ਦਾ। ਵੇਖੋ ਭਾਈ, ਜਦੋਂ ਇਹ ਨਾ ਨਾ ਪਤਾ ਲੱਗੇ ਵੀ ਕਿੰਨਾ ਸਮਾਂ ਹੋਇਆ, ਸਮਝ ਲਓ ਇਕਾਗਰਤਾ ਬਣ ਗਈ। ਤੇ ਇਕਾਗਰਤਾ ਬਣੀ ਵਿੱਚ ਕਈ ਕੋਟਕ ਜੱਗ ਫਲਾ, ਸੁਣ ਗਾਵਣ ਹਾਰੇ ਰਾਮ, ਕਈ ਕਰੋੜਾਂ ਜੱਗਾਂ ਦਾ ਫਲ ਮਿਲਦਾ ਹੈ ਸੁਣੀਏ ਤੇ ਗਾਈਏ। ਗਾਵਣ ਵਾਲੇ ਜਿਹੜੇ ਉਹਦੇ ਮਾਲਕ ਦੇ ਗੁਣ ਗਾਉਂਦੇ ਨੇ, ਇਹਦਾ ਕਰੋੜਾਂ ਜੱਗਾਂ ਜਿੰਨਾ ਫਲ ਮਿਲਦਾ ਜੇ ਕਿਤੇ ਮਨ ਜੁੜ ਜਾਏ ਇੱਕ ਪਲ ਵੀ, ਤੇ ਦੋ ਘੰਟੇ ਜੇ ਮਨ ਜੁੜ ਜਾਏ, ਇੱਕ ਇੱਕ ਸੈਕਿੰਡ ਦਾ ਫਲ ਬਹੁਤ ਮਹਾਨ ਹੋ ਕੇ ਸਾਡੀ ਝੋਲੀ ਵਿੱਚ ਪੈਂਦਾ। ਤੇ ਮੇਰੀ ਅਰਜ਼ ਹੈ ਕਿ ਮਹਾਰਾਜ ਸਾਹਿਬ ਦੀ ਜਾਣ ਅਰਦਾਸਾਂ ਹੋਣ, ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਘਣਾ। ਚੇਤਰ ਦਾ ਮਹੀਨਾ ਅੱਜ ਚੱਲਿਆ, ਘਣਾ ਆਨੰਦ ਕਹਿੰਦੇ ਪ੍ਰਾਪਤ ਹੁੰਦਾ ਹੈ ਉਹਨੂੰ, ਗੂੜਾ ਆਨੰਦ ਮਿਲਦਾ, ਬਹੁਤਾ ਆਨੰਦ ਮਿਲਦਾ ਹੈ ਜਿਹੜਾ ਚੇਤ ਦੇ ਮਹੀਨੇ ਵਿੱਚ ਉਸ ਮਾਲਕ ਪਰਮੇਸ਼ਰ ਨੂੰ ਚੇਤੇ ਕਰਦਾ ਹੈ। ਅੱਜ ਖਾਲਸੇ ਦਾ ਨਵਾਂ ਸਾਲ ਵੀ ਹੈ, ਗੱਜ ਕੇ ਜਕਾਰਾ ਲਾਇਓ ਜਰਾ।

ਪਤਾਬਤ। ਅੱਜ ਖਾਲਸੇ ਦਾ ਨਵਾਂ ਸਾਲ ਹੈ, ਅੱਜ ਸਾਡਾ ਨਵਾਂ ਸਾਲ ਹੈ, ਸਿੰਘਾਂ ਦਾ ਸਿੱਖਾਂ ਦਾ ਨਵਾਂ ਸਾਲ ਅੱਜ ਚੜ੍ਹਿਆ। ਚੇਤ ਦਾ ਮਹੀਨਾ, ਚੇਤਰ ਦਾ ਮਹੀਨਾ, ਸਮੇਰ ਰੱਖਣ ਵਾਲਾ ਅੱਜ ਚੇਤ ਹੈ। ਅਗਲੀ ਚੇਤ ਤੱਕ ਇੱਕ ਸਾਲ ਮਹਾਰਾਜ ਦੇ ਗੁਣ ਗਾਉਂਦੇ ਆ, ਇਸੇ ਤਰ੍ਹਾਂ ਲੰਘਣ ਸਾਰੀ ਜ਼ਿੰਦਗੀ ਲੰਘੇ। ਵੈਸੇ ਤੇ ਮੈਂ ਕਹਿੰਦਾ ਰਿਹਾ 300 ਸਾਲ ਗੁਰੂ ਦੇ ਨਾਲ, ਸਾਰੀ ਜ਼ਿੰਦਗੀ ਗੁਰੂ ਦੇ ਨਾਲ, ਸਾਰੀ ਉਮਰ ਗੁਰੂ ਦੇ ਨਾਲ ਲੱਗੇ, ਸਾਰਾ ਸਮਾਂ ਹੀ ਸਾਡਾ ਮਹਾਰਾਜ ਦੇ ਪਿਆਰ ਵਿੱਚ ਲੰਘੇ। ਤੇ ਇਹ ਜਿਹੜੀਆਂ ਚੇਤ ਦਾ ਮਹੀਨਾ ਚੜ੍ਹਿਆ, ਇਹਦੀਆਂ ਵਧਾਈਆਂ ਵੀ, ਨਵੇਂ ਸਾਲ ਦੀਆਂ, ਕੈਲੰਡਰ ਇੱਕ ਹੋਇਆ, ਇਸ ਗੱਲ ਦੀ ਖੁਸ਼ੀ ਹੈ। ਮਹਾਰਾਜ ਮੇਰ ਕਰਨ ਮਰਿਆਦਾ ਵੀ ਇੱਕ ਦਿਨ ਇੱਕ ਹੋ ਜਾਏ, ਸਾਡੇ ਜਿਹੜੇ ਪੰਥ ਫੁੱਟ ਪਈ ਹੋਈ ਹੈ ਸਾਰੇ ਇੱਕ ਹੋ ਜਾਣ। ਇੰਨਾ ਕੁਛ ਵਿਰੋਧ ਤਾਂ ਮੈਂ ਪੇਪਰਾਂ ਅਖਬਾਰਾਂ ਵਿੱਚ ਪੜ੍ਹੀ ਦਾ ਸੁਣੀ ਦਾ ਹੈ, ਮੈਂ ਤੇ ਇਸ ਕਰਕੇ ਪੜ੍ਹਦਾ ਹੀ ਬੜਾ ਘੱਟ ਆ। ਮੈਨੂੰ ਇਹ ਹੁੰਦਾ ਵੀ ਐਵੇਂ ਮਨ ਦੀ ਸ਼ਾਂਤੀ ਭੰਗ ਕਰੋ, ਦੂਜਾ ਦੂਜੇ ਨੂੰ ਗਾਲਾਂ ਕੱਢੀ ਜਾਂਦਾ, ਦੂਜਾ ਦੂਜੇ ਨੂੰ ਗਾਲਾਂ ਕੱਢੀ ਜਾਂਦਾ। ਕੋਈ ਚੱਜ ਦੀ ਗੱਲ ਨੀ ਵੀ ਫਲਾਣੇ ਚ ਇੰਨੇ ਗੁਣ ਨੇ, ਚੰਗੇ ਕੰਮ ਕੀਤੇ ਨੇ ਉਹਦੀ ਕੋਈ ਖਬਰ ਨੀ ਹੁੰਦੀ, ਜਿੰਨੇ ਮਾੜੇ ਕੰਮ ਕੀਤੇ ਨੇ ਉਹਦੀਆਂ ਖਬਰਾਂ ਰੋਜ਼ ਛਪਦੀਆਂ। ਮਾੜੀਆਂ ਗੱਲਾਂ ਇੱਕ ਹੋਵੇ ਉਹਦੀਆਂ ਰੋਜ਼ ਖਬਰਾਂ ਛਪਣਗੀਆਂ, ਚੰਗੀ ਖਬਰ ਕੋਈ ਨੀ। ਸਗੋਂ ਉਗਣ ਵੇਖ ਵੇਖ ਕੇ ਲੋਕਾਂ ਦੇ ਮਨ ਟੈਨਸ਼ਨ ਚ ਹੋ ਜਾਂਦਾ ਹੈ, ਦੁਖੀ ਹੋ ਜਾਂਦਾ ਹੈ, ਤੇ ਸੋਚੀ ਦਾ ਛੱਡੋ, ਕੀ ਲੈਣਾ ਹੈ, ਆਨੰਦ ਚ ਠੀਕ ਹੈ, ਆਪਣੀ ਮੌਜ ਵਿੱਚ ਰਹੋ, ਆਪਣੀ ਮਸਤੀ ਚ ਰਹੋ। ਸੱਚੇ ਪਾਤਸ਼ਾਹ ਮੇਹਰ ਰੱਖਣ ਗੁਰਮੁਖੋ, ਮੇਹਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਿਆ ਕਰੋ, ਪੰਥ ਇੱਕ ਹੋਵੇ, ਏਕਾ ਹੋ ਜਾਏ ਸਾਡੇ। ਆ ਤੁਸੀਂ ਪਿੱਛੇ ਜੇ ਸਰਸੇ ਵਾਲਿਆਂ ਦੇ ਵੱਲੋਂ ਧਮਕੀ ਸੁਣੀ ਹੋਏਗੀ, ਸਹੀ ਉਹਨਾਂ ਨੇ ਤਿੰਨ ਦਾ ਨਾਂ ਲਿਖਿਆ, ਇੱਕ ਬਾਬਾ ਬਲਜੀਤ ਸਿੰਘ ਦਾਦੂ ਵਾਲੇ ਆ, ਇੱਕ ਆਨੰਦਗੜ੍ਹ ਜਥੇਦਾਰ, ਇੱਕ ਮੇਰਾ ਨਾਂ ਲਿਖਿਆ ਸੀ ਉਹਨਾਂ ਨੇ ਅਖਬਾਰਾਂ 'ਚ ਵੀ ਛਪਿਆ ਸੀ ਵੀ ਅਸੀਂ ਜੀ ਇਹਨਾਂ ਨੂੰ 3-7 ਦਿਨਾਂ ਵਿੱਚ ਸੋਧ ਦੇਣਾ ਹੈ। ਇੱਦਾਂ ਉਹਨਾਂ ਨੇ ਖਬਰ ਛਾਪੀ ਸੀ ਅਖਬਾਰਾਂ 'ਚ ਵੀ ਇਹ ਤਿੰਨਾਂ ਨੂੰ ਅਸੀਂ ਖਤਮ ਕਰ ਦੇਣਾ ਹੈ। 7 ਦਿਨ ਹੋ ਗਏ ਹੋਣਗੇ, ਮੇਰਾ ਖਿਆਲ ਇੱਕ ਅੱਧਾ ਦਿਨ ਹੀ ਬਾਕੀ ਰਹਿ ਗਿਆ, ਹੁਣ ਅਜੇ ਤੱਕ ਤਾਂ ਕੋਈ ਆਇਆ ਨਹੀਂ ਸਾਹਮਣੇ। ਅਸੀਂ ਵੀ ਆ ਹੁਣ, ਮੈਂ ਪਰਸੋਂ ਨਹੁਰੇ ਵੀ ਬੇਨਤੀ ਕਰਦਾ ਸਾਂ ਵੀ 3-4 ਸਿੰਘ ਨਾਲ ਵੀ ਹੁੰਦੇ ਨੇ ਗੱਡੀਆਂ 'ਤੇ, ਚਲੋ ਵੈਸੇ ਪਹਿਲਾਂ ਹੀ 3-4 ਨਾਲ ਜਾਂਦੀਆਂ ਹੀ ਨੇ ਸਿੰਘ, ਪਹਿਲਾਂ ਹੀ 25-30 ਨੇ, ਅਤੇ ਨਾਲ ਦੂਜੇ ਵੀ ਹੁੰਦੇ ਨੇ ਫਿਰ, ਅਸਤਰ ਪਾਨ ਖੰਡੋ ਖੜਗ ਤੁਬਕ ਤਬਰੀਅਰ ਪੀਰ ਸਾਹਿਬ ਸਰੋਈ ਸਾਹਿਬ ਜੀ ਹੈ ਹਮਾਰੇ ਪੀਰ, ਕਹਿੰਦੇ ਹਥਿਆਰ ਸਾਡੇ ਤੀਰ ਨੇ, ਤੀਰ ਨੇ ਹੋਰ ਪੀਰ ਨੇ, ਪੀਰ ਸਾਡੇ ਇਹ ਨੇ ਸ਼ਸਤਰ, ਅਤੇ ਹੁੰਦੇ ਨੇ ਬਾਹਰ ਸਿੰਘਾਂ ਕੋਲ, ਇੱਥੇ ਨਾਲ ਵੀ ਕਈ ਗੁਪਤ ਰੱਖਦੇ ਨੇ, ਨਹੀਂ ਕਰਦੇ ਉਈ, ਕਈ ਮੈਂ ਵੇਖਿਆ 5-7 ਆਲੇ ਦੁਆਲੇ, ਉਹ ਉਦਾਂ ਦਾ ਕੁਝ ਨਹੀਂ, ਗੁਪਤ ਸਾਰੇ ਰੱਖਦੇ ਨੇ। ਚਲੋ ਸਮੇਂ ਦੀ ਲੋੜ ਨਾਲ ਜਿੰਨੀ ਕੋਈ ਜ਼ਰੂਰਤ ਨਾਲ ਗੱਲ ਕਰਦਾ ਉਹਨੂੰ ਰੱਖਣੇ ਵੀ ਪੈਂਦੇ, ਓਪਨਲੀ ਵੀ ਰੱਖਦੇ ਨੇ ਕਈ ਮਹਾਂਪੁਰਸ਼, ਠੀਕ ਵੀ ਹੈ। ਸਮੇਂ ਦੇ ਹਿਸਾਬ ਨਾਲ ਸ਼ਸਤਰਧਾਰੀ ਮਰਦ ਨੇ ਬਣਾਇਆ, ਅਸਲਾ ਹੋਣਾ ਕੋਈ ਮਾੜੀ ਗੱਲ ਨਹੀਂ, ਪਰ ਉਹ ਨਕਲੀ ਨਾ ਹੋਵੇ, ਉਹ ਗੈਰ ਕਾਨੂੰਨੀ ਨਾ ਹੋਵੇ। ਲਾਇਸੈਂਸ ਹੀ ਤੁਹਾਡੇ ਘਰਾਂ 'ਚ ਸਾਰਿਆਂ 'ਚ ਰਾਈਫਲਾਂ ਪਈਆਂ ਨੇ, ਸਾਰਿਆਂ ਦੇ ਘਰਾਂ 'ਚ ਹਥਿਆਰ ਨੇ, ਮੈਂ ਆਪਣਾ ਵੀ ਬਣਾਇਆ, ਮੈਨੂੰ ਸਿੰਘ ਨੇ ਕਹਿੰਦੇ ਸੀ ਕਹਿੰਦੇ ਰਿਵਾਲਵਰ ਨਾ ਲਓ, ਤੁਹਾਡਾ ਕੋਈ ਪਤਾ ਨਹੀਂ ਗੁੱਸੇ 'ਚ, ਸਾਡੇ ਹੀ ਮਾਰ ਸਾਡੇ ਹੀ ਵੱਜ ਜਾ ਗੋਲੀ ਜੀ। ਮੈਂ ਕਿਹਾ ਇੰਨਾ ਗੁੱਸਾ ਨਹੀਂ ਮੇਰੇ 'ਚ ਆਉਂਦਾ, ਇਹ ਤਾਂ ਚਲੋ ਠੀਕ ਹੈ, ਮਾੜੀ ਮੋਟੀ ਅੱਗ ਤਾਂ ਘਰ 'ਚ ਵੀ ਚਾਹੀਦੀ ਹੈ, ਇੰਨੇ ਠੰਡੇ ਹੋ ਗਏ ਤੇ ਤੁਸੀਂ ਤਾਂ ਮੇਰਾ ਬਸ ਠੀਕ ਹੈ ਬਸ ਹੁਣ। ਅਤੇ ਹੁਣ ਮੈਂ ਅਰਜ਼ ਜਿਹੜੀ ਕਰਨੀ ਸਮਝਾਂ ਉਹ ਇਹ ਹੈ ਕਿ ਇੰਨਾ ਇੰਨਾ ਚਲੋ ਹੱਸ ਲਓ, ਖੁਸ਼ ਹੋ ਜਾਓ, ਬਸ ਤੁਹਾਡੀ ਖੁਸ਼ੀ ਨਾਲ ਹੀ ਮੈਂ ਖੁਸ਼ ਹਾਂ। ਵੇਖ ਲਓ, ਜਦੋਂ ਇੱਕ ਗੱਲ ਵੇਖੋ ਤੁਸੀਂ, ਇੱਥੋਂ ਇੱਕ ਗੱਲ ਸਿੱਧ ਹੁੰਦੀ ਹੈ, ਇਹ ਜਿੰਨੇ ਨੇ ਨਾ ਤੁਸੀਂ ਸਾਰੇ ਕਹਿੰਦੇ ਵੀ ਇਹ ਚੋਰ ਨੇ ਬਾਬਾ ਜੀ ਚੰਗੇ ਸਨ, ਇਹਨਾਂ ਦੀਆਂ ਗੱਲਾਂ 'ਤੇ ਤੁਸੀਂ ਜ਼ਿਆਦਾ ਖੁਸ਼ ਹੁੰਦੇ ਵੀ ਜਦੋਂ ਇਹਨਾਂ 'ਤੇ ਮੈਂ ਕੋਈ ਗੱਲ ਕਰਨਾ ਨਾ ਵੀ ਇਹਨਾਂ ਦੀਆਂ ਪੂਛਾਂ ਸਿੱਧੀਆਂ ਨਹੀਂ ਹੁੰਦੀਆਂ, ਵੀ ਕੁੱਤਾ ਮਾਲਕ ਦਾ ਦਰ 'ਤੇ ਛੱਡਦਾ ਨਹੀਂ, ਪੂਛ ਸਿੱਧੀ ਕਰਦਾ ਨਹੀਂ, ਪੂਛ ਵੀ ਟੇਢੀ ਰੱਖਣੀ ਹੈ, ਦਰ ਵੀ, ਫਿਰ ਖੁਸ਼ ਬਹੁਤੇ ਹੋਣਗੇ ਵੀ ਆਹ ਹਾ ਹਾ ਹਾ, ਇਹ ਨਹੀਂ ਅੰਦਰ ਵੜਨ ਦਿੰਦੇ, ਇਹਨਾਂ ਦੇ ਇਹਨਾਂ ਦੀ ਗੱਲ ਹੋਣੀ ਚਾਹੀਦੀ, ਇਹੀ ਖਰਾਬ ਨੇ ਬਾਬਾ ਕਿਹਦਾ ਚੰਗੇ। ਨਹੀਂ ਬਈ ਏਦਾਂ ਵੀ ਨਹੀਂ, ਜੇ ਇਹਨਾਂ ਅੱਗੇ ਹੋਣ ਤੇ ਮੈਨੂੰ ਅੰਦਰੋਂ ਚੁੱਕ ਨਾ ਲਿਆਣਗੇ ਲੋਕ, ਵਾ ਸਿੱਧਾ ਹੀ ਅੰਦਰ ਵੜ ਜਾਣ, ਜੇ ਇਹਨਾਂ ਦੀ ਵੀ ਲੋੜ ਤੇ ਗੱਲ ਰਹੀ। ਮੈਂ ਅਰਜ ਕਰਦਾ ਸਾਂ ਉਹ, ਕਿਉਂਕਿ ਸਰਸੇ ਵਾਲਿਆਂ ਦੇ ਰੌਲੇ ਵਿੱਚ ਬਥੇਰਾ ਆਪਾਂ ਸਟੇਜਾਂ ਤੇ ਬੋਲਦੇ ਰਹੇ ਹਾਂ, ਹੁਣ ਵੀ ਜਿੱਥੇ ਕਿਤੇ ਦੀਵਾਨ ਲੱਗਦੇ ਨੇ ਸੁਚੇਤ ਕਰੀਦਾ ਕਿ ਪਖੰਡਵਾਦ ਤੋਂ ਬਚੋ, ਆਪੇ ਬਣੇ ਦੇਹਧਾਰੀ ਗੁਰੂਆਂ ਤੋਂ ਬਚੋ, ਡੇਰੇਦਾਰ ਜਿਹੜੇ ਇਹੋ ਜਿਹੇ ਲੋਕ ਨੇ ਉਹਨਾਂ ਤੋਂ ਸਾਨੂੰ ਕਿਨਾਰਾ ਕਰਨਾ ਚਾਹੀਦਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਲੜ ਲੱਗੋ ਇਹੋ ਜਿਹੇ ਬੰਦਿਆਂ ਤੋਂ ਜਿਹਨਾਂ ਨੇ
सतगुरु की बेअदबी की, धर्म की बेअदबी की, साडा फर्ज बनता कि असी उन्होंने लोगों नू उन्हां तों सुचेत कराइए, जागरूक कराइए। इस करके बुखलाए ने, इस करके इदा दियां धमकियां दिंदे आ भी इह साडे बारे कुछ कहण ना। पर मैं अर्ज हमेशा की है कि फुल नू कंडा बना के पेश करना निंदिया हुंदी है, कंडे नू कंडा कहना कोई निंदिया नहीं हुंदी। गुर की निंदा सुने ना कान, साडा फर्ज बनता है कि असी हमेशा यह गल संगत विच दसते रहिए भी सच्चाई की, एहो जिहे लोकां तों सुचेत रहना। ते मैं ये हमेशा बेनती तुहाडे चरणां च कीती है कि जे सारा टब्बर सुत्ता होया है ते चोर तां ही चोरी करदा है, जे सारा टब्बर जागदा होए फिर चोर दी की हिम्मत, चोर चोरी कर जाएगा। असी सारे सिंधी दे पहरेदार बनीए, असी सारे डट के प्रचार करिए, सारे आप कमर कसे करो, अपने पिंडां च कल्ला ही है ना तू सिंह, ते कल्ला ही तू सवा लख वर्गा है, एक दो तैयार कर होर अपने नाल, अपनी जिंदगी च पढ़ लो भी मैं 2-4-10 नूं अपनी जिंदगी च जरूर गुरु ग्रंथ साहिब जी नाल जोड़ूंगा। असी सारे सिखी दे अज पहरेदार बनांगे ते सिखी नूं बचावांगे। बचाउणा सतगुरां नहीं है, भावें कृपा मालक ने करनी, कलगी धर ने आप विच वरतना है, पर सानू साडे जरिए साडा सब दा फर्ज है। अज महाराज वेख लिया भी केड़ा की करदा है, किन्ना किन्नी क मेहनत करदा है, ते सब भैणां दा, सब वीरां दा, सब दा ही फर्ज है कि असी सारे अज डट के सिखी दे पहरेदार बनो। जे सारे दे सारे असी कमर कसे कर लईए, महापुरख सारी संगत जिन्ने भी ने डट के कहण भी असी सारे कमर कसे करके तुरांगे। मैं स्टेज ते बैठे महापुरखां दी गल नहीं करदा, जिन्ने जोगे सारे कर रहे ने, बड़े लोग महापुरखां दी गिनती करनी होवे हजार होएगी घट तों घट पंजाब विच, जिहड़े सिख महापुरख ने बड़े, पर जे सारे कमर कसे करके डट के तुरन पंजाब नूं सांभ लईए ते पंजाब दे विच कोई वड़ नहीं सकदा, गुरमुखो पखंड दा डेरा कोई कायम हो ही नहीं सकदा। मैं उत्थे भी अर्ज करदा सां कि साडे पंजाब दी धरती ते सरेआम आ के अपने वड्डे वड्डे सत्संग कर जांदे आ ते साडे पंजाबियां ते गोलियां चला जांदे आ, ते केस भी साडे सिखां ते दर्ज हो रहे ने, गोलियां भी सिख खा रहे ने, ते ओ अपना सत्संग करके पंजाब विच ओ अपने डेरे जा बैंदे आ, उहनां नूं जज सिक्योरिटियां दित्तियां जांदियां ने ते गोलियां पंजाबियां नूं वजदियां ने। इहो जे बंदे किद्दां साडा भद्दा मजाक, ओए वाह पंजाबीओ किधर गई तुहाडी अणख, आ बैठा तुहाडे पंजाब च आ के आ सत्संग लुधियाणे कर चलिया, ਤੁਹਾਡਾ ਬੰਦਾ ਮਾਰ ਚੱਲਿਆ, ਤੁਹਾਡੇ ਬੰਦੇ ਜ਼ਖਮੀ ਕਰ ਚੱਲਿਆ, ਮੇਰਾ ਤੁਸੀਂ ਕੀ ਵਿਗਾੜ ਲਿਆ। ਇਹ ਕਹਿੰਦਾ ਨਹੀਂ ਹੋਣਾ ਆਸ਼ੂਤੋਸ਼ੀਆ ਕਿ ਉਹ ਆਪਣੇ ਡੇਰੇ 'ਚ ਬਹਿ ਕੇ ਕਹਿੰਦਾ ਨਹੀਂ ਹੋਣਾ, ਜਦੋਂ ਸਾਡੇ ਆਪਣੇ ਬਾਪੂ ਦੇ ਗੋਲੀ ਲੱਗੀ ਹੈ, ਮੇਰੇ ਨਾਲ ਸੀ ਉਹ ਤੁਰਿਆ ਜਾਂਦਾ, ਉਦਣ ਗਏ ਆ ਇੱਕ ਦਿਨ ਤੇ ਉਹ ਸਤਸੰਗ ਕਰ ਗਿਆ, ਅਗਲੇ ਦਿਨ ਭਾਵੇਂ ਰੋਕ ਲੱਗੀ, ਉਹ ਕਾਹਦੀ ਰੋਕ ਲੱਗੀ, ਇੱਕ ਸਿੰਘ ਸ਼ਹੀਦ ਕਰਾ ਕੇ ਰੋਕ ਲਵਾਈ ਤੇ ਕੀ ਲਵਾਈ, ਸਾਡੀ ਕਾਹਦੀ ਸੁਣਵਾਈ ਹੋਈ, ਉਹ ਕੀ ਕਹਿੰਦਾ ਹੁਣ ਆਪਣੇ ਡੇਰੇ ਜਾ ਕੇ। ਮੈਂ ਬਿਹਾਰੋਂ ਗਿਆ, ਬਿਹਾਰ ਦਾ ਭਈਆ, ਤੇ ਮੈਂ ਪੰਜਾਬ ਚ ਆਇਆ, ਪੰਜਾਬ ਚ ਆ ਕੇ ਮੈਂ ਪੰਜਾਬ ਚ ਸਤਸੰਗ ਕੀਤਾ, ਪੰਜਾਬੀਆਂ ਤੇ ਗੋਲੀਆਂ ਚਲਾਈਆਂ, ਤੇ ਇਹਨਾਂ ਨੂੰ ਸਰੇਆਮ ਜ਼ਖਮੀ ਕਰਕੇ ਤੇ ਆਪਣਾ ਪ੍ਰੋਗਰਾਮ ਪੇਸ਼ ਕਰਕੇ, ਤੇ ਉਹ ਗਿਆ ਤੇ ਅਸੀਂ ਬੈਠੇ ਰਹਿ ਗਏ, ਸਾਨੂੰ ਗੋਲੀਆਂ ਵੱਜ ਰਹੀਆਂ। ਪੰਜਾਬ ਸਾਡਾ, ਰਾਖੀ ਕੌਣ ਕਰੇਗਾ ਸਾਡੀ, ਜੇ ਵਾੜੀ ਖੇਤ ਨੂੰ ਖਾਣ ਲੱਗ ਜਾਏ ਤੇ ਰਾਖਾ ਕੌਣ ਬਣੇਗਾ। ਆਓ ਗੁਰਮੁਖੋ, ਕਿਸੇ ਤੇ ਭਰੋਸਾ ਨਹੀਂ ਕਰ ਸਕਦੇ, ਫਲਾਣਾ ਸਾਡੀ ਰਾਖੀ ਕਰੇਗਾ, ਸਤਿਗੁਰੂ ਕਰਨਗੇ, ਕਲਗੀਆਂ ਵਾਲੇ ਕਰਨਗੇ, ਤੇ ਖੁਦ ਸਟਰੋਂਗ ਹੋਵੋ, ਘੱਟ ਤੋਂ ਘੱਟ ਇੰਨੇ ਜੋਗੇ ਹੋਵੋ ਕਿ ਆਪਣੀ ਸਿੱਖੀ ਨੂੰ ਸਾਂਭ ਸਕੀਏ, ਇੱਕ ਇੱਕ ਨੂੰ ਅੰਮ੍ਰਿਤਧਾਰੀ ਬਣਾਓ। ਅੱਜ ਬੰਦੂਕਾਂ ਨਾਲ ਅਸੀਂ ਅੰਮ੍ਰਿਤ ਨਹੀਂ ਛਕਾ ਸਕਦੇ। ਮੈਂ ਇਹ ਵੀ ਨਾਲ ਬੇਨਤੀ ਕਰ ਦੇਣੀ ਚਾਹੁੰਦਾ, ਥਾਂ ਥਾਂ ਤੇ ਗਾਲਾਂ ਕੱਢ ਕੇ ਉਹਨਾਂ ਨੂੰ ਅਸੀਂ ਅੰਮ੍ਰਿਤ ਨਹੀਂ ਛਕਾ ਸਕਦੇ, ਅਸੀਂ ਪਿਆਰ ਨਾਲ ਇੱਕ ਨੂੰ ਦੋ ਨੂੰ ਚਾਰ ਨੂੰ ਜੋੜਾਂਗੇ ਤੇ ਇਹਦੇ ਵਿੱਚ ਵਾਧਾ ਹੈ। ਜ਼ਰੂਰ ਮੇਰੇ ਵੀਰ ਭਰਾ ਪਿੰਡਾਂ 'ਚ ਜ਼ਰੂਰ ਇੱਕ ਨੂੰ ਜ਼ਰੂਰ ਪ੍ਰੇਰ ਕੇ ਲੈ ਕੇ ਆਇਆ ਕਰੋ, ਮਹੀਨੇ 'ਚ ਇੱਕ ਲੈ ਆਓ, ਮਹੀਨੇ 'ਚ ਨਹੀਂ ਲਿਆਉਣਾ ਮੈਂ ਕਹਿੰਦਾ, ਸਾਲ 'ਚ ਇੱਕ ਲੈ ਆਇਆ ਕਰੋ, ਇੰਨਾ ਵੀ ਬਣਾ ਵੀ ਆ ਜਾ ਭਰਾਵਾ ਤੈਨੂੰ ਸਿੰਘ ਸਜਾਈਏ, ਆ ਜਾ ਭਰਾਵਾ ਤੁਹਾਨੂੰ ਤੁਹਾਡਾ ਕੁੜਮ ਹੈ, ਤੁਹਾਡਾ ਰਿਸ਼ਤੇਦਾਰ ਹੈ, ਤੁਹਾਡਾ ਦਾਮਾਦ ਹੈ, ਤੁਹਾਡਾ ਕੋਈ ਵੀ ਹੈ, ਕਿਸੇ ਤਰ੍ਹਾਂ ਦੀ ਵੀ ਰਿਸ਼ਤੇਦਾਰੀ ਹੈ, ਕੋਈ ਯਾਰ ਹੈ, ਕੋਈ ਮਿੱਤਰ ਹੈ, ਕੋਈ ਪਿੰਡ ਚੋਂ ਹੈ, ਤੁਹਾਡੇ ਨਾਲ ਬਹਿੰਦਾ, ਤਾਸ਼ ਖੇਡਦਾ, ਇਕੱਠੇ ਬਹਿੰਦੇ ਹੋ, ਜਦੋਂ ਕਿਤੇ ਵੀ ਕੋਈ ਵੀ ਹੈ ਉਹਨੂੰ ਪ੍ਰੇਰੋ, ਬਸ ਇੱਕ ਨੂੰ ਜੋੜ ਕੇ ਲੈ ਆਏਗਾ, ਤੇਰੀ ਇਹ ਸੇਵਾ ਮਹਾਰਾਜ ਦੇ ਚਰਨਾਂ 'ਚ ਪ੍ਰਵਾਨ ਹੋਏਗੀ। ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ, ਮਹਾਂਪੁਰਸ਼ੋ ਸਭ ਤੋਂ ਵੱਡੀ ਸੇਵਾ ਦੱਸੋ ਕਿਹੜੀ ਹੈ, ਮਹਾਂਪੁਰਸ਼ ਕਹਿੰਦੇ ਪੰਜ ਪਿਆਰਿਆਂ 'ਚ ਲੱਗਣ ਦੀ, ਸਭ ਨਾਲੋਂ ਵੱਡੀ ਸੇਵਾ ਪੰਜ ਪਿਆਰਿਆਂ 'ਚ ਲੱਗਣ ਦੀ, ਅੰਮ੍ਰਿਤ ਛਕਾਉਣ ਦੀ। ਕਹਿੰਦੇ ਜੀ ਕਿਉਂ, ਕਾਹਦੇ ਲਈ? ਮਹਾਂਪੁਰਸ਼ ਆਖਣ ਲੱਗੇ, ਪੰਜਾਂ ਪਿਆਰਿਆਂ 'ਚ ਲੱਗਣ ਲਈ ਉੱਚਾ ਜੀਵਨ ਬਣਾਉਣਾ ਪੈਂਦਾ।
ਕਿਸੇ ਦੀ ਧੀ ਭੈਣ ਵੱਲ ਮਾੜੀ ਨਜ਼ਰ ਨਾਲ ਨਾ ਵੇਖਿਆ ਹੋਵੇ, ਕੰਨਾਂ ਨਾਲ ਮਾੜਾ ਸੁਣਨਾ ਬੰਦ, ਜੀਭ ਤੋਂ ਮਾੜਾ ਬੋਲਣਾ ਬੰਦ, ਹਰ ਤਰ੍ਹਾਂ ਨਾਲ ਉੱਚਾ ਸੁੱਚਾ ਜੀਵਨ ਜਿਹਦਾ ਹੈ ਉਹ ਪੰਜ ਪਿਆਰਿਆਂ 'ਚ ਲੱਗ ਸਕਦਾ ਹੈ, ਤੇ ਪੰਜ ਪਿਆਰਿਆਂ 'ਚ ਲੱਗਣ ਦੀ ਸੇਵਾ ਅੰਮ੍ਰਿਤ ਛਕਾਉਣ ਦੀ ਸਭ ਤੋਂ ਇੱਕ ਨੰਬਰ ਤੇ ਆ। ਫਿਰ ਪੁੱਛਿਆ ਬਾਬਾ ਜੀ ਦੂਜੇ ਨੰਬਰ ਤੇ ਸੇਵਾ? ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਆਖਣ ਲੱਗੇ ਦੂਜੇ ਨੰਬਰ ਤੇ ਸੇਵਾ ਹੈ ਕਿਸੇ ਟੁੱਟੇ ਹੋਏ ਨੂੰ ਪੰਜਾਂ ਪਿਆਰਿਆਂ ਸਾਹਮਣੇ ਲੈ ਕੇ ਆਉਣ ਦੀ, ਤਿਆਰ ਕਰਨ ਦੀ ਵੀ, ਲੈ ਆ ਤੈਨੂੰ ਅੰਮ੍ਰਿਤ ਛਕਾ। ਇਹ ਦੋ ਨੰਬਰ ਤੇ ਤੇ ਆਓ ਇੱਕ ਨੰਬਰ ਵਾਲੀ ਕਰਨੀ ਤੇ ਇੱਥੇ ਆ ਜਾ, ਬਣਾਓ ਉੱਚਾ ਸੁੱਚਾ ਜੀਵਨ, ਆਓ ਪੰਜਾਂ ਚ ਲੱਗਣ ਦੀ, ਤੇ ਦੂਜੇ ਨੰਬਰ ਤੇ ਸੇਵਾ ਕਰਨੀ ਹੈ ਤੇ ਕਮਰ ਕੱਸੇ ਕਰ ਲਓ ਸਾਰੇ ਦੇ ਸਾਰੇ, ਇੱਕ ਇੱਕ ਨੂੰ ਦੋ ਦੋ ਨੂੰ ਆਪਣੀ ਜ਼ਿੰਦਗੀ ਚ ਜ਼ਰੂਰ ਜੋੜੋ, ਅੱਜ ਜੋੜਨ ਦੀ ਲੋੜ ਹੈ। ਬਾਜਾਂ ਵਾਲੇ ਸਾਡੇ ਵੱਲ ਵੇਖਦੇ ਨੇ, ਸਾਡੇ ਦੀਪ ਸਿੰਘ ਨੂੰ ਵੀ ਲੱਭਦੇ ਨੇ, ਸਾਡੇ ਚੰਦਜਾਰ ਸਿੰਘ ਨੂੰ ਲੱਭਦੇ ਨੇ। ਆਓ ਗੁਰਮੁਖੋ ਸਤਿਗੁਰੂ ਦੇ ਲਾਡਲੇ ਪੁੱਤਰ ਬਣੀਏ, ਪੁੱਤਰ ਬਣੀਏ, ਕਪੁੱਤਰ ਨਾ ਬਣੀਏ। ਆਓ ਜਿੱਥੇ ਮੈਂ ਸ਼ੁਰੂ ਬੇਨਤੀ ਕੀਤੀ ਸੀ ਕਿ ਮਾਵਾਂ ਠੰਡੀਆਂ ਛਾਵਾਂ ਨੇ, ਜਿੱਥੇ ਸਤਿਗੁਰੂ ਪ੍ਰਤੀ ਸਾਡਾ ਫਰਜ਼ ਹੈ, ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ, ਤੇ ਮਾਂ ਦਾ ਪਿਆਰ ਕਰੋ, ਮਾਂ ਨਾਲ ਪ੍ਰੇਮ ਕਰੋ, ਮਾਂ ਦਾ ਸਤਿਕਾਰ ਕਰੋ, ਮਾਤਾ ਪਿਤਾ ਦੀ ਅਸੀਸ ਲਓ, ਮਾਂ ਪਿਓ ਖੁਸ਼ ਹੋਣਗੇ ਤੁਹਾਡੇ ਫਿਰ ਰੱਬ ਵੀ ਖੁਸ਼ ਹੈ। ਮਾਂ ਰੁੱਸ ਗਈ ਤੂੰ ਗੁਰੂ ਕਿੱਥੋਂ ਮਨਾ ਲਏਗਾ, ਇਹ ਮਾਂ ਨੂੰ ਵੀ ਮਾਤਾ ਦਾ ਵੀ ਸਤਿਕਾਰ, ਪਿਤਾ ਦਾ ਵੀ ਸਤਿਕਾਰ, ਤੇ ਮਾਂ ਵੀ ਆਪਣਾ ਫਰਜ਼ ਪਛਾਣੇ ਆਪਣੇ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦੇਣ ਲਈ, ਭਾਵੇਂ ਅੱਧੀ ਰਾਤ ਨੂੰ ਉੱਠ ਕੇ ਚੌਂਕੜਾ ਮਾਰ ਕੇ ਬਹਿਣਾ ਪਵੇ, ਭਾਵੇਂ ਚੋਰੀ ਗੁਰਦੁਆਰੇ ਮੱਥਾ ਟੇਕਣ ਜਾਣਾ ਪਵੇ, ਭਾਵੇਂ ਜਿੰਨੀ ਮਰਜ਼ੀ ਮਿਹਨਤ ਕਰਨੀ ਪਵੇ, ਇਹ ਮਾਂ ਆਪਣੇ ਬੱਚੇ ਲਈ ਕਰੇ। ਮੈਂ ਆਪਣੇ ਪੁੱਤਰ ਨੂੰ ਸਿੰਘ ਸਜਾਉਣਾ ਹੈ, ਮੈਂ ਜੋੜਨਾ ਹੈ। ਇਹ ਨਾ ਹੋਵੇ ਵੀ ਇੰਨੇ ਸੀਰੀਅਲ ਵੇਖਣੇ ਨੇ ਵੀ ਨਾ ਹੀ ਨਹੀਂ ਯਾਦ ਕਾਪੀ ਲਾਈ ਹੋਈ ਹੈ, ਵੀ ਨਾ ਹੀ ਨਹੀਂ ਯਾਦ ਵੀ ਕਿਹੜਾ ਕਿੰਨੇ ਟਾਈਮ ਤੇ ਆਉਂਦਾ, ਵੀ ਕਾਪੀਆਂ ਟੀਵੀ ਅੱਗੇ ਰੱਖੀਆਂ ਨੇ ਵੀ ਚੇਤਾ ਰਵੇ ਵੀ ਤਾਂ ਇਸ ਦਿਨ ਆਉਣਾ, ਆਹ ਪ੍ਰੋਗਰਾਮ ਇਸ ਦਿਨ ਆਉਣਾ, ਕਿੱਦਾਂ ਫਿਰ ਬੱਚੇ ਗੁਰਮੁਖ ਨਹੀਂ ਪੈਦਾ ਹੋ ਸਕਦੇ। ਆਓ ਮੈਂ ਸਮਾਪਤੀ ਤੇ ਬੇਨਤੀ ਕਰ ਰਿਹਾ, ਦੋ ਮਿੰਟ ਲਈ ਮੈਂ ਤੁਹਾਡਾ ਸਾਥ ਸਿਮਰਨ ਵਿੱਚ ਮੰਗਣਾ। ਚੌਂਕੜੇ ਮਾਰ ਕੇ ਬੈਠੋ, ਅੱਖਾਂ ਬੰਦ ਕਰਕੇ ਬੈਠੋ। ਮੈਨੂੰ ਇੱਕ ਬੜੀ ਖੁਸ਼ੀ ਹੈ, ਸਾਡੀ ਸੰਗਤ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ, ਸਾਡੀ ਸੰਗਤ ਨਹੀਂ, ਸੰਗਤ ਸਤਿਗੁਰੂ ਦੀ ਹੈ, ਪਰ ਸਾਨੂੰ ਫਿਰ ਵੀ ਮੇਲ ਹੈ ਕਿ ਆਉਣ ਵਾਲੇ ਨੇ ਸਾਡੇ ਮੇਲ ਵਾਲੇ ਨੇ, ਸਾਡੇ ਮਿੱਤਰ ਨੇ, ਸਾਡੇ ਆਪਣੇ, ਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ। ਪਰਮੇਸ਼ਰ ਦੁਆਰ ਸਾਹਿਬ ਅੰਮ੍ਰਿਤਧਾਰੀ ਸੰਗਤ ਜਿੰਨੀ ਆਉਣ ਵਾਲੀ ਹੈ, ਉਹਨਾਂ ਵਿੱਚੋਂ 70-80% ਸੰਗਤ ਹੁਣ ਸਿਮਰਨ ਵੱਲ ਵੀ ਤੁਰ ਪਈ। ਇਹ ਖੁਸ਼ੀ ਹੈ। ਮੈਂ ਹਰ ਸੰਗਰਾਮ ਤੇ ਪਿਛਲੇ 3 ਸਾਲਾਂ ਤੋਂ ਲਗਾਤਾਰ ਸਿਮਰਨ ਭਜਨ ਵੱਲ ਪ੍ਰੇਰਿਤ ਕੀਤਾ ਹੈ, ਤੇ ਮੈਨੂੰ ਖੁਸ਼ੀ ਹੋਈ ਹੈ ਇਸ ਗੱਲ ਦੀ ਕਿ ਸਾਡੇ ਪਰਮੇਸ਼ਰ ਦੁਆਰ ਸਾਹਿਬ ਆਉਣ ਵਾਲੀ ਸੰਗਤ ਵਿੱਚੋਂ ਬਹੁਤ ਸੰਗਤ ਹੁਣ ਸਵੇਰੇ ਸਿਮਰਨ ਵੀ ਕਰ ਰਹੀ ਹੈ, ਚੌਂਕੜੇ ਮਾਰ ਕੇ ਬਹਿਣ ਲੱਗ ਗਏ ਨੇ। ਮੈਨੂੰ ਇਹਦੀ ਬੜੀ ਖੁਸ਼ੀ ਹੈ, ਬਹੁਤ ਚਾਅ ਇਸ ਗੱਲ ਦਾ, ਕਿਉਂਕਿ ਜੇ ਸਿਮਰਨ ਕਰੋਗੇ ਫਿਰ ਪਰਪੱਕ ਰਹੋਗੇ, ਫਿਰ ਤੁਹਾਨੂੰ ਕੋਈ ਤੋੜ ਨਹੀਂ ਸਕਦਾ। ਜੇ ਭਜਨ ਸਿਮਰਨ ਨਹੀਂ ਤੇ ਕਿਰਪਾਨਾਂ ਕਿੱਲਿਆਂ ਤੇ ਟੰਗੀਆਂ ਜਾਣਗੀਆਂ, ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਸਦਾ ਨਹੀਂ ਨਿਭੇਗਾ। ਭਜਨ ਵੱਲ ਜ਼ਰੂਰ ਪ੍ਰੇਰਿਤ ਹੋਵੋ। ਬੇਨਤੀ ਹੈ ਕਿ ਜ਼ਰੂਰ 5-10 ਮਿੰਟ ਲਾਣੇ ਨੇ, ਤੇ ਆਓ ਆਓ 5 ਮਿੰਟ ਆਪਾਂ ਸਾਰੇ ਅੱਖਾਂ ਬੰਦ ਕਰਕੇ ਬੈਠੋ, ਚੌਂਕੜੇ ਲਾ ਲਓ ਸਾਰੇ ਦੇ ਸਾਰੇ, ਤੇ ਬੋਲਿਓ ਸਾਰੇ ਗੱਜ ਕੇ, ਜਿੰਨੀ ਉੱਚੀ ਬੋਲੋਗੇ ਗੂੰਜ ਪਏਗੀ, ਓਨਾ ਹੀ ਫਿਰ ਰਸ ਜ਼ਿਆਦਾ ਆਏਗਾ। ਸਾਰੇ ਕਿਰਪਾ ਕਰੋ, ਅੱਖਾਂ ਬੰਦ ਕਰਕੇ ਸ਼ਾਂਤ ਹੋ ਕੇ ਆਨੰਦ ਨਾਲ ਸਾਹਮਣੇ ਜਰਾ ਸਤਿਗੁਰੂ ਨੂੰ ਯਾਦ ਕਰਦਿਆਂ ਹੋਇਆਂ, ਦਾਤਾਂ ਨੂੰ ਯਾਦ ਕਰਿਓ, ਪੁੱਤਰਾਂ ਪੋਤਰਿਆਂ ਨੂੰ ਦਿੱਤਾ, ਦਾਤਾਂ ਦਿੱਤੀਆਂ, ਪੁੱਤ ਦਿੱਤੇ, ਪੋਤਰੇ ਦਿੱਤੇ, ਸੁੱਖ ਦਿੱਤੇ, ਇਹ ਦਾਤਾ ਜੀ ਤੁਸੀਂ ਦਿੱਤੇ। ਦਾਤਾਂ ਚੋਂ ਵੀ ਜੇ ਦਾਤੇ ਨੂੰ ਵੇਖਿਆ ਜਾਵੇ ਤੇ ਤਾਂ ਵੀ ਕੋਈ ਮਾੜੀ ਗੱਲ ਨਹੀਂ, ਫਿਰ ਵੀ ਜੇ ਮਨ ਜੁੜ ਜਾਏ ਤੇ ਤਾਂ ਵੀ ਮਾੜੀ, ਜਿਵੇਂ ਕਿਵੇਂ ਜੁੜੇ ਇਹ ਮਨ ਜੁੜਨਾ ਚਾਹੀਦਾ, ਇਹਨੂੰ ਰਸ ਆਉਣਾ ਚਾਹੀਦਾ। ਕਈ ਵਾਰੀ ਦਾਤਾਂ ਦੇ ਵਿੱਚੋਂ ਵੀ ਮਨ ਇੱਕ ਵਾਰੀ ਵਿਰਾਗੀ ਹੋ ਜਾਂਦਾ ਵੀ ਮਾਲਕਾ ਮੈਂ ਕਿੱਥੇ ਯੋਗ ਸਾਂ, ਤੂੰ ਮੇਰੇ ਤੇ ਕਿੱਡੀ ਕਿਰਪਾ ਕੀਤੀ, ਤਾਂ ਵੀ ਮਾਲਕ ਸਾਹਮਣੇ ਆ ਜਾਂਦਾ। ਕਈ ਵਾਰੀ ਆਓ ਅੱਖਾਂ ਬੰਦ ਕਰਿਓ, ਚੌਂਕੜੇ ਲਾਇਓ, ਸਾਰੇ ਕਿਰਪਾ ਕਰਕੇ ਦੇਖੋ।

Wahoo!

Vastru.

0: ਵਿਸਾਖੀ ਵਿਸਾਖੀ ਆਉਣੀ ਤੇ ਮੈਂ ਅਰਜ਼ ਕਰਾਂਗਾ ਜਿੰਨੀ ਸੰਗਤ ਬੈਠੀ ਦਮਦਮਾ ਸਾਹਿਬ ਜਾਓ ਮੱਥਾ ਟੇਕੋ ਵਿਸਾਖੀਆਂ ਮਨਾਓ ਆਨੰਦਪੁਰ ਸਾਹਿਬ ਮੱਥਾ ਟੇਕੋ ਪਰ ਵਿਸਾਖੀ ਦੀ ਰਾਤ ਸੰਗਰਾਮ ਦੇ ਦੀਵਾਨ ਤੇ ਜ਼ਰੂਰ ਦਰਸ਼ਨ ਦੇਣ ਕਿੱਥੇ ਵੀ ਆਪਾਂ ਸਾਰੇ ਵਿਸਾਖੀ ਮਨਾਵਾਂਗੇ ਰਲ ਕੇ ਸਭ ਨੇ ਬਖਸ਼ਿਸ਼ ਕਰਨੀ ਦਰਸ਼ਨ ਦੇਣੇ ਸਾਰੀ ਸੰਗਤ ਗੱਜ ਕੇ ਬੋਲੋ ਹੁਣ ਆਨੰਦ ਸਾਹਿਬ ਵਿੱਚ ਫਿਰ ਨਾਲ ਦੀ ਨਾਲ ਅਰਦਾਸ ਜੁੜਨਾ ਕੱਲ ਤੋਂ ਖੰਨੇ ਦੀਵਾਨ ਸ਼ੁਰੂ ਨੇ ਭਾਈ ਬਲਦੇਵ ਸਿੰਘ ਜੀ ਬੈਠੇ ਨੇ ਗੁਰਮੁਖ ਪਿਆਰੇ ਪ੍ਰਬੰਧਕ ਵੀਰ ਨੇ ਉੱਥੋਂ ਦੇ ਦਰਬਾਰ ਸਾਹਿਬ ਵਿੱਚ ਸਾਰਾ ਸਾਊਂਡ ਲੱਗਾ ਜਿਹੜਾ ਉਹ ਇਹਨਾਂ ਨੇ ਸੇਵਾ ਕੀਤੀ ਖੰਨੇ ਸ਼ਹਿਰ ਦੇ ਦੀਵਾਨ ਕੱਲ ਤੋਂ ਸ਼ੁਰੂ ਹੋਣਗੇ ਤੇ ਉਸ ਤੋਂ ਬਾਅਦ ਤਿੰਨ ਦਿਨ ਜਗਰਾਵਾਂ ਸ਼ਹਿਰ ਨਾਨਕਸਰ ਦੇ ਕੋਲ ਤਿੰਨ ਦੀਵਾਨ ਫਿਰ ਉੱਥੇ ਫਿਰ ਕੜਸਾਣਾ ਮੰਡੀ ਰਾਜਸਥਾਨ ਦੇ ਇਸੇ ਤਰ੍ਹਾਂ ਪ੍ਰੋਗਰਾਮ ਚੱਲਣਗੇ 21 ਦਾ ਐਤਵਾਰ ਹੈ ਮੈਂ ਇੱਥੇ ਹਾਂ ਉਸ ਤੋਂ ਬਾਅਦ 28 ਦਾ ਐਤਵਾਰ ਹੋਏਗਾ ਉਸ ਐਤਵਾਰ ਮੈਂ ਇੱਥੇ ਨਹੀਂ ਹੋਣਾ ਸੰਗਤ ਯਾਦ ਰੱਖੇ ਫਿਰ ਅਪ੍ਰੈਲ ਦੇ ਐਤਵਾਰ ਜਿੰਨੇ ਵੀ ਆਉਣਗੇ ਉਹ ਮੈਂ ਇੱਥੇ ਹੋਵਾਂਗਾ ਵਿਸਾਖੀ ਤੱਕ ਮੈਂ ਇੱਥੇ ਹੀ ਹਾਂ ਵਿਸਾਖੀ ਤੋਂ ਬਾਅਦ ਅਗਲੇ ਦਿਨ ਬਾਹਰ ਚਲੇ ਜਾਣਾ ਉਹ ਸਕੂਲ ਬਣਾਏ ਹੋਏ ਇੱਕ ਮਹੀਨਾ ਮੈਂ ਪੂਰਾ ਇੰਡੀਆ ਵਿੱਚ ਹਾਂ ਸਾਰੇ ਦੀਵਾਨ ਦਿੱਤੇ ਨੇ ਲਗਾਤਾਰ ਸ਼ਹਿਰਾਂ ਦੇ ਬਹੁਤੇ ਦੀਵਾਨ ਨੇ ਪਿੰਡਾਂ ਵਿੱਚ ਹੁਣ ਲੱਗਦੇ ਰਹੇ ਸਾਰਿਆਂ ਸ਼ਹਿਰਾਂ 'ਚ ਬਠਿੰਡੇ ਸ਼ਹਿਰ ਨੂੰ ਦੀਵਾਨ ਦਿੱਤੇ ਨੇ ਮੋਗੇ ਸ਼ਹਿਰ ਨੂੰ ਦੀਵਾਨ ਦਿੱਤੇ ਨੇ ਫਿਰੋਜ਼ਪੁਰ ਸ਼ਹਿਰ ਨੂੰ ਦੀਵਾਨ ਦਿੱਤੇ ਨੇ ਜਮੁਨਾ ਨਗਰ ਸ਼ਹਿਰ ਨੂੰ ਦੀਵਾਨ ਦਿੱਤੇ ਨੇ ਪਾਣੀਪਤ ਦੇ ਸੱਜਣ ਆਏ ਨੇ ਜਲੰਧਰ ਦੇ ਇਲਾਕੇ ਵਿੱਚ ਦੀਵਾਨ ਦਿੱਤੇ ਨੇ ਬਿਲਕੁਲ ਜਲੰਧਰ ਸ਼ਹਿਰ ਦੇ ਵਿੱਚ ਨਾਲ ਹੀ ਪੈਂਦਾ ਉਦੋਂ ਸਾਰਿਆਂ ਨੂੰ ਆ ਦਿੱਲੀ ਜਮੁਨਾ ਪਾਰ ਦੀ ਸੰਗਤ ਆਈ ਤੁਹਾਡੇ ਵੀ ਦੀਵਾਨ ਪੱਕੇ ਹੀ ਨੇ ਗੁਰਮੁਖੋ ਤੁਹਾਡੇ ਵੀ ਦਿੱਲੀ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨ ਗੁਰੂ ਰਾਮਦਾਸ ਮਹਾਰਾਜ ਜੋ ਤੁਹਾਡੇ ਦਰ ਤੇ ਆ ਕੇ ਮੁਖ ਦੁਆਰਾ ਬਾਣੀ ਉਚਾਰਦੇ ਨੇ, ਤਨ ਦੁਆਰਾ ਸੇਵਾ ਕਰਦੇ ਨੇ, ਅੱਖਾਂ ਦੁਆਰਾ ਤੁਹਾਡਾ ਦਰਸ਼ਨ ਕਰਦੇ ਨੇ ਤੇ ਸ਼ੁੱਧ ਬਿਰਤੀ ਨਾਲ ਸਿਮਰਨ ਕਰਦੇ ਨੇ, ਕਥਾ ਕੀਰਤਨ ਸੁਣਦੇ ਨੇ, ਉਹ ਤਾਂ ਪਾਰਸ ਹੀ ਬਣ ਗਏ। ਪਾਰਸ ਵਿਚ ਕੀ ਸਿਫਤ ਹੁੰਦੀ ਹੈ? ਜਿਵੇਂ ਗੁਰੂ ਅਰਜਨ ਪਾਤਸ਼ਾਹ ਜੀ ਤੁਹਾਡੇ ਸੰਗ ਕਰਕੇ ਪਾਰਸ ਹੋ ਗਏ, ਇਸ ਤਰ੍ਹਾਂ ਹੁਣ ਸਿੱਖ ਸੰਗਤਾਂ ਜਿਹੜੇ ਤਿੰਨੇ ਮਨ ਵਿਚ ਕਰਮ ਕਰਦੀਆਂ ਨੇ ਉਹ ਵੀ ਪਾਰਸ ਬਣ ਗਈਆਂ ਸੰਗਤਾਂ। ਪਾਰਸ ਵਿਚ ਗੁਣ ਹੁੰਦਾ, ਉਹ ਗਾਹਾਂ ਵੀ ਹੋਰ ਕਿਸੇ ਨੂੰ ਸਿਉਣਾ ਬੜਾ ਦਿੰਦਾ। ਗੁਰਸਿੱਖ ਪਿਆਰਿਓ, ਅਸ਼ਟ ਧਾਤ ਮੇਰੇ ਪਾਰਸ ਹੈ, ਅੱਠ ਧਾਤਾਂ ਨੇ। ਭਾਈ ਗੁਰਦਾਸ ਜੀ ਕਹਿੰਦੇ ਅੱਠਾਂ ਵਿਚੋਂ ਕੋਈ ਪਾਰਸ ਨੂੰ ਮਿਲਾ ਦੋ, ਪਿੱਤਲ ਲਾ ਦੋ, ਸਿਲਵਰ ਲਾ ਦੋ। ਗੁਰਮੁਖ ਪਿਆਰਿਓ, ਇਹ ਜਿੰਨੀਆਂ ਵੀ ਅੱਠ ਧਾਤਾਂ ਹਨ, ਪਾਰਾ ਲਾ ਦੋ। ਗੁਰਸਿੱਖ ਪਿਆਰਿਓ, ਲੋਹਾ ਲਾ ਦੋ, ਚਾਂਦੀ ਲਾ ਦੋ, ਸਿਲਵਰ ਲਾ ਦੋ, ਜੋ ਵੀ ਉਹਦੇ ਨਾਲ ਲੱਗ ਗਿਆ ਉਹਨੂੰ ਜਦੇ ਉਹਨੇ ਸਿਉਣਾ ਬਣਾ ਦੇਣਾ। ਇਹ ਤਿੰਨ ਕਰਮ ਜਿਹੜੇ ਗੁਰੂ ਰਾਮਦਾਸ ਮਹਾਰਾਜ ਤੁਹਾਡੇ ਸਿੱਖ ਸੰਗਤਾਂ ਕਰਦੀਆਂ ਨੇ ਉਹ ਤਾਂ ਪਾਰਸੀ ਹੀ ਬਣ ਜਾਂਦੇ ਹਨ।
2: ਸ੍ਰੀ ਗੁਰੂ ਰਾਮਦਾਸ ਜੋ ਜੈ ਜਗਮਹਾਰਾਜ।
1: ਗੁਰੂ ਰਾਮਦਾਸ ਸ਼੍ਰੋਮਣੀ ਸ੍ਰੀ ਕਹੀਏ, ਸ਼੍ਰੋਮਣੀ ਗੁਰੂ ਰਾਮਦਾਸ ਜੀ ਤੁਹਾਡੀ ਸਾਰੀ ਜਗਤ ਵਿਚ ਜੈ ਜੈਕਾਰ ਹੋ ਰਹੀ ਹੈ।
2: ਤੈ ਹਰ ਪਰਮ ਪਦ ਪਾਇ,
1: ਕਿਉਂ ਜੈ ਜੈਕਾਰ ਹੋ ਰਹੀ ਹੈ? ਤੁਸੀਂ ਸਤਿਗੁਰੂ ਨਾਨਕ ਦੇਵ ਜੀ ਪਰਮ ਪਦ ਗੱਦੀ ਦੀ ਪ੍ਰਾਪਤੀ ਕੀਤੀ ਹੈ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ ਕਰਕੇ ਮਨ ਬਚ ਕਰਮ ਦੇ ਨਾਲ ਤੁਸੀਂ ਉਹ ਤਖ਼ਤ, ਸੱਚਾ ਤਖ਼ਤ ਹੈ ਜਿਹੜਾ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਾਪਤ ਕਰ ਲਿਆ ਹੈ।
2: ਜੇ ਸਤਿਗੁਰ ਸਿਮਰੰਤ,
1: ਜਿਹੜੇ ਜਿਹੜੇ ਸਤਿਗੁਰ ਸੱਚੇ ਸਤਿਗੁਰ ਨੂੰ, ਸੱਚੇ ਸਤਿਗੁਰ ਦੀ ਬਾਣੀ ਨੂੰ, ਸੱਚੇ ਸਤਿਗੁਰ ਦੀ ਸੇਵਾ ਕਰਦੇ ਹਨ, ਸਿਮਰਦੇ ਹਨ,
2: ਨਾਇਣ ਕਹਿ ਤਿਮਰ ਮਿਟੈ ਖਿੰਨ,
1: ਉਹਨਾਂ ਦੀ ਅੱਖਾਂ ਦੀ ਦ੍ਰਿਸ਼ਟੀ ਵੀ ਜਿਹੜਾ ਅੰਧੇਰਾ ਹੈ, ਤਿਮਰ ਨਾਮ ਹੈ ਗੁਰਮੁਖ ਪਿਆਰੇ, ਉਹ ਅੰਧੇਰਾ ਅਗਿਆਨ ਦਾ ਅੰਧੇਰਾ। ਅਸੀਂ ਤਾਂ ਕਹਿੰਦੇ ਹਾਂ ਸਾਡੀਆਂ ਅੱਖਾਂ ਦੇਖਦੀਆਂ ਨੇ, ਅਸੀਂ ਜਿਹਨੂੰ ਅੱਖਾਂ ਨੀ ਰੱਬ ਨੇ ਦਿੱਤੀਆਂ ਉਹਨੂੰ ਆਪਾਂ ਅੰਧਾ ਕਹਿੰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਪੁੱਛੋ ਅੰਧਾ ਕੌਣ ਹੈ? ਗੁਰਸਿੱਖ ਪਿਆਰੇ, ਮਹਾਰਾਜ ਕਹਿੰਦੇ ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾਹੇ, ਉਹਨਾਂ ਨੂੰ ਅੰਨੇ ਨਾ ਕਹੋ ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨੀ ਦਿੱਤੀਆਂ। ਅੰਧੇ ਕੌਣ ਹੈ? ਅੰਧੇ ਸਹੀ ਨਾਨਕਾ ਦੇ ਖਸਮੋ ਕੁੱਥੇ ਜਾਏ। ਅੰਨੇ ਤਾਂ ਉਹ ਹੈ ਜਿਨ੍ਹਾਂ ਦਾ ਖਸਮ ਸਾਹਮਣੇ ਫਿਰਦਾ ਹੈ ਤੇ ਪਤੀ ਦਿਖੇ ਨੀ ਰਿਹਾ, ਆਖੋ ਸਤਨਾਮ, ਜਿਨ੍ਹਾਂ ਨੂੰ ਜਿਉਂਦਾ ਖਸਮ ਨਾ ਦਿਖੇ, ਰੱਬ ਕਿੱਥੇ ਨੀ ਫਿਰਦਾ? ਗੁਰਸਿੱਖ ਪਿਆਰੋ, ਚੀਟੀ ਤੇ ਕੁੰਚਰ ਵਿਚ ਰੱਬੇ ਰੱਬ ਫਿਰ ਰਿਹਾ 24 ਘੰਟੇ, ਕਿੱਥੇ ਨੀ ਹੈ ਰੱਬ? ਜਸਲ ਮਈਅਰ ਪੂਰਿਆ ਰਬਿਆ ਵਿਚ ਬਣਾ, ਫੁੱਲਾਂ ਵਿਚ ਵੇਖੋ, ਤਾਰਿਆਂ ਵਿਚ ਦੇਖੋ, ਜਲਾਂ ਵਿਚ ਥਲਾਂ ਵਿਚ ਦੇਖੋ, ਜਰਾ ਧਿਆਨ ਲਾ ਕੇ। ਇਹ ਪ੍ਰਮਾਤਮਾ ਤੁਮਨ ਹੈਰ ਕੀ ਜੋ ਦਿਸ਼ੈ ਸੋ ਤੇਰਾ ਰੂਪ, ਪਰ ਤਿਮਰ ਅਵਰਣ ਦਾ ਅਗਿਆਨਤਾ ਦਾ ਪੜਦਾ ਪਿਆ ਵਾ ਅੱਖਾਂ ਦੇ ਵਿਚ, ਤੇ ਮੈਨੂੰ ਤਾਂ ਦੁੱਖ ਨਾਲੇ ਬਚਨ ਕਰਨੇ ਪੈਣੇ। ਇਹ ਸੰਸਾਰ ਵਿਚ ਸਾਨੂੰ ਰੱਬ ਤਾਂ ਕੀ ਦਿਖਣਾ, ਸਾਨੂੰ ਤਾਂ ਬਾਪੂ ਬਾਪੂ ਨੀ ਦਿਖਦਾ, ਭਾਈ ਭਾਈ ਨੀ ਦਿਖਦਾ, ਭੈਣ ਭੈਣ ਨੀ ਦਿਖਦੀ, ਸਾਨੂੰ ਤਾਂ ਰੱਬ ਤਾਂ ਇੱਥੇ ਦੇਖਣਾ ਹੀ ਔਖਾ ਹੋ ਗਿਆ। ਗੁਰਸਿੱਖ ਪਿਆਰਿਓ, ਇਹ ਤਾਂ ਹੁਣ ਸਾਡੇ ਅੱਖਾਂ ਵਿਚ ਐਸਾ ਤਿਮਰ, ਐਸਾ ਅਗਿਆਨਤਾ ਦਾ ਪੜਦਾ ਅਵਰਣ ਦਾ ਆ ਗਿਆ ਕਿ ਇਹ ਵਿਸ਼ਵ ਸੰਸਾਰ, ਇਹ ਸੰਸਾਰ ਸਾਨੂੰ ਜ਼ਹਿਰ ਦਿਖ ਰਿਹਾ। ਜਿਹੜਾ ਰੱਬ ਦਾ ਰੂਪ ਹੈ, ਪ੍ਰਮਾਤਮਾ ਦਾ ਰੂਪ ਹੈ, ਇਹ ਕਲਯੁਗ ਦੀਆਂ ਨਿਸ਼ਾਨੀਆਂ ਨੇ ਗੁਰਮੁਖ ਪਿਆਰਿਓ, ਉਲਟ ਚੀਜ਼ ਦੇਖਣੀ। ਆਪਦ ਕੋ ਜਾਤਾ ਕਹੇ ਜਾਤੇ ਕੋ ਆਇਆ, ਇਹ ਤਾਂ ਨਿਸ਼ਾਨੀਆਂ ਨੇ ਸਾਡੀਆਂ ਗੁਰਸਿੱਖ ਪਿਆਰਿਓ। ਜਿਹੜਾ ਜਾ ਰਿਹਾ ਉਹਨੂੰ ਆਉਂਦਾ ਕਹਿੰਦਾ, ਜਿਹੜਾ ਆਉਂਦਾ ਉਹਨੂੰ ਜਾਂਦਾ ਕਹਿੰਦਾ। ਵੇਖੋ ਕੈਸੀ ਅਵਸਥਾ ਸਾਡੀ, ਇਹ ਕਲਯੁਗ ਦੇ ਲੱਛਣ ਦੱਸੇ ਨੇ ਗੁਰਸਿੱਖ ਪਿਆਰਿਓ। ਸਤਿਗੁਰਾਂ ਦੇ ਸਿਮਰਨ ਨਾਲ, ਜਿਹੜੇ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਸਿਮਰਦੇ ਨੇ ਬਾਣੀ, ਗੁਰੂ ਨਾਨਕ ਨੇ ਜੋ ਤੁਹਾਨੂੰ ਬਖਸ਼ੀ ਹੈ, ਤੁਸੀਂ ਦੁਨੀਆਂ ਨੂੰ ਬਖਸ਼ ਰਹੇ ਹੋ, ਉਹਨਾਂ ਦੇ ਨੈਣ ਕੇ ਤਿਮਰ ਮਿਟੇ ਖਿੰਨ, ਇੱਕ ਖਿੰਨ ਦੇ ਵਿਚ ਹੀ ਉਹਨਾਂ ਦੇ ਅੱਖਾਂ ਦਾ ਅੰਧੇਰਾ, ਉਹਨਾਂ ਦੀ ਨਜ਼ਰ ਵਿਚ ਜਿਹੜਾ ਅਗਿਆਨਤਾ ਦਾ ਪੜਦਾ ਪਿਆ ਵੇ, ਉਹ ਤੁਸੀਂ ਪਲਾਂ ਵਿਚ ਦੂਰ ਕਰ ਦਿੰਦੇ ਹੋ।
2: ਜੇ ਸਤਿਗੁਰ ਸਿਮਰ ਸਿਮਰੰਥ,
1: ਜਿਹੜੇ ਜਿਹੜੇ ਸਤਿਗੁਰਾਂ ਦਾ ਸਿਮਰਨ ਕਰਦੇ ਹਨ, ਸੱਚੀ ਬਾਣੀ ਦਾ ਜੋ ਸਤਿਗੁਰਾਂ ਨੇ ਸਾਨੂੰ ਬਖਸ਼ੀ ਹੈ,
2: ਹਿਰਦੇ ਹਰ ਨਾਮ ਦਿਨੋ ਦਿਨ,
1: ਉਹਨਾਂ ਦੇ ਹਿਰਦੇ ਦੇ ਵਿਚ ਗੁਰ ਪਿਆਰੇ ਦਿਨੋ ਦਿਨ, ਦਿਨੋ ਦਿਨ, ਦਿਨ ਹੀ ਦਿਨ, ਅਰਥ ਕੀ ਲਾਉਂਗੇ, ਚਾਨਣਾ ਹੀ ਚਾਨਣਾ, ਬਸ ਰਾਤ ਕਦੇ ਆਉਂਦੀ ਓ ਨੀ। ਅਗਿਆਨਤਾ ਦੀ, ਦੁਹੈਸ਼ ਈਰਖਾ ਦੀ ਰਾਤ ਜਿਹਦੇ ਵਿਚ ਅਸੀਂ ਘਿਰੇ ਫਿਰਦੇ ਹਾਂ ਗੁਰਮੁਖ ਪਿਆਰਿਓ, ਇਹਨੂੰ ਸਿੱਧੀ ਜੀ ਪੰਜਾਬੀ ਵਿਚ ਸਮਝ ਲਓ, ਹਨੇਰੇ ਵਿਚ ਕੁਝ ਦਿਖਦਾ ਨੀ ਨਾ ਹੁੰਦਾ। ਜਦੋਂ ਮਾੜਾ ਕਰਮ ਕੋਈ ਜੀਵ ਕਰਦਾ, ਸਮਝੋ ਹਨੇਰਾ ਹੀ ਹੈ, ਉਹਨੂੰ ਦਿਖਦਾ ਨੀ ਮੈਂ ਕਿਆ ਕਰ ਰਿਹਾ। ਆਖੋ ਸਤਨਾਮ, ਚੱਲਣੇ ਵੀ ਦਿਖਦਾ ਹੁੰਦਾ ਨਾ, ਜਦੋਂ ਅਸੀਂ ਕੋਈ ਕਰਮ ਕਰਦੇ ਹਾਂ ਅਸੀਂ ਤਾਂ ਕਹਿੰਦੇ ਮੈਨੂੰ ਕੋਈ ਦੇਖਦਾ ਨਹੀਂ। ਬਹੁਤ ਭੁਲੇਖ ਹੈ, ਵੇਦਾਂਤ ਦੇ ਗ੍ਰੰਥ ਪੜ੍ਹੋ, ਵਿਚਾਰ ਸਾਗਰ ਨੇ ਇਸ ਗੱਲ ਨੂੰ ਲਿਖੇ ਕਿ ਬੰਦੇ ਨਾ ਜਦ ਤੂੰ ਮਾੜਾ ਕਰਮ ਕਰਨ ਲੱਗੇ ਇਹ ਸੋਚਦਾ ਨਾ ਮੈਨੂੰ ਕੋਈ ਦੇਖਦਾ ਨਹੀਂ, ਇਹ ਤੇਰਾ ਭੁਲੇਖ ਹੈ, ਉਦੋਂ ਤੈਨੂੰ ਇਹ ਦਿਖਣਾ ਬੰਦ ਹੋਇਆ ਵੇ। ਤੈਨੂੰ ਤਾਂ ਸਾਰੀ ਸ੍ਰਿਸ਼ਟੀ ਦੇਖ ਰਹੀ ਹੈ ਪਰ ਤੂੰ ਹੀ ਨਹੀਂ ਹੁਣ ਦੇਖ ਰਿਹਾ ਕਿ ਮੈਨੂੰ ਕੋਈ ਦੇਖਦਾ ਨਹੀਂ। ਦੇਖੋ ਕੈਸੀ ਅਗਿਆਨਤਾ ਦਾ ਪੜਦਾ ਵਿਦਾਤ ਵਾਲਿਆਂ ਨੇ ਕੱਢਿਆ। ਆਪਾਂ ਸੋਚਦੇ ਮੈਨੂੰ ਕੋਈ ਦੇਖਦਾ ਨਹੀਂ, ਮੈਂ ਮਾੜਾ ਕੰਮ ਕਰ ਰਿਹਾ। ਦੇਖੇ ਤੁਸੀਂ ਕਈਆਂ ਨੂੰ, ਕਈ ਤੁਹਾਡੇ ਚੋਂ ਬੈਠੇ ਵੀ ਹੋਣੇ ਹੈ, ਕਹਿੰਦੇ ਤਾਕੀ ਲਾ ਦੋ ਹੁਣ ਪੀਣੀ ਹੈ, ਅੱਜ ਫਿਰ ਕੋਈ ਸਤਨਾਮ ਦੱਸੋ। ਉਹ ਤਾਕੀ ਤਾਂ ਤੂੰ ਬਾਹਰਲੇ ਖਾਤਰ ਲਾਵੇਂਗਾ, ਉਹ ਤਾਂ ਜਿੱਥੇ ਤੇਰੇ ਬੋਤਲ ਅੰਦਰ ਜਾਣੀ ਹੈ ਉੱਥੇ ਬੈਠਾ ਹੈ, ਅੱਜ ਫਿਰ ਕੋਈ ਸਤਨਾਮ। ਜਿਹਨਾਂ ਹੱਥਾਂ ਨਾਲ ਤੂੰ ਚੱਕਦਾ ਉਹਨਾਂ ਹੱਥਾਂ ਵਿੱਚ ਵੀ ਵਾਹਿਗੁਰੂ ਹੈ, ਜਿਹਨਾਂ ਅੱਖਾਂ ਨਾਲ ਉਹਨੂੰ ਦੇਖ ਰਿਹਾ ਉਹ ਅੱਖਾਂ ਵਿੱਚ ਵੀ ਵਾਹਿਗੁਰੂ ਹੈ। ਗੁਰਸਿੱਖ ਪਿਆਰਿਓ, ਇਹ ਅਗਿਆਨਤਾ ਦਾ ਪਰਦਾ ਅਵਰਨ ਸਿਮਰ ਹੈ। ਜਦ ਸਾਨੂੰ ਭੁਲੇਖਾ ਪੈ ਜਾਂਦਾ ਹੈ ਕਿ ਹੁਣ ਮੈਨੂੰ ਕੋਈ ਦੇਖਦਾ ਨਹੀਂ, ਜੋ ਮਰਜ਼ੀ ਕਰ ਲਓ, ਮਾੜਾ ਕੰਮ ਕਰਦਾ ਹੀ ਉਦੋਂ ਹੈ ਜਿਵੇਂ ਹਨੇਰੇ ਵਿੱਚ ਕੁਝ ਦਿਖਦਾ ਨਹੀਂ, ਠੋਕਰ ਖਾ ਜਾਂਦਾ ਬੰਦਾ। ਏਦਾਂ ਜਦੋਂ ਸਾਡੀਆਂ ਅੱਖਾਂ ਵਿੱਚ ਅਗਿਆਨਤਾ ਦਾ ਪਰਦਾ ਆ ਜਾਂਦਾ, ਸਾਨੂੰ ਦਿਖਦਾ ਨਹੀਂ ਕੁਝ, ਤਾਂ ਹੀ ਮਾੜਾ ਕਰਮ ਹੁੰਦਾ। ਜੇ ਦਿਖਦਾ ਹੋਵੇ ਹੱਥ ਕੋਈ ਕਾਹਨੂੰ ਫੇਰ ਖੂਹ ਚ ਗਿਰੀਏ, ਜੇ ਖੂਹ ਦਿਖਦਾ ਹੋਵੇ ਗੁਰਸਿੱਖ ਪਿਆਰੇ, ਜਦੋਂ ਦਿਖਦਾ ਨਹੀਂ ਤਾਂ ਹੀ ਗਰੀਬਾ। ਐਸੀ ਅਵਸਥਾ ਗੁਰੂ ਰਾਮਦਾਸ ਮਹਾਰਾਜ ਤੁਹਾਡੀ ਅਵਸਥਾ ਹੈ, ਜੋ ਤੁਹਾਡੇ ਨਾਮ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਅੱਖਾਂ ਤੋਂ ਅਗਿਆਨਤਾ ਦਾ ਪਰਦਾ, ਇਹ ਭੁਲੇਖਾ ਹੀ ਦੂਰ ਹੋ ਜਾਂਦਾ ਕਿ ਰੱਬ ਮੈਨੂੰ ਦੇਖਦਾ ਨਹੀਂ। ਉਹਨਾਂ ਦੇ ਕਿਆ ਚਾਨਣਾ ਹੋ ਜਾਂਦਾ, ਦਿਨੋ ਦਿਨ ਬਸ ਚਾਨਣਾ ਹੀ ਚਾਨਣਾ, ਪ੍ਰਕਾਸ਼ ਹੀ ਪ੍ਰਕਾਸ਼ ਅਗਿਆਨਤਾ ਦੀ, ਪਾਪਾਂ ਦੀ, ਈਸ਼ਟਾ ਦੁਆ ਦੀ ਰਾਤ ਕਦੇ ਆਉਂਦੀ ਓ ਨਹੀਂ। ਭਾਵ ਉਹਨਾਂ ਨੂੰ ਦਿਨੇ ਰਹਿੰਦਾ, ਚੌਵੀ ਘੰਟੇ ਪ੍ਰਕਾਸ਼ ਹੀ ਰਹਿੰਦਾ।
2: ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਟਾਵੈ।
1: ਇਹ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੋ ਆਪ ਜੀ ਦੀ ਬਖਸ਼ੀ ਹੋਈ ਬਾਣੀ, ਆਪ ਜੀ ਦੇ ਬਖਸ਼ੇ ਹੋਏ ਉਪਦੇਸ਼ ਨੂੰ ਯਾਦ ਕਰਦੇ ਨੇ, ਸਿਮਰਦੇ ਨੇ ਸੱਚੀ ਬਾਣੀ ਸੱਚੇ ਨਾਮ ਨੂੰ, ਜੀ ਕੀ ਤਪਤ ਮਟਾਵੈ। ਸੜਦਾ ਪੁੱਜਦਾ ਸੰਸਾਰ ਫਿਰਦਾ, ਉਦੋਂ ਹੀ ਆਪਾਂ ਨੂੰ ਭੁਲੇਖੇ ਪੈਂਦੇ ਆ ਗੁਰਸਿੱਖ ਪਿਆਰਿਓ। ਕਈਆਂ ਖਾਤਰ ਤੁਹਾਨੂੰ ਵੀ ਭੁਲੇਖਾ ਪਿਆ ਹੋਣਾ, ਮੈਨੂੰ ਵੀ ਪੈਂਦਾ ਕਿ ਬੜਾ ਸੁਖੀ ਹੈ, ਬਹੁਤ ਸੁਖੀ ਹੈ, ਬਾਹਰ ਭੁਲੇਖਾ ਹੈ। ਮਹਾਰਾਜ ਕਹਿੰਦੇ ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰਿਆ ਹੈ। ਜਿਹਨੇ ਤੈਨੂੰ ਅੱਖਾਂ ਸੁਖੀ ਦੇਖ ਰਹੀਆਂ ਨਾ ਤੇਰੀਆਂ, ਨੈਣੀ ਸੁਖੀ, ਨੈਣੀ ਸੁਖੀ ਦਾ ਭਾਵ ਹੈ ਜਿਹਨੂੰ ਅੱਖਾਂ ਨਾਲ ਆਪਾਂ ਸੁਖੀ ਦੇਖ ਰਹੇ ਹਾਂ। ਮਹਾਰਾਜ ਕਹਿੰਦੇ ਤੈਨੂੰ ਭੁਲੇਖਾ ਹੈ, ਉਹ ਤਾਂ ਚਿੰਤਾ ਦੀ ਭੱਠੀ ਵਿੱਚ ਭੁੱਜ ਰਿਹਾ। ਇਹੀ ਭੁਲੇਖਾ ਪੈ ਗਿਆ ਕਿ ਫਲਾਣਾ ਸੁਖੀ ਹੈ, ਦੂਜਾ ਆਪਾਂ ਨੂੰ ਕਹੀ ਜਾਂਦਾ ਬਹੁਤ ਸੁਖੀ ਹੈ। ਆਹੀ ਤਾਂ ਸਾਡੀ ਵਿਚਾਰ ਹੈ, ਅੱਖਾਂ ਭੁਲੇਖਾ ਖਾਣੀ ਹੈ। ਕਹਿੰਦੇ ਇਹਨੂੰ ਤਾਂ ਰੱਬ ਛੱਤਾਂ ਪਾੜ ਕੇ ਦਿੰਦਾ, ਉਹਦੀ ਟਰੈਕਟਰ ਦੀ ਕਿਸ਼ਤ ਵੀ ਨਹੀਂ ਮੁੜਦੀ, ਅੱਜ ਕੇ ਅੱਖੋ ਸਤਨਾਮ ਇਹੀ ਅੱਖਾਂ ਦੇਖ ਰਹੀਆਂ। ਇਹ ਅੰਤਰ ਚਿੰਤਾ ਨੈਣੀ ਸੁਖੀ, ਜਿਹਨੇ ਸਾਨੂੰ ਸੁਖੀ ਦਿਖਦੇ ਨੇ ਸੰਸਾਰ ਵਿੱਚ, ਉਹਨਾਂ ਨੂੰ ਬਾਣੀ ਨੇ ਕਹਿਤਾ, ਬੜੇ ਬੜੇ ਜੋਧੀ ਸਹਿਲੋਗ ਤਿਨ ਕੋ ਵਿਆਪੈ ਚਿੰਤਾ ਰੋਗ। ਜਿਹੜਾ ਬੜੇ ਬੜੇ ਤੂੰ ਸੁਖੀ ਵੇਖਦੇ, ਚਿੰਤਾ ਨਾਮ ਹੈ ਚਿਤਾ ਦਾ, ਚਿਤਾ ਨਾਮ ਹੈ ਚਿਖਾ ਦਾ। ਕੋਈ ਚਿਖਾ ਪਰ ਪਿਆ ਸੁਖੀ ਦੇਖੇ, ਉਹ ਤਾਂ ਭੁੰਨ ਕੇ ਕੋਲ ਹੀ ਬਣਾਉਂਦੀ ਹੈ। ਇਹ ਜਿਹੜੀ ਚਿੰਤਾ ਹੈ ਇਹ ਅੱਗ ਦੀ ਚਿਖਾ ਨਹੀਂ ਹੈ, ਇਹ ਜਿਉਂਦੇ ਜਾਗਦਿਆਂ ਨੂੰ ਸਾੜਨ ਵਾਲੀ ਚਿਤਾ ਹੈ। ਗੁਰਸਿੱਖ ਪਿਆਰ ਸਾੜ ਰਹੀ ਹੈ, ਮੈਂ ਵੀ ਤੁਹਾਡੇ ਪਿੱਛੇ ਸਾੜ ਰਹੀ ਹੈ। ਪਦਾਰਥ ਦੀ ਚਿੰਤਾ ਘੱਟ ਮਿਲ ਰਿਹਾ, ਕਿੱਥੋਂ ਲੱਭਾਂ, ਸਾੜ ਰਹੀ ਆਪਣੀ ਸ਼ੋਭਾ ਦੀ ਚਿੰਤਾ, ਸਾਰੇ ਕਮੈਂਟਰੀ ਵਾਲੇ ਮੈਨੂੰ ਚੰਗਾ ਕਹਿਣ, ਇਹ ਸਾੜ ਰਹੀ ਹੈ, ਅੰਦਰ ਸੜਨ ਲੱਗੀ ਹੋਈ ਹੈ, ਸੜ ਰਹੀ ਹੈ, ਸਾੜ ਰਹੀ ਹੈ ਸਾਨੂੰ ਚਿੰਤਾ। ਗੁਆਂਢੀ ਨੇ ਨਵੀਂ ਕੋਠੀ ਕਾਹਤੇ ਲੈ ਲਈ, ਮੇਰੇ ਕੋਲ ਪੁਰਾਣੀ ਉਹ ਹੈ। ਇਹ ਚਿੰਤਾ ਸਾੜ ਰਹੀਆਂ ਨੇ, ਹੁਣ ਤਾਂ ਗੁਆਂਢੀ ਨੂੰ ਵੀ ਛੱਡੋ, ਹੋਰਾਂ ਦੀ ਗੱਲ ਵੀ ਛੱਡੋ, ਹੁਣ ਤਾਂ ਬੱਚੇ ਬੱਚਿਆਂ ਦੀ ਉਹ ਚਿੰਤਾ ਸਾੜ ਰਹੀ ਹੈ। ਅੱਜ ਕੇ ਅਖੋ ਸਤਨਾਮ ਉਹੀ 24 ਘੰਟੇ ਸਾੜ ਰਹੀ ਹੈ, ਬਚਨ ਤੋਂ ਬਾਹਰ ਹੋਏ ਨੇ, ਜੋ ਮਾਂ ਬਾਪ ਚਾਹੁੰਦਾ ਹੋ ਨਹੀਂ ਰਿਹਾ, 24 ਘੰਟੇ ਚਿੰਤਾ ਹੈ। ਗਏ ਇਹ ਚਾਰ ਤ੍ਰਿਸ਼ਨਾ ਦੀਆਂ ਅੱਗਾਂ ਸਾਡੇ ਅੰਦਰ ਸਾਨੂੰ ਸਾੜ ਰਹੀਆਂ ਨੇ। ਦੇਖੋ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜਿਹੜੇ ਆਪ ਜੀ ਦਾ ਸਿਮਰਨ ਕਰਦੇ ਨੇ, ਉਹਨਾਂ ਦੀਆਂ ਇਹ ਅੱਗਾਂ ਅੰਦਰੋਂ ਖਤਮ ਹੋ ਜਾਂਦੀਆਂ ਨੇ। ਕਿਹੜੀਆਂ ਅੱਗਾਂ ਨੇ ਚਾਰ? ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਚਾਰ ਅੱਗ ਦੀਆਂ ਨਦੀਆਂ ਸਾਡੇ ਅੰਦਰ ਨੇ। ਹੰਸ ਕਹੀਏ ਕਾਮ, ਕਾਮ ਦੀ, ਕਾਮ ਚੇਸ਼ਟਾ ਦੀ ਅਗਨੀ ਲੱਗੀ ਵੀ ਅੰਦਰ ਤੜਫ ਰਿਹਾ ਮਨ, ਗੁਰਸਿੱਖ ਪਿਆਰਿਓ। ਹੰਸ ਖੇਤ, ਹਿੱਤ, ਜਿਹੜਾ ਸਭ ਕੁਝ ਮੇਰਾ ਹੋ ਜਾਵੇ ਗੁਰਸਿੱਖ ਪਿਆਰਿਓ, ਮੇਰਾ ਇਹ ਪ੍ਰਾਇਦ ਹੈ, ਇਹ ਅਗਨੀ ਹੈ ਸਾਡੇ ਅੰਦਰ ਚੱਲ ਰਹੀ ਹੈ ਲੋਭ ਤੇ ਦੇਖ ਲੋ ਸਭ ਕੁਝ ਬਸ ਹੁੰਦਿਆਂ ਹੁੰਦਿਆਂ ਵੀ ਫੇਰ ਅੰਦਰ ਇੱਕ ਇਹੀ ਅੱਗ ਮੱਚਦੀ ਹੈ ਹੀ ਕੁਝ ਨਹੀਂ ਮਿਲਿਆ ਹੀ ਕੁਝ ਨਹੀਂ ਬਹੁਤ ਘੱਟ ਮਿਲਿਆ ਸਭ ਕੁਝ ਹੁੰਦਿਆਂ ਹੋਇਆ ਉਹ ਵੀ ਹੰਸ ਹੇਤ ਲੋਭ ਕੋਪ ਕ੍ਰੋਧ ਦੀ ਅਗਨੀ ਹੈ ਤਾਂ ਸਾੜੇ ਰਹੀ ਹੈ ਤੁਹਾਨੂੰ ਪਤਾ ਹੀ ਦੇਖ ਲੋ ਗੁਰਮੁਖ ਪਿਆਰਿਓ ਕ੍ਰੋਧ ਦੀ ਕੈਸੀ ਅਗਨੀ ਹੈ ਇਹ ਚਾਰ ਅੱਗ ਦੀਆਂ ਨਦੀਆਂ ਸਾਡੇ ਅੰਦਰ ਵਗ ਰਹੀਆਂ ਨੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਤੇ ਬਾਬਾ ਬੁੱਢਾ ਸਾਹਿਬ ਆਦਿਕ ਬੇਨਤੀ ਕਰਦੇ ਨੇ ਮਹਾਰਾਜ ਚਾਰ ਅੱਗ ਦੀਆਂ ਨਦੀਆਂ ਅੰਦਰ ਤੇ ਫਿਰ ਬਚਾਂਗੇ ਕਿਵੇਂ ਫਿਰ ਤਾਂ ਫੂਕ ਦੇਣਗੇ ਮਿੰਟ ਵਿੱਚ ਅੱਗ ਤਾਂ ਇੱਕੋ ਬਹੁਤ ਮਾੜੀ ਹੁੰਦੀ ਹੈ ਮਹਾਰਾਜ ਕਹਿੰਦੇ ਭਾਈ ਤਰ ਜਾਓਗੇ ਇਹਨਾਂ ਨਦੀਆਂ ਨੂੰ ਅੱਗ ਦੀ ਨਦੀ ਤਰਨੀ ਹੈ ਕਾਹਦੇ ਨਾਲ ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦੱਜੇ ਨਾਨਕਾ ਸਾਰੀ ਸ੍ਰਿਸ਼ਟੀ ਦੇ ਲੋਕ ਇਹਦੇ ਵਿੱਚ ਪੈ ਪੈ ਕੇ ਦੱਜੇ ਸੜ ਰਹੇ ਨੇ ਪਰ ਤਰਾਂਗੇ ਕਿਵੇਂ ਤਰੀਏ ਚਰਣੀ ਲੱਗ ਇਹ ਗੁਰੂ ਦੇ ਚਰਨਾਂ ਦਾ ਬੇੜਾ ਹੈ ਗੁਰੂ ਦੇ ਸ਼ਬਦਾਂ ਦਾ ਬੇੜਾ ਹੈ ਤਰੀਏ ਕਰਮ ਮਿਲ ਜਾਣ ਤੇਰੇ ਉੱਤਮ ਭਾਗ ਹੋਣ ਤੂੰ ਗੁਰੂ ਦੇ ਚਰਨ ਸ਼ਬਦਾਂ ਵਿੱਚ ਲੱਗ ਜਾਵੇ ਫਿਰ ਪੜਿਓ ਜੀ
2: ਜੇ ਸਤਿਗੁਰ ਸਿਮਰੰਤ ਰਿਧ ਸਿੱਧ ਨਾਮ ਨਿਧ ਪਾਵੇ
1: ਜੀ ਤਪਤ ਮਟਾਵੇ ਉਹ ਜੀਵ ਦੀ ਜਿਹੜੀ ਤਪਤ ਸੜਨ ਗੁਰਸਿੱਖ ਪਿਆਰਿਓ ਕਾਮ ਕ੍ਰੋਧ ਲੋਭ ਮੋਹ ਵਿਸ਼ੇ ਵਿਕਾਰਾਂ ਤ੍ਰਿਸ਼ਨਾ ਆਦਿਕ ਦੀ ਇਹ ਸਤਿਗੁਰ ਦੇ ਸਿਮਰਨ ਨਾਲ ਕਿਉਂਕਿ ਬਾਣੀ ਨੇ ਕਹਿਤਾ ਤ੍ਰਿਸ਼ਨਾ ਬੂਝੇ ਹਰ ਕੈ ਨਾਮ ਮਹਾਂ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਵਾਹਿਗੁਰੂ ਦੇ ਸਿਮਰਨ ਨਾਲ ਇਹ ਤ੍ਰਿਸ਼ਨਾ ਬੁਝਦੀ ਹੈ ਭਾਈ ਹੋਰ ਇਹਨੂੰ ਕੋਈ ਪਾਣੀ ਨਹੀਂ ਹੈ ਕੋਈ ਪਦਾਰਥ ਨੀ ਪਦਾਰਥ ਪਤਾ ਕੀ ਕਰਦਾ ਇਹ ਤਾਂ ਬਾਦੀ ਉੱਪਰ ਤੇਲ ਅੰਦਰ ਅੱਗ ਮਚੀ ਹੋਈ ਹੈ ਪਦਾਰਥ ਦੀ ਤੇ ਪਦਾਰਥ ਨੂੰ ਇਹ ਉੱਪਰ ਹੋਰ ਪਾਓਗੇ ਤੇ ਲੱਕੜੀਆਂ ਦੀ ਅੱਗ ਮਚੀ ਹੈ ਜੇ ਲੱਕੜੀਆਂ ਪਾਓਗੇ ਉਹਨੇ ਵਧਣਾ ਹੀ ਹੈ ਅਜਿਹੇ ਸਤਨਾਮ ਨੇ ਕਹਿਣਾ ਕਿੱਥੇ ਹੈ ਇਹ ਤਾਂ ਪਦਾਰਥ ਦੀ ਅੰਦਰ ਅੱਗ ਮਚਦੀ ਹੈ ਕਹਿੰਦੇ ਹੋਰ ਮਿਲੇ ਜੇ ਹੋਰ ਮਿਲੂਗਾ ਉਹ ਅੱਗ ਨੂੰ ਵਧਾਊਗਾ ਇਹ ਤਾਂ ਬਾਦੀ ਉੱਪਰ ਤੇਲ ਪਾਉਂਦੇ ਹਾਂ ਆਪਾਂ ਇਹ ਤਾਂ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ ਤ੍ਰਿਸ਼ਨਾ ਵਿਰਲੇ ਹੀ ਕੀ ਕੋਈ ਵਿਰਲਾ ਹੀ ਗੁਰਸਿੱਖ ਪਿਆਰਿਓ ਕਿਵੇਂ ਬੁਝਦੀ ਹੈ ਫਿਰ ਆਸਾ ਦੀ ਵਾਰ ਦਾ ਇੱਕੀ ਮੈਂ ਛੰਤ ਪੜ੍ਹ ਲੇ ਕਰੋ ਜੇ ਬੁਝਾਉਣੀ ਹੈ ਤੁਸੀਂ ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਦਿਰੜਾਵੇ ਰਾਮ ਰਾਜੇ ਇਹ ਉਸੇ ਗੁਰੂ ਦੀ ਬਾਣੀ ਹੈ ਜਿਹਨੂੰ ਭੱਟ ਗੁਰੂ ਰਾਮਦਾਸ ਜੀ ਨੂੰ ਕਹਿ ਰਹੇ ਨੇ ਜੋ ਤੁਹਾਡਾ ਸਿਮਰਨ ਕਰਦੇ ਨੇ ਗੁਰੂ ਰਾਮਦਾਸ ਦੇ ਛੰਤ ਨੇ ਜਿਨ੍ਹਾਂ ਭੇਟਿਆ ਜਿਨ੍ਹਾਂ ਨੂੰ ਪੂਰਾ ਸਤਿਗੁਰ ਮਿਲ ਜਾਵੇ ਗੁਰੂ ਨਾਨਕ ਸਾਹਿਬ ਵਰਗਾ ਜਿਵੇਂ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਮਿਲੇ ਭੇਟਿਆ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਦਿਰੜਾਵੇ ਉਹ ਪੂਰਾ ਸਤਿਗੁਰ ਫਿਰ ਆਪਣੇ ਸੇਵਕ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਦ੍ਰਿੜ ਕਰਾ ਦਿੰਦਾ ਪੱਕਾ ਵਸਾ ਦਿੰਦਾ ਫਿਰ ਕੀ ਮਿਲੂਗੀ ਤਿੰਨ ਕੀ ਤ੍ਰਿਸ਼ਨਾ ਭੁੱਖ ਸਭ ਉਤਰੇ ਜੋ ਹਰ ਨਾਮ ਤੇ ਆਵੇ ਉਹੀ ਤੁਕ ਸੇ ਮਿਥੇ ਜੈ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ ਤਿੰਨ ਕੀ ਤ੍ਰਿਸ਼ਨਾ ਭੁੱਖ ਸਭ ਉਤਰੇ ਜੋ ਹਰ ਨਾਮ ਤੇ ਆਵੇ ਇਹ ਵਾਹਿਗੁਰੂ ਦਾ ਸਿਮਰਨ ਹੈ ਗੁਰੂ ਰਾਮਦਾਸ ਜੀ ਜੋ ਤੁਹਾਨੂੰ ਸਿਮਰਦੇ ਨੇ ਉਹਨਾਂ ਦੇ ਹਿਰਦੇ ਵਿੱਚੋਂ ਜੀ ਦੀ ਜਿਹੜੀ ਤਪਤ ਹੈ ਤੜਪਣਾ ਲੱਗੀ ਹੋਈ ਹੈ ਅਗਨ ਅੰਦਰ ਮਚ ਰਹੀ ਹੈ ਕਾਮ ਕ੍ਰੋਧ ਵਿਸ਼ੇ ਵਿਕਾਰਾਂ ਦੀ ਤੁਹਾਡੇ ਸਿਮਰਨ ਨਾਲ ਉਹ ਸਾਰੀ ਮਿਟ ਜਾਂਦੀ ਹੈ
2: ਰਿੱਧ ਸਿੱਧ ਨਾਮ ਨਿੱਧ ਪਾਵੇ
1: ਜਿਹੜੇ ਤੁਹਾਨੂੰ ਸਿਮਰਦੇ ਨੇ ਉਹਨਾਂ ਨੂੰ ਹੋਰ ਕੀ ਮਿਲਦਾ ਫਿਰ ਰਿੱਧ ਹੁੰਦਾ ਗੁਰਮੁਖ ਪਿਆਰੇ ਉਹ ਪਦਾਰਥ ਅੰਨ ਦਾਣਾ ਆਦਿਕ ਮਾਇਆ ਇਹ ਰਿੱਧੀ ਹੈ ਸਿੱਧ ਹੁੰਦੀ ਹੈ ਕਦੇ ਗੁਪਤ ਕਦੇ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਓ ਸਿੱਧ ਆਖਾਂ ਸਿੱਧ ਲਾਈ ਸਿੱਧ ਆਖਾਂ ਸਿੱਧ ਕੌਣ ਹੁੰਦਾ ਜਦ ਮਰਜੀ ਸਰੀਰ ਕਰਾ ਮਾਤੀ ਆ ਜਦ ਮਰਜੀ ਸਰੀਰ ਹੈ ਜਦ ਮਰਜੀ ਗੁਪਤ ਜਦ ਮਰਜੀ ਪ੍ਰਗਟ ਇਹ ਵੀ ਪ੍ਰਾਪਤ ਹੋ ਜਾਂਦਾ ਸਿਮਰਨ ਵਿੱਚੋਂ ਬਹੁਤ ਮਹਾਂਪੁਰਸ਼ਾਂ ਨੂੰ ਹੋਏ ਦਰਸ਼ਨ ਕੀਤੇ ਨੇ ਕੋਈ ਗੱਲਾਂ ਨੀ ਗੁਰਸਿੱਖ ਪਿਆਰਿਓ ਸੰਤ ਮਹਾਰਾਜ ਬਾਬਾ ਹਰਖੋਲ ਵਾਲੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉਹਨਾਂ ਕੋਲੇ ਸਿੱਧੀ ਸੀ ਜਦ ਮਰਜੀ ਸਰੀਰ ਹੈ ਜਦ ਮਰਜੀ ਨਹੀਂ ਗੁਰਸਿੱਖ ਪਿਆਰਿਓ ਬੈਠੇ ਸਿਮਲੇ ਤੇ ਦਰਸ਼ਨ ਦੇ ਰਹੇ ਨੇ ਹਰਖੋਲ ਐਸੀ ਸਭ ਸਿੱਧੀਆਂ ਉਹਨਾਂ ਦੀਆਂ ਸਾਹਮਣੇ ਦੇਖੀਆਂ ਬਾਬਾ ਬੀਰਮਦਾਸ ਜੀ ਮਹਾਰਾਜ ਬਦੌਛੀ ਵਾਲੇ ਸਰਹੰਦ ਦੇ ਕੋਲ ਹੈ ਬਾਬਾ ਬੀਰਮਦਾਸ ਜੀ ਗੁਰਸਿੱਖ ਪਿਆਰਿਓ ਜਿੱਥੋਂ ਆ ਕਾਰ ਸੇਵਾ ਚੱਲੀ ਹੈ ਇਹ ਹੁਣ ਤਾਂ ਚੋਲੇ ਪਾਏ ਪਏ ਨਾ ਕਾਰ ਸੇਵਾ ਵਾਲਿਆਂ ਦੇ ਇਹ ਬਾਬਾ ਬੀਰਮਦਾਸ ਜੀ ਨਗਨ ਸਾਧੂ ਸੀ ਬਿਲਕੁਲ ਸਰਹੰਦ ਦੀ ਝੜੀ ਵਿੱਚ ਰਹਿੰਦੇ ਸੀ ਪਟਿਆਲੇ ਤੋਂ 12 ਕੋਹ ਉਥੋਂ ਚੱਲੀ ਹੈ ਕਾਰ ਸੇਵਾ ਸਾਰੀ ਕਾਰ ਸੇਵਾ ਦਾ ਹੈੱਡ ਹੈ ਬਾਬਾ ਗੁਰਮੁਖ ਸਿੰਘ ਜੀ ਬਾਬਾ ਗੁਰਮੁਖ ਸਿੰਘ ਜੀ ਚੇਲੇ ਸੀ ਬਾਬਾ ਬੀਰਮਦਾਸ ਬਧੌਚੀ ਸਿੱਧੀਆਂ ਦੇ ਮਾਲਕ ਸੀ ਉਹਨਾਂ ਕੋਲ ਵੀ ਸਿੱਧੀ ਸੀ ਉਹ ਕਦੇ ਰਾਤ ਨੂੰ ਕੀ ਕਰਨਾ ਉਹਨਾਂ ਨੇ ਖੇਡ ਜਦ ਲੋਕਾਂ ਨੇ ਬਹੁਤੇ ਤੰਗ ਕਰਨ ਲੱਗ ਜਾਣਾ ਨਾ ਮੱਥੇ ਟੇਕਣ ਵਾਲਿਆਂ ਨੇ ਰਾਜੇ ਮਹਾਰਾਜੇ ਹੁਣ ਤੇ ਜੰਮੂ ਦਾ ਰਾਜਾ ਆਇਆ ਸੀ ਉਹਨਾਂ ਦੇ ਕੋਲ ਚੱਲ ਕੇ ਕਿਤੇ ਵੀ ਉਹਨੂੰ ਔਲਾਦ ਨਹੀਂ ਸੀ ਮਿਲੀ ਜੰਮੂ ਜਾਇਓ ਮਹਿਲ ਦੇ

ਆਪਾਂ ਉਗਾ ਰਾਜਾ ਆਏ ਭਗਾਣੀ ਬਣ ਕੇ ਆਈ। ਬਸ ਫਿਰ ਸੰਤ ਮਹਾਰਾਜ ਬਾਬਾ ਅਰਜਨ ਸਿੰਘ ਜੀ ਸੋਢੀ ਉਹ ਨਾਲ ਲੈ ਕੇ ਆਏ ਸੀ। ਪਿੱਛੇ ਛੱਡਤੀਆਂ ਫੌਜਾਂ ਖਫਨੀ ਪਾਲੀ ਨੰਗੇ ਪੈਰ ਰਾਜੇ ਦੇ, ਰਾਣੀਆਂ ਨਾਲ ਨੰਗੇ ਪੈਰੀ, ਕੋਈ ਪਤਾ ਨੀ ਰਾਜਾ। ਤੇ ਮਹਾਰਾਜਾ ਭੁਪਿੰਦਰ ਸਿੰਘ ਨੂੰ ਪਤਾ ਸੀ ਉਹਦੇ ਰਾਜ ਵਿਚ ਜਦੋਂ ਇੱਕ ਰਾਜ ਦੇ ਦੂਆ ਰਾਜਾ ਜਾਂਦਾ ਨਾ, ਸਾਰਾ ਇੰਤਜ਼ਾਮ ਉਸ ਨੂੰ ਕਰਨਾ ਪੈਂਦਾ। ਹੁਣ ਉਹ ਵੀ ਨਾਲ ਉਪਰੇ ਖੜ ਗਿਆ, ਕਹਿੰਦਾ ਬੋਲਣਾ ਬੋਲਣਾ ਨੀ, ਬਸ ਜਦ ਰੋਟੀ ਖਾਂਦੇ ਹੋਣਗੇ ਨਾ ਉਦੋਂ ਪਿੱਛੇ ਨੂੰ ਜਾ ਕੇ ਚਰਨ ਫੜ ਲਈ। ਊ ਤਾਂ ਹੱਥ ਜ਼ਿੰਦਗੀ ਉਹਨਾਂ ਨੇ ਪੈਰਾਂ ਨੂੰ ਲਵਾਇਆ ਹੀ ਨਹੀਂ ਕਦੇ। ਇੱਥੇ ਤਾਂ ਪੈਰਾਂ ਪਰ ਸਦਾ ਕੇ ਲੋਕਾਂ ਦਾ ਬੀਬੀਆਂ ਦੇ ਸਿਰ, ਫਿਰ ਹੱਥ ਪੜੋਸਾਂਗੇ ਅਸੀਂ ਧੂਈਆਂ ਬੀਬੀਆਂ ਦੀਆਂ, ਅੱਜ ਕੇ ਕੋ ਸਤਨਾਮ, ਫਿਰ ਹੱਥ ਫੇਰਦੇ ਸਿਰਾਂ ਪਰ ਵੇਖੋ ਕਿ ਭਾਈ ਗੁਰੂ ਗ੍ਰੰਥ ਸਾਹਿਬ ਦਾ ਹੱਥ ਬਾਣੀ ਦੱਤ ਕਿਸੇ ਸ਼ਬਦ ਨਾਲ ਜੋੜੋ ਕਿਸੇ ਨੂੰ, ਆਪ ਉਹਨੂੰ 18 ਮੇਰੇ ਵਰਗੇ ਨੂੰ ਬਿਮਾਰੀਆਂ ਲੱਗੀਆਂ ਹੋਈਆਂ, ਦੂਏ ਦੇ ਸਿਰ ਪਰ ਹੱਥ ਫੇਰ ਕੇ ਰਾਜੀ ਕਰਦਾ ਹੈ, ਅੱਜ ਕੇ ਕੋ ਸਤਨਾਮ। ਵੇਖੋ ਕਿੰਨਾ ਵਹਿਮ ਪਖੰਡ ਸਾਡੇ ਵਿਚ ਪਿਆ ਵੈ, ਗੁਰਸਿੱਖ ਪਿਆ, ਪਰ ਇਹ ਜਿਹਾ ਬਿਜਨਸ ਸਾਡੇ ਨਾਲੋਂ ਚੰਗਾ ਚੱਲਦਾ ਹੈ, ਬਹੁਤ ਸਾਡੇ ਨਾਲ ਸੁਖੀ ਨੇ, ਚੰਗੇ ਨੇ, ਗੁਰਸਿੱਖ ਪਿਆਰੇ। ਐਸੀ ਅਵਸਥਾ ਮਹਾਰਾਜਾ ਭੁਪਿੰਦਰ ਸਿੰਘ ਕਹਿੰਦਾ ਉਹਨੇ ਮੱਥਾ ਨੀ ਟਿਕਾਉਣਾ, ਜਦ ਰੋਟੀ ਖਾਂਦੇ ਹੋਣਗੇ ਪਿੱਛੇ ਨੂੰ ਜਾ ਕੇ ਪੈਰ ਫੜ ਲਈ, ਬੋਲੀ ਨਾ। ਉਹ ਪ੍ਰਸ਼ਾਦਾ ਹੱਥ ਭਰੇ ਸਕਦੇ ਸੀ, ਬਸ ਜਦ ਪੈਰ ਫੜੇ ਬੋਲੇ ਉਹ ਵੀ ਨੀ। ਫਿਰ ਗੁਰਮੁਖ ਪਿਆਰੇ ਉਹ ਕੋਲ ਬਾਂਸ ਦਾ ਸੋਟਾ ਪਿਆ ਸੀ, ਬਾ ਮੂਧੇ ਹੋਏ ਦੇ ਦੋ ਢੂਹੀ ਚ ਜੜਤੇ ਬਾਬਾ ਬੀਰਮਦਾਸ ਜੀ ਨੇ। ਨੂਰ ਖੜਾ ਮਹਾਰਾਜਾ ਭੁਪਿੰਦਰ ਸਿੰਘ, ਉਹ ਕਹਿੰਦਾ ਆ ਜਾ ਗੱਲ ਬਣ ਗਈ, ਅੱਜ ਖੇ ਕੋ ਸਤਨਾਮ, ਹੁਣ ਨਾ ਬੋਲੀ, ਕਹਿੰਦਾ ਗੱਲ ਬਣ ਗਈ, ਬਸ ਆ ਜਾ, ਜੋ ਕੁਝ ਦੇਣਾ ਸੀ ਦੇਤਾ। ਉਹ ਗੁਰਸਿੱਖ ਪਿਆਰਿਓ, ਅੱਜ ਹਿਸਟਰੀ ਪੜ੍ਹ ਲਓ, ਜੰਮੂ ਦੇ ਮਹਿਲ ਵਿਚ ਪਈ ਹੈ ਕਿਤਾਬ। ਫਿਰ ਦੋ ਪੁੱਤ ਪੈਦਾ ਹੋਏ ਉਸ ਰਾਜੇ ਦੇ, ਦੋ ਸਪੁੱਤਰ ਅੱਜ ਲਿਖਿਆ ਵੇ। ਉਸੀ ਜਦ ਮਰਜ਼ੀ ਗੋਡੇ ਕਿਤੇ, ਸਿਰ ਕਿਤੇ, ਬਾਹਾਂ ਕਿਤੇ, ਲੱਤਾਂ ਕਿਤੇ ਪਈਆਂ, ਜਦ ਲੋਕ ਤੰਗ ਕਰਨ ਲੱਗ ਜਾਂਦੇ ਤੇ ਆਉਣ ਵਾਲੇ, ਬਸ ਫਿਰ ਲੋਕਾਂ ਨੂੰ ਵਾਹੀ ਹੋ ਜਾਂਦੀ। ਸਾਧਾਂ ਨੂੰ ਕੋਈ ਰਾਤ ਵੱਢ ਗਿਆ, ਕੋਈ ਜ਼ਿਆਦੇ ਮੱਥਾ ਟੇਕ ਗਿਆ, ਉਹਨੇ ਚੋਰ ਵੱਢ ਗਿਆ ਕਿਸੇ, ਤੀ ਇੱਕ ਦਿਨ ਫੇਰ ਰੋਟੀ ਖਾਣ ਲੱਗ ਜਾਣੀ। ਅੱਜ ਆਖੋ ਸਤਨਾਮ, ਇਹ ਹੈ ਸਿੱਧੀ ਸਿੱਧ। ਉਹਨਾਂ ਦੇ ਚੇਲੇ ਸੀ ਬਾਬਾ ਗੁਰਮੁਖ ਸਿੰਘ ਜੀ, ਤੁਹਾਡੇ ਯਾਦ ਰੱਖਣ ਵਾਲੀ ਗੱਲ ਹੈ। ਪੰਜਾਬ ਵੀ ਜਾਣੇ ਹੋ, ਜਿੱਥੇ ਕਾਰ ਸੇਵਾ ਚੱਲੂਗੀ ਉੱਥੇ ਲਿਖਿਆ ਹੋਊਗਾ ਸੰਤ ਬਾਬਾ ਗੁਰਮੁਖ ਸਿੰਘ ਜੀ। ਦੂਜੇ ਨੰਬਰ ਤੇ ਹੋਏ ਨੇ ਬਾਬਾ ਜੀਵਨ ਸਿੰਘ ਜੀ, ਤੀਜੇ ਨੰਬਰ ਤੇ ਬਾਬਾ ਹਰਬੰਸ ਸਿੰਘ ਜੀ ਨੇ, ਹੁਣ ਬਾਬਾ ਸ਼ੀਸ਼ਾ ਸਿੰਘ ਜੀ। ਇਹ ਹੁਣ ਤਾਂ ਗਾਂ ਬਹੁਤ ਉਹਨਾਂ ਦੀਆਂ ਸਾਖਾਂ ਹੋ ਗਈਆਂ, ਪਰ ਇਹ ਜੜਾਂ ਦੀ ਗੱਲ ਦੱਸੀ ਹੈ ਤੁਹਾਨੂੰ ਕਾਰ ਸੇਵਾ ਦੀ। ਚੱਲੀ ਹੈ ਬਾਬਾ ਬੀਰਮਦਾਸ ਤੋਂ, ਦੂਏ ਤੇ ਬਾਬਾ ਗੁਰਮੁਖ ਦਾਸ ਜੀ, ਗੁਰਮੁਖ ਸਿੰਘ ਜੀ ਐਸ ਡੀ ਓ ਹੁੰਦੇ ਸੀ ਪਟਿਆਲੇ, ਕਿਤੇ ਸਾਧ ਨਾ ਸਮਝ ਲਏ ਉਹਨਾਂ ਨੂੰ, ਐਵੇਂ ਫਕੀਰ ਐਸ ਡੀ ਓ। ਉਹਨਾਂ ਦੀ ਘਰਵਾਲੀ ਪ੍ਰੋਫੈਸਰ, ਉਹਨਾਂ ਦੀ ਕੁੜੀ ਬੀ ਏ ਪੜ੍ਹਦੀ, 12 ਕੋ ਤੁਰ ਕੇ ਜਾਂਦੇ ਹੁੰਦੇ ਸੀ ਬਾਬਾ ਗੁਰਮੁਖ ਸਿੰਘ ਜੀ ਐਸ ਡੀ ਓ ਅੰਗਰੇਜ਼ ਦੇ ਮੌਕੇ, ਬਹੁਤ ਵੱਡੀ ਪਦਵੀ ਉਦੋਂ ਦਾ ਐਸ ਡੀ ਓ, ਹੁਣ ਦੇ ਚੀਫ ਮਨਿਸਟਰ ਦੇ ਬਰਾਬਰ ਸੀ, ਐਡੀ ਪਦਵੀ ਸੀ। ਪ੍ਰੋਫੈਸਰ ਉਹਨਾਂ ਦੇ ਘਰ ਵਾਲੀ, ਬਾਬਾ ਗੁਰਮੁਖ ਸਿੰਘ ਜਿਨ੍ਹਾਂ ਦਾ ਨਾਂ ਪੜ੍ਹਦੇ ਹੋ ਤੁਸੀਂ, ਇਹ ਜਾਂਦੇ ਹੁੰਦੇ ਸੀ, ਬਹੁਤ ਚਿਰ ਜਾਂਦੇ ਰਹੇ, ਫਿਰ ਹੋ ਗਏ ਰਿਟਾਇਰ। ਇਹਨਾਂ ਨਲਕ ਮੇਰੇ ਵਰਗਾ ਵੀ ਜਾਣ ਲੱਗ ਗਿਆ ਵੀ ਚਲੋ ਬਾਬਿਆਂ ਦੇ ਜਾਣੇ, ਉਹ ਕੱਚਾ ਪਿੱਲਾ ਜਾ ਤੇ ਗੁਰਸਿੱਖ ਪਿਆਰੇ ਉਹਦੀ ਪਰਖ ਕਰਨ ਖਾਤਰ ਕਹਿੰਦੇ ਨਾ ਬਾਬਾ ਜੀ, ਬਾਬਾ ਬੀਰਮਦਾਸ ਜੀ ਕਹਿੰਦੇ ਆ ਗਿਆ ਗੁਰਮੁਖ ਸਿੰਘ, ਕਹਿੰਦਾ ਜੀ ਆ ਗਿਆ, ਕਹਿੰਦੇ ਨਾਲ ਕੌਣ ਹੈ, ਕਹਿੰਦਾ ਜੀ ਮੇਰੀ ਘਰ ਵਾਲੀ ਹੈ, ਕੁੜੀ ਹੈ, ਆ ਇੱਕ ਹੋਰ ਪ੍ਰੋਫੈਸਰ ਆਇਆ ਉਹਦੇ ਵੀ ਘਰ ਵਾਲੀ ਨਾਲ। ਚੰਗਾ, ਕਹਿੰਦੇ ਜੇ ਤੂੰ ਆਏ ਹੁਣ ਦਰਸ਼ਨ ਕਰਨੇ, ਆਪਣੀ ਘਰ ਵਾਲੀ ਨੂੰ ਤੇ ਕੁੜੀ ਨੂੰ ਕਹਿ ਦੇ ਕੱਪੜੇ ਤਾਰ ਦੇਣ, ਐਵੇਂ ਨੀ ਪਦਵੀਆਂ ਮਿਲਦੀਆਂ, ਸਾਡੇ ਕੋਲ ਤਾਂ ਸ਼ੰਕਾ ਹੀ ਸ਼ੰਕਾ ਰਹਿ ਗਈ। ਕਹਿੰਦੇ ਉਹਨਾਂ ਨੂੰ ਕੱਪੜੇ ਖੋਲ ਦੇਣ, ਉਹ ਜਿਹੜਾ ਦੂਆ ਕੱਚਾ ਪਿੱਲਾ ਗਿਆ ਤਾ ਨਾ, ਇਹ ਵੀ ਕਹਿੰਦਾ ਇਹ ਜੇ ਵੀ ਸਾਧ ਹੁੰਦੇ ਆ ਜਿਹੜੇ ਕੱਪੜੇ ਲਾਉਣੇ ਆ, ਅੱਜ ਖੇ ਅਕੋ ਸਤਨਾਮ, ਜਿਹਦੇ ਜੁੱਤੀ ਛੱਡ ਕੇ ਨੱਠਿਆ। ਬਾਬਾ ਗੁਰਮੁਖ ਸਿੰਘ ਜੀ ਨੇ ਬਚਨ ਮੰਨਿਆ, ਉੱਥੇ ਕੀ ਫਰਕ ਸੀ, ਜੈਸਾ ਸਰਨ ਤੈਸੀ ਉਸ ਮਾਟੀ, ਜੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਇਹ ਥੋੜੇ ਨਿੱਕੇ ਨਿੱਕੇ ਬੱਚੇ ਹੈ, ਨੰਗੇ ਹੀ ਖਿਰੀ ਜਾਂਦੇ, ਨੰਗੇ ਹੀ ਖੇਲੀ ਜਾਂਦੇ। ਇਹ ਕੱਪੜੇ ਆਪਾਂ ਨੂੰ ਕਿਉਂ ਪਾਉਣੇ ਪਏ, ਯਾਦ ਰੱਖਿਓ, ਮੈਂ ਵੀ ਤੁਹਾਡੇ ਵਰਗਾ ਹੀ ਹੈ। ਇਹ ਅੰਗ ਕਿਉਂ ਢਕਣੇ ਪਏ, ਮਨ ਵਿਚ ਵਿਕਾਰ ਪੈਦਾ ਹੋ ਗਿਆ, ਅੱਜ ਕੇ ਆਖੋ ਸਤਨਾਮ। ਬੱਚਿਆਂ ਦੇ ਵਿਕਾਰ ਨਹੀਂ ਹੈ, ਨੰਗੇ ਹੀ ਫਿਰਦੇ ਨੇ। ਫੁੱਲਾਂ ਨੂੰ ਕਦੇ ਢਕਣਾ ਨਹੀਂ ਪੈਂਦਾ, ਕਦੇ ਫੁੱਲਾਂ ਪਰ ਤੁਸੀਂ ਕੱਪੜਾ ਪਾਇਆ ਦੇਖੇ,

0: ਤੇ ਗੰਦਗੀ ਨੂੰ ਕਦੇ ਨੰਗਾ ਨਹੀਂ ਰੱਖਣਾ ਪੈਂਦਾ, ਉਹਨੂੰ ਢੱਕਣਾ ਪੈਂਦਾ। ਫੁੱਲ ਨੰਗੇ ਹੀ ਸ਼ੋਭਦੇ ਨੇ, ਮਨ ਨਿਰਮਲ ਸੀ। ਉਹ ਬਾਬਾ ਗੁਰਮੁਖ ਸਿੰਘ ਜੀ ਨੇ ਬਚਨ ਮੰਨ ਲਿਆ, ਕਹਿੰਦਾ ਤਾਰ ਦੋ ਕੱਪੜੇ, ਤੇ ਬਾਬਾ ਬੀਰਮਦਾਸ ਜੀ ਕਹਿੰਦੇ ਪੁੱਤਰੀ ਉਹ ਪਾ ਲਓ। ਫੇਰ ਕਿਹਾ ਸੀ ਗੁਰਮੁਖ ਸਿੰਘ ਜੀ ਨੂੰ, ਮੰਗਲਾ ਹੁਣ ਕੀ ਮੰਗਦਾ? ਯਾਦ ਰੱਖੇ ਉਹ ਕਾਰ ਸੇਵਾ ਦਾ ਇਤਿਹਾਸ ਹੈ, ਮੰਗ ਕੀ ਮੰਗਦੇ? ਬਾਬਾ ਗੁਰਮੁਖ ਸਿੰਘ ਜੀ ਕਹਿੰਦੇ ਬਹੁਤ ਕੁਛ ਦਿੱਤਾ ਹੋਇਆ ਮਹਾਂਪੁਰਸ਼ੋ, ਤੁਸੀਂ ਰਿਟਾਇਰ ਹੋ ਗਿਆ ਹੁਣ, ਬੜਾ ਧਨ ਦੌਲਤ, SDO ਦੀ ਪਦਵੀ ਉਦੋਂ ਬਹੁਤ ਵੱਡੀ, ਹੁਣ ਮੈਨੂੰ ਗੁਰੂ ਘਰ ਦੀ ਸੇਵਾ ਦੇ ਦੇ। ਇਹ ਮੰਗਿਆ ਸੀ ਬਾਬਾ ਗੁਰਮੁਖ ਸਿੰਘ ਜੀ। ਉਦੋਂ ਕੱਚੇ ਹੀ ਕੋਠੇ ਗੁਰੂ ਘਰਾਂ ਦੇ ਹੁੰਦੇ ਤੇ, ਕਿਤੇ ਇੱਟ ਨਹੀਂ ਸੀ ਲੱਗੀ ਹੋਈ, ਪਿੰਡਾਂ ਵਿੱਚ ਤਾਂ ਹੁੰਦਾ ਹੀ ਨਹੀਂ ਸੀ ਗੁਰਦੁਆਰਾ ਵੀਹ ਕੋ। ਬਸ ਫੇਰ ਬਾਬਾ ਜੀ, ਬਾਬਾ ਬੀਰਮਦਾਸ ਜੀ ਬਸ ਖੁਸ਼ੀ ਹੋ ਗਏ, ਕਦੇ ਪੈਸੇ ਨੂੰ ਹੱਥ ਨਹੀਂ ਸੀ ਲਾਉਂਦੇ, ਨਾ ਉੱਥੇ ਪੈਸਾ ਚੜਦਾ ਸੀ। ਧਰਤੀ ਤੋਂ ਇੱਕ ਦਮੜੀ ਚੱਕੀ, ਅੱਧਾ ਆਨਾ ਦੇਖਿਆ ਹੋਣਾ ਤੁਸੀਂ ਮੇਰੇ ਨਾਲ ਦਿਆਂ ਨੇ, ਹੁਣ ਦੇ ਨੇੜੇ ਨੂੰ ਤਾਂ ਪਤਾ ਹੀ ਨਹੀਂ ਅੱਧਾ ਆਨਾ ਕੀ ਹੁੰਦਾ, ਅਧਿਆਨੀ ਦੋ ਪੈਸੇ ਚੱਕ ਕੇ ਦਮੜੀ ਬਾਬਾ ਗੁਰਮੁਖ ਸਿੰਘ ਦੇ ਉਂਜਲੇ ਚ ਪਾ ਤੀ। ਕਹਿੰਦੇ ਜਾਓ ਗੁਰਮੁਖ ਸਿੰਘ, ਤੂੰ ਗੁਰੂ ਘਰ ਦੀ ਸੇਵਾ ਮੰਗੀ ਹੈ, ਜਾ ਬਣਾਈ ਜਾਈ ਜਿੰਨੇ ਗੁਰਦੁਆਰੇ ਬਣਾਉਣੇ ਆ, ਹੁਣ ਦਮੜੀ ਨੀ ਮੁਕੂਗੀ। ਆਖੋ ਸਤਨਾਮ, ਉਹ ਸੀ ਸਿੱਧੀਆਂ ਦੇ, ਆ ਜਿੰਨੀ ਕਾਰ ਸੇਵਾ ਚੱਲਦੀ ਹੈ ਨਾ, ਇਹ ਬਾਬਾ ਬੀਰਮਦਾਸ ਦੀ ਦਿੱਤੀ ਹੋਈ ਦਮੜੀ ਹੈ। ਅੱਧਾ ਆਨਾ ਉਹ ਦਮੜੀ ਨੀ ਸੀ, ਸਾਰੀ ਜ਼ਿੰਦਗੀ ਦੀ ਤਪੱਸਿਆ ਸੀ ਉਹਦੇ ਵਿੱਚ, ਉਹਦੇ ਵਿੱਚ ਸਿਮਰਨ ਸੀ। ਉਹ ਬਚਨ ਕਰਦੇ ਨੇ, ਇਹ ਵਾਹਿਗੁਰੂ ਗੁਰੂ ਰਾਮਦਾਸ ਜੋ ਤੈਨੂੰ ਸਿਮਰਦੇ ਹਨ, ਰਿੱਧ ਸਿੱਧ, ਰਿੱਧੀ ਕਹੀਏ ਆ ਭੰਡਾਰੇ ਜਿਹੜੇ ਚੱਲ ਰਹੇ ਨੇ ਆਪਣੇ ਅੰਨ ਦਾਣਾ, ਇਹ ਰਿੱਧ ਹੁੰਦੀ ਹੈ, ਸਿੱਧ ਹੁੰਦੀ ਹੈ, ਸ਼ਕਤੀ ਆ ਜਾਣੀ, ਕਰਾਮਾਤ ਆ ਜਾਣੀ ਸਰੀਰ ਨੂੰ ਬਦਲਣ ਦੀ, ਗੁਰਸਿੱਖ ਪਿਆਰਿਓ, ਉਹ ਵੀ ਉਹਨਾਂ ਨੂੰ ਸਿਮਰਨ ਵਿੱਚੋਂ ਆ ਜਾਂਦੀ ਹੈ। ਇਹਨੂੰ ਸੁਖਮਨੀ ਸਾਹਿਬ ਨੇ ਇੱਕੋ ਤੁਕ ਵਿੱਚ ਕਹਿਤਾ ਤੁਹਾਨੂੰ, ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ। ਉਹ ਨੌ ਨਿਧੀਆਂ ਅਣਮਾ ਮਹਿਮਾ ਆਦਿਕ, ਉਹ ਵੀ ਨੌ ਨਿਧੀਆਂ 18 ਸਿੱਧੀਆਂ ਗੁਰੂ ਰਾਮਦਾਸ ਜੀ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਜੋ ਤੁਹਾਨੂੰ ਸਿਮਰਦੇ ਹਨ।
1: ਸੋਈ ਰਾਮਦਾਸ ਗੁਰ ਬਲ ਭਣ,
0: ਬਲ ਜੀ ਇਹ ਜਜਰਬੇ ਦੇ ਅਵਤਾਰ ਹੋਏ ਨੇ ਭਾਈ ਬਲ ਭੱਟ, ਉਹ ਜਿਹਨੂੰ ਸਿਮਰਨ ਕਰਕੇ ਰਿਧੀਆਂ ਸਿੱਧੀਆਂ ਮਿਲਦੀਆਂ, ਜੀ ਦੀ ਤਪਤ ਮਿਟਦੀ ਹੈ, ਅੱਖਾਂ ਦਾ ਅੰਧੇਰਾ ਦੂਰ ਹੁੰਦਾ, ਅੱਖਾਂ ਦੇ ਤਿੰਨ ਫੋਲੇ ਨਿਕਲ ਜਾਂਦੇ ਨੇ ਕਾਮ ਕ੍ਰੋਧ ਦੇ। ਉਹ ਗੁਰੂ ਰਾਮਦਾਸ ਜੀ ਤੁਸੀਂ ਹੋ ਸੋਈ, ਦੇਖੋ ਕੈਸੀ ਵਡਿਆਈ ਦਿੱਤੀ ਹੈ, ਜਿਸ ਵਾਹਿਗੁਰੂ ਦੇ ਸਿਮਰਨ ਨਾਲ ਇੰਨਾ ਕੁਝ ਮਿਲਦਾ। ਇਹ ਬਲ ਭਣ ਜੀ ਭਟਕੇ ਨੇ ਹਨ, ਭਣ ਬੋਲਦੇ ਨੇ, ਉਹ ਤੁਸੀਂ ਹੋ ਗੁਰੂ ਰਾਮਦਾਸ, ਤੁਸੀਂ ਉਸੇ ਦਾ ਸਰੂਪ ਹੋ।
1: ਮਿਲ ਸੰਗਤ ਧਨ ਧਨ ਕਰ,
0: ਸਾਰੀ ਸੰਗਤ ਨੂੰ, ਹਜ਼ਾਰਾਂ ਲੋਕ ਬੈਠੇ ਸੀ ਉਦੋਂ ਜਦੋਂ ਭੀੜ ਬੰਨੀ ਹੈ, ਉਦੋਂ ਇਹ ਬਾਣੀ ਉਚਾਰੀ ਗਈ ਹੈ। ਸਾਰਿਆਂ ਨੂੰ ਆਪਣੇ ਸਾਥੀਆਂ ਨੂੰ ਕਹਿੰਦੇ ਨੇ ਆਓ ਮਿਲ ਕੇ ਆਪਾਂ ਵੀ ਮੁੱਖ ਤੋਂ ਕਹੀਏ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਅੱਜ ਕਿੰਨੇ ਲੱਖ ਦੀ ਆਬਾਦੀ ਹੈ ਅੰਮ੍ਰਿਤਸਰ ਸਾਹਿਬ ਦੀ, ਮੁਸਲਮਾਨ, ਹਿੰਦੂ, ਈਸਾਈ, ਸਿੱਖ, ਬ੍ਰਾਹਮਣ, ਖੱਤਰੀ ਸਭ ਰਹਿੰਦੇ ਨੇ। ਕਿਸੇ ਵੀ ਧਰਮ ਦਾ ਹੋਵੇ, ਕਿਸੇ ਨੂੰ ਸੁਣਾ ਕੇ ਭਾਵੇਂ ਨਾ ਕਵੇ, ਪਰ ਜਦ ਮੰਜੇ ਤੋਂ ਸਵੇਰੇ ਉੱਠਦੇ ਇੱਕ ਵਾਰ ਉਹਦੇ ਮੂੰਹ ਤੋਂ ਨਿਕਲਦਾ ਧੰਨ ਗੁਰੂ ਰਾਮਦਾਸ। ਕਿਸੇ ਵੀ ਜਾਤ ਪਾਤ ਦੇ, ਤੁਸੀਂ ਅੰਮ੍ਰਿਤਸਰ ਬੱਸ ਤੋਂ ਉਤਰੋ, ਗੱਡੀ ਤੋਂ ਉਤਰੋ, ਤੁਹਾਨੂੰ ਕਹਿਣ ਦੀ ਲੋੜ ਨਹੀਂ, ਇੱਕ ਵਾਰ ਮੂੰਹ ਤੋਂ ਨਿਕਲੂਗਾ ਧੰਨ ਗੁਰੂ ਰਾਮਦਾਸ। ਜਦ ਉਹ ਨਗਰੀ ਨੂੰ ਵੇਖੋਗੇ, ਉਹ ਬਲ ਭੱਟ ਜੀ ਕਹਿੰਦੇ ਆਓ ਆਪਾਂ ਵੀ ਉਸ ਗੁਰੂ ਰਾਮਦਾਸ ਜੀ ਨੂੰ ਧੰਨ ਕਹੀਏ।
1: ਜੇ ਸਤਿਗੁਰ ਲੱਗ ਪ੍ਰਭ ਪਾਈ ਹੈ,
0: ਐਸੇ ਸਤਿਗੁਰ ਨੇ ਜਿਨ੍ਹਾਂ ਦੇ ਨਾਲ ਮਿਲ ਕੇ ਲੱਗ ਪ੍ਰਾਪਤ ਕਰਕੇ, ਜਿਨ੍ਹਾਂ ਦੇ ਚਰਨੀ ਲੱਗ ਕੇ ਪ੍ਰਭੂ ਤਿੰਨਾਂ ਭੂਤਾਂ ਤੋਂ, ਤਿੰਨਾਂ ਕਾਲਾਂ ਤੋਂ ਪਰਾ, ਪ੍ਰਕਿਰਤੀ ਤੋਂ ਪਰੇ ਜੋ ਵਿਆਪਰੇ ਹੈ ਵਾਹਿਗੁਰੂ, ਸਰਬ ਵਿਆਪਕ ਹੈ, ਉਹਨੂੰ ਪਾਈਏ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਕਿਹਨੂੰ? ਗੁਰੂ ਰਾਮਦਾਸ ਮਹਾਰਾਜ ਜੀ ਤੋਂ।
1: ਤੂੰ ਸਤਿਗੁਰ ਸਿਮਰੋ ਨਰ ਹੋ,
0: ਇਹ ਵੀ ਸਾਨੂੰ ਹਦਾਇਤ ਕਰਦੇ ਨੇ, ਐ ਮਨੁੱਖੋ, ਐ ਬੀਬੀਓ, ਐ ਭਾਈਓ, ਉਸੇ ਸਤਿਗੁਰ ਨੂੰ ਸਿਮਰੋ, ਉਹਦੇ ਹੀ ਚਰਨੀ ਲੱਗੋ, ਜਿਹਦੇ ਲੱਗਿਆ ਰੱਬ ਮਿਲ ਜਾਵੇ, ਜਿਹਦੀ ਸ਼ਰਨ ਵਿੱਚ ਆਇਆ ਪ੍ਰਮਾਤਮਾ ਮਿਲ ਜਾਵੇ। ਉਸੇ ਨੂੰ ਬਾਣੀ ਨੇ ਆਖਿਆ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਸੋ ਪਦ ਰਵੋ ਜੇ ਬਹੁਰ ਨਾ ਰਵਨਾ, ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ, ਐਸੇ ਮਰੋ ਜੇ ਬਹੁਰ ਨਾ ਮਰਨਾ। ਇਹ ਸੰਸਾਰ ਦੇ ਲੋਕੋ ਐਸੇ ਸਤਿਗੁਰ ਦੇ ਚਰਨੀ ਲੱਗੋ, ਐਸੇ ਸਤਿਗੁਰ ਨੂੰ ਸਿਮਰੋ, ਜੇ ਸਤਿਗੁਰ ਦੇ ਸਿਮਰਿਆ ਪ੍ਰਭੂ ਮਿਲ ਜਾਵੇ, ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ।

0: ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਵਾਜੀ, ਗੁਰੂ ਸਰੂਪ ਸਾਧ ਸੰਗਤ ਸਤਿਗੁਰਾਂ ਦੀ ਪਾਰ ਬਖਸ਼ਿਸ਼ ਦੁਆਰਾ ਨਿਤਨੇਮ ਅਨੁਸਾਰ ਸਤ ਸੰਗਤ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸੱਚਖੰਡੀ ਦਰਬਾਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਰੋਹ ਰੀਤੀ ਦੇ ਮੁਤਾਬਕ ਰਹਿਰਾਜ ਸਾਹਿਬ ਜੀ ਕੀ ਨਿਤਨੇਮ ਦੀ ਬਾਣੀ ਦੇ ਜਾਪ ਪਾਠ ਸੰਪੂਰਨ ਹੋਏ ਹਨ। ਅਰਦਾਸ ਗੁਰੂ ਜੀ ਦਾ ਹੁਕਮਨਾਮਾ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਜੋ ਨਿਤਨੇਮ ਅਨੁਸਾਰ ਦੋਨੋਂ ਸਮੇਂ ਗੁਰਬਾਣੀ ਦੀ ਵਿਚਾਰ ਆਰੰਭ ਹੈ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਭੱਟਾਂ ਦੇ ਸਵੱਈਏ, ਜਿਨ੍ਹਾਂ ਦੀ ਵਿਚਾਰ ਕਾਫੀ ਸਮੇਂ ਤੋਂ ਆਪਾਂ ਨੂੰ ਬਖਸ਼ਿਸ਼ ਹੋ ਰਹੀ ਹੈ। ਆਓ ਜੋ ਅੱਗੇ ਵਿਚਾਰ ਸਤਿਗੁਰੂ ਉਪਦੇਸ਼ ਬਖਸ਼ਦੇ ਹਨ, ਸਤਿਗੁਰਾਂ ਦੀ ਮਹਿਮਾ ਵਡਿਆਈ ਹੋ ਰਹੀ ਹੈ। ਉਹ ਸਾਰੀਆਂ ਸੰਗਤਾਂ ਸ਼ਰਧਾ ਭਾਵ ਦੇ ਨਾਲ ਸਰਵਣ ਕਰੀਏ।
1: ਜਿਨ ਸ਼ਬਦ ਕੁਮਾਰ ਪਰਮ ਪਦ ਪਾਇਓ।
0: ਕੈਸੇ ਨੇ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਬਦ ਸੁਣੇ ਤੇ ਉਹਨਾਂ ਦੀ ਕਮਾਈ ਕੀਤੀ। ਭਾਵ ਸ਼ਬਦ ਬਚਨ ਗੁਰੂ ਜੀ ਦੇ ਸੁਣ ਕੇ ਮੰਨੇ, ਕਮਾਉਣਾ ਕੀਤਾ ਉਹਨਾਂ ਸ਼ਬਦਾਂ ਨੂੰ। ਸ਼ਬਦ ਹੁਕਮ ਉਪਦੇਸ਼ ਬਾਣੀ ਬਚਨ ਗੁਰਸਿੱਖ ਪਿਆਰਿਓ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਪ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਬਚਨ ਹੁਕਮ ਉਹਨਾਂ ਨੂੰ ਕਮਾਇਆ ਮੰਨਿਆ, ਉਹਨਾਂ ਉੱਤੇ ਅਮਲ ਕੀਤਾ, ਆਪਣੇ ਜੀਵਨ ਵਿੱਚ ਉਹਨਾਂ ਨੂੰ ਵਰਤਿਆ ਗੁਰੂ ਦੇ ਸ਼ਬਦਾਂ ਨੂੰ।
1: ਸੇਵਾ ਕਰਤਨਾ ਸੋਡਿਓ ਪਾਸ,
0: ਤੇ ਪਰਮ ਪਦ ਪਾਇਆ ਤੁਸੀਂ, ਇਹ ਗੁਰਗੱਦੀ ਦੇ ਮਾਲਕ ਬਣ ਗਏ। ਇਹ ਕਿਉਂ ਬਣਿਓ ਤੁਸੀਂ? ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਲ ਪਾਏ ਸੀ। ਤੁਸੀਂ ਗੁਰੂ ਦੇ ਸ਼ਬਦਾਂ ਦੀ ਕਮਾਈ ਕੀਤੀ, ਬਚਨ ਮੰਨਿਆ, ਤੇ ਕੈਸਾ ਬਚਨ ਮੰਨਿਆ? ਸੇਵਾ ਕਰਤਨਾ ਛੋਡਿਓ ਪਾਸ। ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ, ਤੁਸੀਂ ਇੱਕ ਪਲ ਵੀ ਸੇਵਾ ਤੋਂ ਇਧਰ ਉਧਰ ਨਹੀਂ ਸੀ ਹੁੰਦੇ। ਜੋ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਤੋਂ ਵੀ ਇਹੀ ਮੰਗ ਮੰਗੀ ਸੀ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਹਾਰੇ, ਮੈਨੂੰ ਆਪਣੀ ਸੇਵਾ ਵਿੱਚੋਂ ਇੱਕ ਪਲ ਵੀ ਪਾਸੇ ਨਾ ਕਰਿਓ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਬੌਲੀ ਸਾਹਿਬ ਦੀ ਸੇਵਾ ਕਰਾਉਂਦੇ ਸੀ, ਆਪ ਬੈਠਦੇ ਹੁੰਦੇ ਸੀ, ਮਹਾਰਾਜ ਆ ਕੇ ਸੇਵਾ ਆਪ ਕਰਾਉਂਦੇ ਸੀ। ਉਦੋਂ ਉਹਨਾਂ ਦੀ ਨਿਗਰਾਨੀ ਹੇਠ 12-12 ਘੰਟੇ ਲਗਾਤਾਰ, 10-10 ਘੰਟੇ ਮਿੱਟੀ ਦੇ ਟੋਕਰੇ ਆਪ ਚੁੱਕੇ ਦੂਰ ਲਿਜਾ ਕੇ ਸਿੱਟਦੇ ਰਹੇ। ਫਿਰ ਜਦੋਂ ਗੁਰੂ ਅਮਰਦਾਸ ਮਹਾਰਾਜ ਇਸ਼ਨਾਨ ਪਾਨ ਕਰਦੇ, ਇਸ਼ਨਾਨ ਦੀ ਸੇਵਾ ਕਰਾਉਂਦੇ, ਜਦੋਂ ਆਪਣੇ ਆਸਣਾਂ ਤੇ ਜਾ ਕੇ ਬਰਾਜ ਦੇ ਸਤਿਗੁਰ ਪਾਤਸ਼ਾਹ ਜੀ ਉਦੋਂ ਚਰਨ ਘੁੱਟਦੇ, ਮਹਾਰਾਜ ਨੂੰ ਪੱਖਾ ਝੱਲਦੇ, ਆ ਕਦੇ ਵੀ ਸੇਵਾ ਤੋਂ ਪਾਸੇ ਨਹੀਂ ਹੋਏ। ਜਦੋਂ ਵੀ ਸਤਿਗੁਰ ਪਾਤਸ਼ਾਹ ਜੀ ਨੇ ਜੋ ਬਚਨ ਕੀਤਾ ਉਹੀ ਮੰਨਿਆ, ਸੇਵਾ ਕਰਤ ਨਾ ਛੋਡਿਓ ਪਾਸ। ਤੁਸੀਂ ਕਿਸੇ ਸੇਵਾ ਤੋਂ ਵੀ ਮੁੱਖ ਨਹੀਂ ਮੋੜਿਆ ਵੀ ਹੁਣ ਥਕੇਵਾ ਹੋਇਆ ਵੇ, ਹੁਣ ਸਾਰਾ ਦਿਨ ਟੋਕਰੀ ਢੋਈਏ, ਹੁਣ ਆਰਾਮ ਕਰ ਲਈਏ। ਨਹੀਂ, ਟੋਕਰੀ ਤੋਂ ਬਾਅਦ ਫਿਰ ਚਰਨ ਘੁੱਟਣੇ, ਇਸ਼ਨਾਨ ਕਰਾਉਣੇ, ਲੰਗਰ ਦੇ ਭਾਂਡੇ ਮਾਂਜਣੇ, ਸਦਾ ਹੀ ਤੁਸੀਂ ਸੇਵਾ ਵਿੱਚ ਹਾਜ਼ਰ ਰਹਿ ਕੇ ਇਹ ਪਰਮ ਪਦਵੀ ਨੂੰ ਪ੍ਰਾਪਤ ਹੋਏ ਹੋ।
1: ਤਾਂ ਤੇ ਗੌਹਰ ਗਿਆਨ ਪ੍ਰਗਟ ਉਜਿਆਰੋ,
0: ਇਸ ਕਰਕੇ ਤੁਹਾਨੂੰ ਗੌਹਰ ਨਾਮ ਹੈ ਗੁਰਮੁਖ ਪਿਆਰਿਓ, ਅਣਵਿਧ ਮੋਤੀ ਦਾ। ਮੋਤੀ ਬਹੁਤ ਕਿਸਮ ਦੇ ਹੁੰਦੇ ਨੇ, ਜੋ ਵਿੰਨੇ ਜਾਂਦੇ ਨੇ ਵਿਧੇ ਜਾਂਦੇ ਨੇ, ਪਰ ਜਿਹੜਾ ਗੌਹਰ ਗੌਹਰ ਭਾਰਾ ਵੱਡਾ ਮੋਤੀ ਹੈ, ਉਹਦੇ ਵਿੱਚ ਸੂਰਜ ਚੰਦਰਮਾ ਦੇ ਮਾਂਗ ਰਿਸ਼ਮਾਂ ਹੁੰਦੀਆਂ ਨੇ ਰੋਸ਼ਨੀ। ਸਤਿਗੁਰ ਪਾਤਸ਼ਾਹ ਜੀ, ਤੁਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕਰਕੇ ਉਹ ਸਭ ਤੋਂ ਵੱਡਾ ਮੋਤੀ, ਵਾਹਿਗੁਰੂ ਦਾ ਨਾਮ ਜੋ ਪ੍ਰਕਾਸ਼ਕ ਹੈ, ਜੋ ਘੜ ਘੜ ਵਿੱਚ ਚਾਨਣ ਦੇਣ ਹਾਰ ਵਾਹਿਗੁਰੂ ਦਾ ਨਾਮ ਹੈ, ਤਾਂ ਤੇ ਗੌਹਰ ਗਿਆਨ ਉਸ ਵਾਹਿਗੁਰੂ ਦੇ ਨਾਮ ਦਾ, ਵੱਡੇ ਗੁਰੂ ਦੇ ਗਿਆਨ ਨੂੰ ਆਪ ਜੀ ਨੇ ਪ੍ਰਾਪਤ ਕੀਤਾ ਹੈ।
1: ਦੁੱਖ ਦਾਰਿਦਰ ਅੰਧਾਰ ਕੋ ਨਾਸ਼।
0: ਉਸ ਵਾਹਿਗੁਰੂ ਦੇ ਨਾਮ ਦੇ ਪ੍ਰਕਾਸ਼ ਨੇ ਸੇਵਾ ਕਰਕੇ ਗੁਰੂ ਅਮਰਦਾਸ ਜੀ ਦਾ ਬਚਨ ਮੰਨ ਕੇ ਤੁਸੀਂ ਸਾਰੇ ਦੁੱਖ ਦਰਿਦਰਾਂ ਦਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਾਸ਼ ਕਰ ਦਿੱਤਾ ਹੈ। ਦੁੱਖ ਦੇਹੀ ਦੇ ਦਰਿਦਰ ਮਨ ਕਰਕੇ ਆਲਸੀ ਹੋਣਾ, ਬਾਣੀ ਪੜ੍ਹਨ ਕਰਕੇ ਬਚਨਾ ਕਰਕੇ ਆਲਸੀ ਹੋਣਾ, ਕਰਮ ਸੇਵਾ ਕਰਨ ਵਾਸਤੇ ਆਲਸੀ ਹੋਣਾ, ਗੁਰੂ ਘਰ ਜਾਣ ਵਾਸਤੇ ਆਲਸ ਆਉਣੀ, ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ, ਇਹ ਆਲਸਾ ਨੇ ਦਲਿੱਦਰ ਨੇ ਭਾਈ ਸਾਨੂੰ ਅਵਿਦਿਆ ਦੇ। ਜਗਿਆਈ ਆਲਕ ਕਰੇ, ਆਲਕ ਨਾਮ ਹੈ ਆਲਸ ਦਾ, ਚੰਗੇ ਕੰਮ ਕਰਨ ਨੂੰ ਆਲਸ ਕਰਨੀ, ਇਹ ਦਲਿੱਦਰ ਹੈ ਅਵਿਦਿਆ ਦਾ। ਤੇ ਬੁਰਿਆਈ ਹੋਏ ਸ਼ੇਰ, ਮਹਾਰਾਜ ਨੇ ਕਹਿੰਦੇ ਬੁਰਾ ਕੰਮ ਕਰਨਾ ਹੋਵੇ ਤਾਂ ਸ਼ੇਰ ਜਿੰਨੀ ਫੁਰਤੀ, ਸ਼ੇਰ ਜਿੰਨੀ ਸ਼ਕਤੀ ਪੈਦਾ ਹੋ ਜਾਂਦੀ ਹੈ। ਸ਼ੇਰ ਜਦੋਂ ਮਾਰਦੇ ਸ਼ਿਕਾਰ ਨੂੰ ਦੇਖ ਲਓ, ਇੱਕ ਮਿੰਟ ਵਿੱਚ ਫੁਰਤੀ ਪੈਦਾ ਹੁੰਦੀ ਹੈ, ਇੱਕ ਵਾਰ ਹੀ ਝਪਟ ਕਰਦਾ ਹੁੰਦਾ ਸਕਿੰਟ ਵਿੱਚ ਹੀ। ਇਸ ਤਰ੍ਹਾਂ ਬੁਰੇ ਕੰਮਾਂ ਨੂੰ ਸਾਡਾ ਮਨ ਵੀ ਝਪਟਾ ਮਾਰਦਾ, ਇੱਕ ਸਕਿੰਟ ਵਿੱਚ ਇਹ ਤਿਆਰ ਹੁੰਦਾ ਹੈ ਭਾਈ। ਬੁਰਿਆਈ ਹੋਏ ਸ਼ੇਰ, ਹੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਤੁਹਾਡੇ ਉੱਤੇ, ਤੁਸੀਂ ਬਹੁਤ ਵੱਡੇ ਗਿਆਨ ਦਾ ਗੌਹਰ ਹੀਰਾ ਪ੍ਰਾਪਤ ਕੀਤਾ ਹੈ, ਉਹਦਾ ਉਜਿਆਰਾ ਹੋ ਗਿਆ ਤੁਹਾਡੇ ਹਿਰਦੇ ਵਿੱਚ ਪ੍ਰਕਾਸ਼, ਜਿਵੇਂ ਹੀਰਾ ਜਿੱਥੇ ਰੱਖ ਦੀਏ ਰੋਸ਼ਨੀ ਓ ਰੋਸ਼ਨੀ ਹੋ ਜਾਂਦੀ ਹੈ। ਉਹਨੇ ਤੁਹਾਡੇ ਸਰੀਰ ਦੇ ਦੁੱਖ, ਜਨਮ ਮਰਨ ਦੇ ਦੁੱਖ, ਮਨ ਵਿੱਚ ਕਰਮ ਕਰਕੇ ਅਵਿਦਿਆ ਦੇ ਜੋ ਦਲਿੱਦਰ ਹਨ, ਉਹ ਸਾਰੇ ਹੀ ਨਾਸ਼ ਕਰ ਦਿੱਤੇ ਹਨ। ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਹੁਣ ਜਿਹੜੀਆਂ ਸਿੱਖ ਸੰਗਤਾਂ ਤੁਹਾਡੇ ਬਚਨ ਮੰਨਦੀਆਂ ਨੇ, ਤੁਹਾਡੀ ਸੇਵਾ ਕਰਦੇ ਨੇ, ਸੇਵਾ ਤੋਂ ਪਾਸਾ ਨਹੀਂ ਵੱਟਦੇ। ਇਹ ਪੰਜਾਬੀ ਦਾ ਹੀ ਮੁਹਾਵਰਾ, ਪਾਸੇ ਹੋ ਜਾਣਾ ਪਾਸਾ ਵੱਟ ਲੈਣਾ, ਕੋਈ ਕਿਸੇ ਨੂੰ ਛੱਡ ਕੇ ਪਰੇ ਹੋ ਜਾਣਾ। ਉਹ ਜਿਹੜੇ ਸਿੱਖ ਸਿੰਘਤਾ ਹੁਣ ਸੇਵਾ ਤੋਂ ਪਾਸਾ ਨਹੀਂ ਵੱਟਦੇ, ਮਨ ਕਰਕੇ ਜੋ ਵੀ ਬਚਨ ਗੁਰੂ ਜੀ ਕਰਦੇ ਆ, ਇੱਕ ਸੇਵਾ ਹੋਈ, ਦੂਜੀ ਦਾ ਬਚਨ ਹੋ ਗਿਆ, ਜਦੇ ਸੱਤ ਬਚਨ ਕਹਿ ਕੇ ਉਹਨੂੰ ਲੱਗ ਗਏ, ਤੀਜੀ ਦਾ ਬਚਨ ਹੋ ਗਿਆ, ਸੱਤ ਬਚਨ ਕਹਿ ਕੇ ਉਹਨੂੰ ਲੱਗ ਜਾਣਾ। ਇਹ ਨੀ ਖਿਆਲ ਕਰ ਲੈਣਾ ਕਿ ਮੈਂ ਤਾਂ ਹੁਣੇ ਹੀ ਭਾਂਡੇ ਮਾਂਜ ਕੇ ਹਟਿਆ, ਹੁਣ ਜੋੜੇ ਕਾਹਤੇ ਸਾਫ਼ ਕਰਾਂ, ਹੁਣੇ ਹੀ ਜੋੜੇ ਸਾਫ਼ ਕਰਕੇ ਹਟਿਆ, ਹੁਣ ਪਾਣੀ ਕਾਹਤੇ ਢੋਵਾਂ। ਇਹ ਪਾਸਾ ਵੱਟਣਾ ਹੁੰਦਾ ਭਾਈ, ਕੰਨੀ ਕਤਰ ਆ ਜਾਣੀ। ਪਰ ਸਤਿਗੁਰ ਪਾਤਸ਼ਾਹ ਜੀ ਕਿਰਪਾ ਹੋਈ ਹੈ ਤੁਹਾਡੇ ਉੱਤੇ, ਤੁਸੀਂ ਗੁਰੂ ਅਮਰਦਾਸ ਜੀ ਦੀ ਸੇਵਾ ਕਰਦੇ ਆ, ਪਾਸਾ ਨਹੀਂ ਵੱਟਿਆ, ਕੰਨੀ ਨਹੀਂ ਕਤਰਾਈ। ਜੋ ਵੀ ਬਚਨ ਉਹ ਤੋਂ ਤੁਹਾਡੇ ਅੰਦਰ ਗੌਹਰ ਗਿਆਨ, ਬਹੁਤ ਵੱਡਾ ਗਿਆਨ, ਵੱਡੇ ਅਣਮਿਤ ਮੋਤੀ ਵਾਂਗ ਪ੍ਰਕਾਸ਼ ਹੋ ਗਿਆ, ਜਿਸ ਪ੍ਰਕਾਸ਼ ਨੇ ਤੁਹਾਡੇ ਜਨਮ ਮਰਨ ਦੇ ਦਲਿੱਦਰ ਦੁੱਖ ਕੱਟੇ ਨੇ। ਹੁਣ ਤੁਸੀਂ ਜਿਹੜੇ ਸਿੱਖ ਸੇਵਕਾਂ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ, ਬਚਨ ਮੰਨਦੇ ਨੇ, ਉਹਨਾਂ ਦੇ ਵੀ ਜਨਮਾਂ ਜਨਮਾਂ ਦੇ ਦੁੱਖ, ਇਸ ਮਨ ਵਿੱਚ ਕਰਮ ਕਰਕੇ ਅਵਿਦਿਆ ਦੇ ਜੋ ਦਰਿੱਦਰ ਹਨ, ਉਹ ਤੁਸੀਂ ਕੱਟ ਰਹੇ ਹੋ।
1: ਕਾਵ ਕੀਰਤ ਜੋ ਸੰਤ ਚਰਨ ਮੁੜ ਲੱਗ ਹੈ,
0: ਮੁੜ ਲੱਗ ਹੈ। ਕਵੀ ਕੀਰਤ ਜੀ, ਕੀਰਤ ਨਾਮ ਭਾਈ ਭੱਟ ਦਾ ਹੈ, ਜਿਨ੍ਹਾਂ ਨੇ ਬਾਣੀ ਉਚਾਰੀ ਹੈ 17 ਭੱਟਾਂ ਵਿੱਚੋਂ, ਜੁਜਰਵੇਦ ਦੇ ਇਹ ਅਵਤਾਰ ਹੋਏ ਨੇ, ਉਹ ਹੁਣ ਕੀਰਤ ਜੀ ਕਵੀ ਭੱਟ ਬਚਨ ਕਰਦੇ ਨੇ। ਸੰਤ ਚਰਨ ਮੁੜ ਲੱਗ ਗਏ, ਇਹ ਮੁੜ ਸ਼ਬਦ ਵਰਤਿਆ, ਬਾਹਰ ਵਾਲੇ ਲੋਕ ਇਹਨੂੰ ਬਹੁਤ ਵਰਦੇ ਹੁੰਦੇ ਸੀ ਗੁਰਸਿੱਖ ਪਿਆਰਿਓ, ਤਾਂ ਐਸੀ ਅਵਸਥਾ ਮੁੜ ਲੱਗ ਗਏ। ਉਹ ਜਿਹੜੇ ਪ੍ਰੇਮੀ ਗੁਰਸਿੱਖ ਸੰਤ ਪਿਆਰੇ, ਜਿਨ੍ਹਾਂ ਨੇ ਸੰਸਾਰ ਵੱਲੋਂ ਆਪਣੇ ਮਨ ਨੂੰ ਮੋੜ ਲਿਆ, ਇਧਰੋਂ ਮੋੜਾਂਗੇ ਤਾਂ ਹੀ ਗੁਰੂ ਵੱਲ ਲੱਗ ਸਕਾਂਗੇ। ਗੁਰਸਿੱਖ ਪਿਆਰਿਓ ਮੋੜ ਲਾ ਗਏ, ਉਹਨਾਂ ਨੇ ਮਨ ਨੂੰ ਬਿਰਤੀਆਂ ਨੂੰ ਮੋੜ ਲਿਆ, ਰਸਾਂ ਕਸਾਂ ਤੋਂ ਆਪਣੇ ਮਨ ਨੂੰ ਮੋੜ ਲਿਆ, ਜੋ ਸੰਸਾਰ ਵੱਲੋਂ ਮੁੜ ਆਏ ਨੇ। ਸੰਸਾਰ ਦੀ ਪ੍ਰਾਪਤੀ ਵਾਸਤੇ ਜਿੰਨੇ ਵੀ ਉਦਮ ਹਨ ਕਰਨੇ ਹਨ ਰੁਜ਼ਗਾਰ ਵਾਸਤੇ, ਪਰ ਇਹਨਾਂ ਵਿੱਚ ਮੋਹਤ ਨਹੀਂ ਹੋਣਾ, ਪ੍ਰਵਿਰਤ ਨਹੀਂ ਹੋਣਾ, ਰਹਿਣਾ ਪਰੇ ਨਿਰਲੇਪ। ਉਹ ਜਿਹੜੇ ਗੁਰਸਿੱਖ ਮਾਈ ਭਾਈ ਦਸਾਂ ਨਮਾਂ ਦੀ ਕਿਰਤ ਵੀ ਕਰਦੇ ਨੇ, ਰਸ ਕਸਾਂ ਦੇ ਵਿੱਚ ਰਹਿੰਦੇ ਹਨ, ਪਦਾਰਥ ਵੀ ਹੈ, ਧੀਆਂ ਪੁੱਤਰ ਕੋਠੀਆਂ ਸਭ ਕੁਝ ਹਨ, ਉਹਨਾਂ ਨੇ ਮਨ ਨੂੰ ਮੋੜ ਲਿਆ ਉਧਰੋਂ। ਮਨ ਤੁਹਾਡੇ ਚਰਨਾਂ ਵਿੱਚ ਜੋ ਮੁੜ ਕੇ ਆ ਕੇ ਸੰਸਾਰ ਵੱਲੋਂ ਇਹ ਰਸ ਛਾਡੇ, ਉਹ ਰਸ ਆਵਾ, ਉਹ ਰਸ ਆਪਾਂ ਸੰਸਾਰ ਵੱਲੋਂ ਮਨ ਨੂੰ ਮੋੜਾਂਗੇ, ਜੀਭ ਨੂੰ ਮੋੜਾਂਗੇ, ਅੱਖਾਂ ਨੂੰ ਮੋੜਾਂਗੇ, ਤਾਂ ਹੀ ਸਤਿਗੁਰਾਂ ਦੇ ਦਰਸ਼ਨਾਂ ਦਾ ਰਸ ਆਵੇਗਾ, ਫਿਰ ਰੂਪਕ ਰਸ ਸਾਡੀਆਂ ਨੇਤਰਾਂ ਵਿੱਚੋਂ ਨਿਕਲ ਜਾਂਦਾ। ਜੀਭ ਨੂੰ ਰਸਨਾ ਨੂੰ ਮਹਾਰਾਜ ਦੀ ਬਾਣੀ ਦਾ ਰਸ ਕਦੋਂ ਆਵੇਗਾ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਹੋਰਾਂ ਰਸਾਂ ਵੀ ਜਿਨ੍ਹਾਂ ਵਿੱਚ ਰਚੀ ਹੋਈ ਹੈ ਉਦਣ ਤੇਰੇ ਸ਼ਬਦ ਦਾ ਰਸ ਨਹੀਂ ਆਉਣਾ ਭਾਈ। ਕਵ ਕੀਰਤ ਸੰਤ ਚਰਨ ਮੁੜ ਲਾਗੇ। ਕੀਰਤ ਜੀ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਗੁਰਸਿੱਖ ਮਾਈ ਭਾਈ ਮੋੜ ਲਿਆ, ਜਿਹਨਾਂ ਨੇ ਆਪਣੇ ਮਨ ਨੂੰ ਸੰਸਾਰ ਵੱਲੋਂ ਮੁੜ ਕੇ ਤੁਹਾਡੇ ਚਰਨਾਂ ਨਾਲ

0: अहंकार वो खत्म हो गए। इन्हों का नतीजा की निकलना गुरमुख प्यारे जिमें ताप उतरे तो शरीर ठंडा हो जाता है, प्रशादा छके तो भूख दूर हो जाती है, जल छके तो प्यास दूर हो जाती है। इसे तरह जदों गुरमुख प्यारे गुरु का उपदेश प्राप्त होया लागे गुरु के चरणा विच फिर पंजे कलेश पंजे विघन जेड़े दूर हो जाएंगे। काम क्रोध इन्हों का फिर नतीजा मिलने 84 लख जूनी तो छुटकारा हो जाने। यही पाउण वालिया वासना ही है सानू जूनी विच पाउण वालिया। भाई गुरदास जी ने लिखा वासना वधा आवे जाई, वासना वधा ही जीव 84 लख जूनी विच आउंदा जांदा है। गुरु नानक देव महाराज लाहौर शहर गए हुए सी गुरसिख प्यारियो, उथे एक सेठ होया बहुत वड्डा करोड़ी मल दुनी चंद सी, ओदा पुत सी करोड़ी मल। इस समय की गल है जदों रुपये की बहुत कीमत हुंदी सी, रुपया बहुत वड्डा मन्निया जांदा सी। उदों उस सेठ दे कोल 7 लख रुपया जमा सी। उहदी निशानी यह सी कि जद उहदे कोल 1 लख जमा हो जांदा सी ओ अपने महल उत्ते एक झंडा गड़ दिंदा सी। 7 धुजां लहरांदियां सी। लाहौर परगणे का सब तो वड्डा अमीर सेठ सी दुनी चंद, इहदा पुत्र सी करोड़ी मल। इहने करोड़ी मल तां रखिया सी क्योंकि 7 करोड़ रुपये का मालक सी, 1 करोड़ होए तो 1 धुजा गड़दा सी। उदों तां लखे बहुत हुंदा सी, 100 बहुत हुंदा सी। इह 7 करोड़ इहने पुत दा 9 करोड़ी मल रखता। समा आया राणा रौनक कोर है रंग न तुंग, फकीर बारी आपो अपनी कोई न बंधे धीर। गुरसिख प्यारे हो ये काल जेड़ा भाई राजा प्रजा समकर मारे ऐसो काल बडानी ने, उहदा समा आ गया करोड़ी मल दा। पहला तां इह वकारी हुंदा सी बहुत, मां शराब खाना मुजरे करने गुरसिख प्यारे हो। फिर कोई संगत हो गई किसी रब दे प्यारे दी, पिछली उम्र विच इहने सब कुछ त्यागता, वैष्णो हो गया सिमरन करन लग पिया। पर जद अखीरी श्वासां ते पिया सी ना उदों गुरमुख प्यारियो किते गुआंढियां ने मच्छी दा मास रखिया होया सी चुल्हे पर, उहदी वासना आ गई पए नूं अखीरी श्वास ते। वासना वधा आवै जाई, ते जिहड़े काम क्रोध लोभ मोह अहंकार ने इन्हां दी जिहड़ी वासना है साडे अंदर चेष्टा, इही सानू जूनियां विच पाउंदी है। गुरसिख प्यारियो यही महाराज की बाणी ने कहा, अंतकाल जो लक्ष्मी सिमरे ऐसी चिंता में जे मरे। सारिया की गिनती करती जे पुत्रां दी वासना विच रहांगे सूर दी जोनी, क्योंकि एक एक बार सूरी 12-12, 14-14 पुत्र कट्ठे ही जणदी है। गुरसिख प्यारियो जे घर की चिंता विच वासना विच रह गए, सोहनी कोठी पाई सी मैं छड चलिया, उसे कोठी विच फिर प्रेत जोन होके उथी घूमदा, ना आप सुखी ना घरदिया नूं सुखी होण देना, प्रेत पिंजर मैं दुख कनेरे। गुरसिख प्यारियो इसत्री की इच्छा रहेगी काम वासना की, बेसवा जोन बल बल उतरे। फिर बेसवा की जूनी दंदा वासना जिहो जी लेके इत्थे जाने असी, उस जूनी विच वाहिगुरु पा दंदा। ओ मच्छी का मास देने असी, वासना आ गई उधर अखीरी सुआस सी, उधर दुनी चंद नूं इच्छा हो गई कि साधा दे कहते मास छड़ दिता, मर जा दाना सी मास भी ना खादा। कोई मास मरदे नूं दे दिंदा, मैनू बहुत चिर हो गया खादे नूं, इन्नी वासना होई ते सुआस पूरे हो गए। ओनू फिर बघाड़ की जूनी मिली सी। गुरसिख प्यारियो जिथे करतारपुर साहब की तुसी बार बार कथा सुनने, गुरु नानक साहब ने वसाया है लाहौर दे कोल जिथे अंतम महाराज का ज्योति जो समाउण दा स्थान है, बाबा बुढ़ा साहब बाबा लहणा साहब जी नूं जिथे गुरगद्दी दित्ती है, वह करतारपुर इहदा पुत सी दुनी करोड़ी मल। वह आए साल बरसी करदा हुंदा सी गुरमुख प्यारे। एक साल गुरु नानक देव गए हुए सी, उहदा सारे सेवकां ने ਢੰਡੋਰਾ ਪਿੱਟਿਆ ਸਾਰੇ ਸ਼ਹਿਰ ਨੂੰ ਕਿ ਸਾਰਿਆਂ ਨੂੰ ਰੋਟੀ ਅੱਜ ਦੁਨੀ ਚੰਦ ਦੀ ਬਰਸੀ ਹੈ, ਕਰੋੜੀ ਮੱਲ ਸੇਠ ਨੇ ਕੀਤੀ ਹੈ, ਬਰਸੀ ਆਪਾਂ ਵੀ ਕਰਦੇ ਹਾਂ। ਜਦੋਂ ਗੁਰੂ ਨਾਨਕ ਕੋਲ ਗਏ ਉਹਨਾਂ ਨੇ ਜਵਾਬ ਦੇ ਦਿੱਤਾ, ਭਾਈ ਅਸੀਂ ਤਾਂ ਨਹੀਂ ਬਰਸੀ ਦਾ ਪ੍ਰਸ਼ਾਦਾ ਛਕਣਾ, ਅਸੀਂ ਤਾਂ ਇੱਥੇ ਧਰਮਸ਼ਾਲਾ ਦਾ ਹੀ ਲੰਗਰ ਛਕਾਂਗੇ। ਉਹ ਸੇਵਕਾਂ ਨੇ ਜਾ ਕੇ ਦੱਸ ਦਿੱਤਾ ਕਰੋੜੀ ਮੱਲ ਨੂੰ ਕਿ ਇੱਕ ਸਾਧੂ ਫਕੀਰ ਆਇਆ, ਉਹਨੇ ਤੇਰਾ ਨਿਉਂਦਾ ਨਹੀਂ ਮੰਨਿਆ। ਉਹ ਆਪ ਗਿਆ ਦਰਸ਼ਨ ਕੀਤੇ, ਕਹਿੰਦਾ ਮਹਾਰਾਜ ਤੁਸੀਂ ਮੇਰੀ ਰੋਟੀ ਖਾਣੀ ਕਿਉਂ ਨਹੀਂ ਮੰਨਦੇ, ਸਾਰਾ ਸ਼ਹਿਰ ਛਕਦਾ। ਸਤਿਗੁਰ ਪਾਤਸ਼ਾਹ ਕਹਿੰਦੇ ਪਹਿਲਾਂ ਐਂ ਦੱਸ ਇਹ ਭੰਡਾਰਾ ਕਾਹਦੇ ਖਾਤਰ ਕੀਤਾ। ਉਹ ਕਹਿਣ ਲੱਗਾ ਮਹਾਰਾਜ ਕਈ ਸਾਲ ਹੋ ਗਏ ਮੇਰਾ ਬਾਪੂ ਮਰ ਗਿਆ ਸੀ, ਉਹਦੀ ਬਰਸੀ ਕਰਦਾ ਮੈਂ, ਉਹਦੇ ਨਿਮਿਤ ਮਾਲ ਪੂੜੇ ਲੱਡੂ ਜਲੇਬੀਆਂ ਚੱਲਦੀਆਂ। ਸਤਿਗੁਰ ਨਾਨਕ ਦੇਵ ਕਹਿੰਦੇ ਫਿਰ ਐਂ ਦੱਸ ਤੇ ਹੁਣ ਤੈਨੂੰ ਪਤਾ ਤੇਰਾ ਬਾਪੂ ਕਿੱਥੇ ਅੱਜ ਕੱਲ ਜਿਹਦੇ ਨਿਮਿਤ ਤੂੰ ਕਰ ਰਿਹਾ। ਉਹ ਕਰੋੜੀ ਮੱਲ ਕਹਿੰਦਾ ਮਹਾਰਾਜ ਤਾਂ ਕਿਸੇ ਨੂੰ ਨੀ ਪਤਾ ਹੁੰਦਾ, ਇੱਥੇ ਦਾ ਕਿਰਿਆ ਮੈਨੇ ਆਪਣੇ ਸਿਰਿਆਂ ਦੀ ਇੱਕ ਦੱਜਾ, ਇਕਨਾਂ ਨੂੰ ਸਾੜ ਦਿੰਦੇ, ਇੱਕ ਦੱਬੀ ਹੈ ਮੁਸਲਮਾਨ ਦੱਬ ਦਿੰਦੇ ਨੇ, ਇਕਨਾਂ ਕੁੱਤੇ ਖਾਏ, ਕੁਝ ਐਸੇ ਵੀ ਸਰੀਰ ਉਹਨੇ ਜੰਗਲ ਸਿੱਟੇ ਉਹਨੇ ਜਿਹੜੇ ਲਾਵਾਰਸ਼ ਉਹਨੇ ਹੈ ਉਹਨਾਂ ਨੂੰ ਜਾਨਵਰ ਖਾ ਲੈਂਦੇ ਗੁਰਸਿੱਖ ਪਿਆਰਿਓ। ਇੱਕ ਦੱਜਾ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚੋਂ ਸਟੀ ਹੈ, ਕਈ ਜਲ ਪ੍ਰਵਾਹ ਕਰ ਦਿੰਦੇ ਨੇ ਡੈਡ ਬਾਡੀ ਨੂੰ, ਇੱਕ ਭੀ ਫਿਰ ਹੱਸਣ ਪਾਏ, ਇੱਕ ਦੇਸ਼ ਦੀ ਬੋਲੀ ਹੈ ਉੱਥੇ ਰਿਵਾਜ਼ ਹੈ, ਇੱਕ ਖੂਹ ਬਣਾਇਆ ਮੈਂ ਮੁਰਦਿਆਂ ਖਾਤਰ, ਉਹ ਖੂਹ ਦੇ ਵਿੱਚ ਡੈਡ ਬਾਡੀ ਗੇਰਦੇ ਹੈ, ਉਸ ਖੂਹ ਦਾ ਨਾਮ ਭਾਈ ਬਾਣੀ ਵਿੱਚ ਹੱਸਣ ਹੈ, ਉਸ ਦੇਸ਼ ਦੀ ਬੋਲੀ ਹੈ, ਉੱਥੇ ਖੂਹ ਹੈ ਮੁਰਦਿਆਂ ਦਾ, ਮੁਰਦਿਆਂ ਦੇ ਖੂਹ ਨੂੰ ਹੱਸਣ ਕਹਿੰਦੇ ਨੇ, ਉਹ ਖੂਹ ਚ ਗੇਰਿਆ ਉਹਨੇ। ਪਰ ਬਾਣੀ ਫੈਸਲਾ ਕੀ ਦਿੰਦੀ ਹੈ, ਇਹ ਤਾਂ ਤੁਹਾਡੀ ਮਰਜ਼ੀ ਹੈ, ਸੰਸਕਾਰ ਕਰ ਦੋ, ਦੱਬ ਦੋ, ਪਾਣੀ ਵਿੱਚ ਗੇਰ ਦੋ, ਖੂਹ ਚ ਗੇਰ ਦੋ, ਨਾਨਕ ਏਵ ਨਾ ਜਾਪੇ ਕਿੱਥੇ ਜਾਏ ਸਮਾਏ। ਤੁਸੀਂ ਸਰੀਰ ਨੂੰ ਜੋ ਮਰਜ਼ੀ ਕਰੀ ਜਾਓ, ਜਿਹੜਾ ਵਿੱਚੋਂ ਜੀਵ ਨਿਕਲਿਆ ਹੈ ਉਹਦਾ ਕਿਸੇ ਨੂੰ ਪਤਾ ਨਹੀਂ ਕਿੱਥੇ ਗਿਆ, ਉਹਦਾ ਤਾਂ ਪਤਾ ਲੱਗੇ ਹੀ ਨਹੀਂ ਕਿ ਉਹ ਜੀਵ ਕਿੱਥੇ ਗਿਆ। ਤਾਂ ਡੈਡ ਬਾਡੀ ਹੈ, ਜੋ ਮਰਜ਼ੀ ਕਰੀ ਜਾਓ ਇਹਨੂੰ ਆਪਣੇ ਧਰਮ ਦੇ ਰਸਮ ਅਨੁਸਾਰ। ਪਰ ਜਿਹੜਾ ਜੀਵ ਹੈ ਉਹ ਕਰੋੜੀ ਮੱਲ ਕਹਿੰਦਾ ਮਹਾਰਾਜ ਉਹਦੀ ਜੀਵ ਆਤਮਾ ਦਾ ਮੈਨੂੰ ਕੋਈ ਪਤਾ ਨਹੀਂ ਕਿੱਥੇ ਹੈ, ਐਸਾ ਸੰਸਕਾਰ ਕਰਤਾ ਸੀ ਬਰਸੀ ਮਨੋ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਉਹ ਤਾਂ ਕਹਿੰਦੇ ਬਘਿਆੜ ਬਣਿਆ ਫਿਰਦਾ, ਤੂੰ ਲੱਡੂ ਖਿਲਾਉਣਾ ਲੋਕਾਂ ਨੂੰ, ਉਹਨੂੰ ਤਾਂ ਕਈ ਦਿਨ ਹੋ ਗਏ ਉਹਦਾ ਭੋਜਨ ਮਾਸ ਵੀ ਨਹੀਂ ਮਿਲਿਆ। ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਤੁਹਾਡੇ ਬਚਨ ਝੂਠੇ ਤਾਂ ਹੋ ਨਹੀਂ ਸਕਦੇ, ਪਰ ਮੇਰਾ ਬਾਪੂ ਤਾਂ ਜੱਗ ਕਰਦਾ ਸੀ, ਪੁੰਨ ਕਰਦਾ ਸੀ, ਵੈਸ਼ਨੋ ਰਿਹਾ, ਉਹਨੂੰ ਬਘਿਆੜ ਦੀ ਜੂਨੀ, ਉਹਨੂੰ ਤਾਂ ਬੜਾ ਦਾਨ ਪੁੰਨ ਕੀਤਾ। ਸਤਿਗੁਰ ਕਹਿੰਦੇ ਫਿਰ ਜਾ ਤੈਨੂੰ ਦਿਖਾ ਦਿੰਦੇ, ਜਾਂ ਮੰਗਾ ਜਿਹੜਾ ਭੰਡਾਰਾ ਬਣਿਆ ਪਰਾਤ ਭਰ ਕੇ ਮੰਗਾ ਲਈ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM ਬ੍ਰਾਡਕਾਸਟਿੰਗ ਫਰੋਮ ਦ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਸ ਲੇਕ ਬ੍ਰਿਟਿਸ਼ ਕੋਲੰਬੀਆ ਕੈਨੇਡਾ। You may contact our broadcast center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsabha2@gmail.com singsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੰਡ ਜੋ ਬ੍ਰਹਮੰਡ ਪਿੰਡ ਸੋ ਜਾਨ ਮਾਨ ਸਰੋਵਰ ਕਰ ਇਸ਼ਨਾਨ ਸੋਹੰ ਸੋ ਜਾ ਕੋ ਹੈ ਜਾਪ ਜਾ ਕੋ ਲਿਪਤ ਨਾ

ਬਾਣੀ ਭੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਤਿਨ ਤਹੁ ਔਰੈ ਠਾਣੀ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰ ਸਹ ਔਧ ਕਨੇਰੀ ਗਿਰ ਤਰ ਜਲ ਜਵਾਲਾ ਪੈ ਰਾਖਿਓ ਰਾਜਾ ਰਾਮ ਮਾਇਆ ਫੇਰੀ ਕਾੜ ਖੜਗ ਕਾਲ ਭੈ ਕੋਪਿਓ ਮੋਹਿ ਬਤਾਓ ਜੋ ਤੋਹੇ ਰਾਖੈ ਪੀਤ ਪਿਤਾਂਬਰ ਤ੍ਰੇ ਪਵਣ ਧਣੀ ਥੰਭ ਮਾਹੇ ਹਰ ਭਾਖੈ ਹਰ ਨਾਖਸ਼ ਜਿਨ ਨਖੈ ਬਿਦਾਰਿਓ ਸੁਰ ਨਰ ਕੀਏ ਸਨਾਥਾ ਕਹਿ ਨਾਮ ਦਿਓ ਹਮ ਨਰ ਹਰ ਧਿਆਵੈ ਰਾਮ ਅਭੈ ਪਦ ਦਾਤਾ।

ਜੋ ਕੋਈ ਭਾਰਤ ਪਰਸੈ ਡੁਬਦਾ ਨਾ ਹੋਈ ਰਹਾਉ ਸੋ ਮੁਲ ਮਨ ਕੀ ਡੁਬਦਾ ਖਾਏ ਬਿਨ ਦੁਆਰੈ ਤ੍ਰੈ ਲੋਕ ਸਮਾਏ ਮਨ ਕਾ ਸੁਭਾਉ ਸਭ ਕੋਈ ਕਰੈ ਕਰਤਾ ਹੋਏ ਸੋ ਅਨ ਪੈ ਰਹੈ ਫਲ ਕਾਰਨ ਫੂਲੀ ਬਨਰਾਏ ਫਲ ਲਾਗਾ ਤਬ ਫੂਲ ਬੁਲਾਏ ਗਿਆਨੈ ਕਾਰਨ ਕਰਮ ਅਭਿਆਸ ਗਿਆਨ ਭਇਆ ਤਹ ਕਰਮਹਿ ਨਾਸ ਕ੍ਰਿਤ ਕਾਰਨ ਦਦ ਮਥੈ ਸਿਆਨ ਜੀਵਤ ਮੁਕਤ ਸਦਾ ਨਿਰਬਾਣ ਕਹਿ ਰਵਿਦਾਸ ਪਰਮ ਬੈਰਾਗ ਹਿਰਦੈ ਰਾਮ ਕੀ ਨਾ ਜਪਸ ਅਭਾਗ।

0: ਬਿਨ ਸਾਧਨਾ ਪਾਈਐ ਹਰ ਕਾ ਸੰਗ ਬਿਨ ਗੁਰ ਮਹਿਲ ਮਲੀਨ ਅੰਗ ਬਿਨ ਹਰ ਨਾਮ ਨਾ ਸੁਧ ਹੋਵੇ ਗੁਰ ਸ਼ਬਦ ਸਲਾਹੇ ਸਾਚ ਸੋਏ ਜਾ ਕੋ ਤੂੰ ਰੱਖ ਹੈ ਰੱਖਣ ਹਾਰ ਸਤਿਗੁਰੂ ਮਲਾਵਹਿ ਕਰਹਿ ਸਾਰ ਦਿਖ ਹਉ ਮੈਂ ਮਮਤਾ ਪਰ ਹਰਾਏ ਸਭ ਦੁਖ ਬਨਾਸੇ ਰਾਮ ਰਾਏ ਉਤਮ ਗਤ ਮਿਤ ਹਰ ਗੁਣ ਸਰੀਰ ਗੁਰਮਤ ਪ੍ਰਗਟੇ ਰਾਮ ਨਾਮ ਹੀਰ ਲਿਵ ਲਾਗੀ ਨਾਮ ਤਜ ਦੂਜਾ ਭਾਉ ਜਨ ਨਾਨਕ ਹਰ ਗੁਰ ਗੁਰਮਲਾਉ ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਣੋ ਭਾਏ ਮੇਰਾ ਪਿਰ ਰੀ ਸਾਲੂ ਸੰਗ ਸਾਏ ਉਹ ਅਲੱਖ ਨਾ ਲਖੀਐ ਕਹੋ ਕਾਏ ਗੁਰ ਸੰਗ ਦਿਖਾਇਓ ਰਾਮ ਰਾਏ ਮਿਲ ਸਖੀ ਸਹੇਲੀ ਹਰ ਗੁਣ ਬਣੇ ਹਰ ਪ੍ਰਭ ਸੰਗ ਖੇਲਹਿ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਉ ਮਨ ਮੁਖੀ ਦੁਆਗਣ ਨਾਹੀ ਭੇਉ ਉਹ ਘਟ ਘਟ ਰਾਵੈ ਸਰਬ ਪਰੇਉ ਗੁਰਮੁਖ ਥਿਰ ਚੀਨੈ ਸੰਗ ਦੇਉ ਗੁਰਨਾਮ ਦ੍ਰਿੜਾਇਆ ਜਪ ਜਪੇਉ ਬਿਨ ਗੁਰ ਭਗਤ ਨਾ ਭਾਉ ਹੋਏ ਬਿਨ ਗੁਰ ਸੰਤ ਨਾ ਸੰਗ ਦੇ ਬਿਨ ਗੁਰ ਅੰਦਲੇ ਧੰਦ ਰੋਏ ਮਨ ਗੁਰਮੁਖ ਨਿਰਮਲ ਮਲ ਸ਼ਬਦ ਖੋਏ ਗੁਰਮਨ ਮਾਰਿਉ ਕਰ ਸੰਜੋਗ ਹੈਨ ਸਰਾਵੇ ਭਗਤ ਜੋਗ ਗੁਰ ਸੰਤ ਸਭਾ ਦੁਖ ਮਿਟੈ ਰੋਗ ਜਨ ਨਾਨਕ ਹਰ ਵਰ ਸਹਿਜ ਜੋਗ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

जब लगता रस ना होए।

0: ਤਿੰਨ ਹਰ ਪੂਜ ਕਰਾ ਲੋਕ ਮਹੱਲਾ ਪਹਿਲਾ ਜੇ ਕਰ ਦੁੱਖ ਮੰਨੀ ਹੈ ਤਾਂ ਤੈ ਦੁੱਖ ਹੋਏ ਲੱਕੜੀ ਅੰਦਰ ਕੀਆ ਜੇਤੀ ਦਾਣੇ ਅੰਨ ਕੇ ਜੀਆਂ ਬਾਜ ਨ
1: ਕੋਏ
0: ਸੂਤਕ ਕਿਉਂ ਕਰ ਰੱਖੀ ਹੈ ਸੂਤਕ ਪਵੇ ਰਸੋਏ

पमलो मा

हर नामा है मीठा, हर नामा है मीठा।

ਦਿਨ ਪਿੱਛੇ ਹੋਰ ਹੈ ਜਨ ਨਾਨਕ ਹਰ ਉਨ ਬੀਤਿਆ ਟੋਟਾ ਵੈ ਹੁਣ।

रंग हसे रंग रोवे चुप भी कर जाए। बाट ऊपर खर्च मंगा।

ਤਨ ਗੁਰੂ ਤਨ ਪੰਜ ਪਿਆਰੇ ਜਿਨ੍ਹਾਂ ਪੇਟਿਆ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਦ੍ਰਿੜਾਵੈ ਤਿਸ ਕੀ ਕ੍ਰਿਸ਼ਨਾ ਭੁੱਖ ਸਭ ਉਤਰੈ ਜੋ ਹਰ ਹਰ ਨਾਮ ਤੇ ਆਏਂਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੋ ਹਰ ਹਰ ਨਾਮ

ਸਲਾਮ ਵਾਹਿਗੁਰੂ ਵਾਹਿਗੁਰੂ ਕੋੜੀ ਜਿੱਤ ਸਹੇਲੀ ਹੈ ਸੁਖ ਪਾਈ ਹੈ ਜਿੱਤ ਕੀਤਾ ਪਾਈ ਹੈ ਆਪਣਾ ਮੰਦਾ ਮੂਲ ਨਾ ਕੀ ਚਈ ਲੰਮੀ ਨਦਰ ਖਾਲੀ ਜੋ ਸਾਹਿਬ ਨਾਲ ਨਹਾਰੀਐ ਉਪਰ ਖਾਲੀਐ ਕਿਛਲਾ ਹੈ ਉਪਰ ਖਾਲੀਐ ਵਾਹਿਗੁਰੂ।

मन मा

0: हर भक्ति लाया
1: अमर त्याग।

मत को परम फूले संसार

ਉਹ ਨਾਨਕ ਪ੍ਰਭ ਇਹ ਜਨਾਈ ਬਿਨ ਗੁਰਮੁਖਤ ਨਾ ਪਾਈਐ ਭਾਈ ਬਿਨ ਗੁਰਮੁਖਤ ਨਾ ਹੋਵਈ ਗੁਰ ਮਿਲੈ ਖਲਾਸੀ ਬਿਨ ਗੁਰਮੁਖ

ਲਿਆ ਚੁੱਪ ਕੀਤੇ ਆਪ ਪਸ਼ੂਆਂ ਜਲ ਇਹ ਬਿਨ ਗੁਰਮੁਖਤ ਨਾ ਹੋਈ ਬਿਨ ਗੁਰਮੁਖ

ਘੰਟ ਕਲਾਇਆ ਚੂਹਿਆ ਇਹ ਘੰਟ ਕਲਾਇਆ ਚੂਹਿਆ ਗੱਲ ਬਿੱਲੀ ਪਾਈ ਐ ਘੰਟ ਕਲਾਇਆ ਚੂਹਿਆ ਗੱਲ ਬਿੱਲੀ ਪਾਈ ਐ ਘੰਟ ਕਲਾਇਆ ਚੂਹਿਆ ਗੱਲ ਬਿੱਲੀ ਪਾਈ ਐ ਮਤਾ ਮਤਾਇਆ ਮੱਖੀਆਂ ਮਤਾ ਮਤਾਇਆ ਮੱਖੀਆਂ ਕੇ ਅੰਦਰ ਨਾਈਐ

ਇਹ ਬਿਨ ਗੁਰ ਮੁਕਤ ਨਾ ਹੋਵੇ ਫਿਰ ਆਈ ਆ ਜਾਈਏ ਫਿਰ ਆਈ ਆ ਜਾਈਏ ਇਹ ਬਿਨ ਗੁਰ ਮੁਕਤ ਨਾ ਹੋਵੇ ਫਿਰ ਆਈ ਆ ਜਾਈਏ ਫਿਰ ਆਈ ਆ ਜਾਈਏ।

मत को परम फूले

ਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ, ਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ। ਜਿਨ ਸਤਿਗੁਰ ਪੁਰਖ ਮਨਾਇਆ,

ਸਤਿਗੁਰ ਪਿਆਰਾ ਸੇਵਿਆ ਜਿੰਨਾ ਸੁੱਖ ਸਦ ਹੋਈ ਜਿੰਨਾ ਸੁੱਖ ਸਦ ਹੋਈ ਜਿੰਨਾ ਨਾਨਕ ਸਤਿਗੁਰ ਭੇਟਿਆ ਜਿੰਨਾ ਮਿਲਿਆ ਹਰ ਸੋਈ ਲੋਕ ਮਹਿਲਾ ਦੂਜਾ ਚਾਕਰ ਲੱਗੇ ਚਾਕਰੀ ਨਾਲੇ ਗਰਬਾਰ ਆਪ ਗਵਾਏ ਸੇਵਾ ਕਰੇ ਤਾਂ ਕਿਸ ਭਾਏ ਮਾਣ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਜੋ ਜੀ ਹੋਏ ਸੋ ਉਗਵੈ ਮੁਕਾ ਕੇ ਆਵਾਓ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾ ਵਸੂ ਅੰਦਰ ਬਸ ਮਾਵੈ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੈ ਕਈ ਬਣੇ ਅਰਦਾਸ ਕੂੜ ਕਮਾਨੇ ਕੂੜੋ ਹੋਵੇ ਨਾਨਕ ਪਾਣੀ ਅੰਦਰ ਲੀਕ ਜਿਉ ਨਾ ਕਰੇ ਕੰਮ ਜੇ ਇੱਕਾ ਚੰਗੀ ਕਰੇ ਦੂਜੀ ਪੀਵੇ ਬੋੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮ ਪਾਏ ਗੁਰਮਤ ਕਿਸ ਨੂੰ ਅਗਲੀ ਹੱਥ ਕਰੇ ਬਰਾਬਰੀ ਫਿਰ ਗੈਰਤ ਵਜੋ ਗਵਾਏ ਅਗਲਾ

ਮਹੱਲਾ ਦੂਜਾ ਏਕ ਨੇ ਹੀ ਦਾਤ ਸਭ ਸੇ ਜੋ ਪਾਈ ਹੈ।

0: ਨਾਨਕ ਕਰਣਾ ਜਿਨ ਕੀਆ ਫਿਰ ਤਿਸ ਹੀ ਕਰਣੀ
1: ਔੜੀ ਨਾਨਕ ਅੰਦਨਾ ਜਾਪਣੀ ਹਰਤਾ ਕੇ ਪਰਵਾ ਆਪ ਕਰਾਏ ਸਾਖੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਚੰਜੀਰੀਆਂ ਇੱਕ ਤੁਰੀ ਜੜੇ ਵਿਸਿਆ ਆਪ ਕਰਾਏ ਕਰੇ ਆਪ ਹਉ ਕੈਸੋ ਕਰੀ।

पाइए गुर प्रसाद। इन्हीं पिता

मन निर्मल हो उत्तम करत मन निर्मल हो।

0: ਨਿਵਾਸ ਸਤਿਗੁਰੂ ਸੁਣਾਇਆ ਨਾਮ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀ।

ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇਹ ਮਿਲੰਤ ਜਮ ਦਰਾਸ ਮਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰੱਖ ਸ਼ਰਨ।

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ

ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਪੋ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੁਚੈ ਸੋਚ ਨ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋ ਬਈ ਜੇ ਲਾਏ ਰਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾਂ ਪੁਰੀਆਂ ਪਾਰ ਸਾਹਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੇ ਨਾ ਕੋਈ ਅੰਗਾ ਵੈ ਕੋ ਤਾਣ ਹੋਵੈ ਕਿਸੈ ਤਾਣ

ਲੈਂਦੇ ਸਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੂਖ ਦੁਆਰ ਨਾਨਕ ਏ ਵਹਿ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ

ਗਾਵੀਆ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਆਸ ਸਮਾਈ ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਤਰਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕਿ ਨਾਈ ਕਰੀ ਜੇ ਤੀਸਰ ਠੋਭਾਈ ਵੇਖਾ ਵਿਣ ਕਰਮਾ ਕਿ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਤਰਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਵ ਰਖਾਏ ਕਹਿ ਜਸ ਕੀਰਤ ਜਗ ਲੈ ਜੇ ਤੈਸੋ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਝਈ ਜੇ ਤੈਸੋ ਗੁਣ ਕੋਈ ਕਰੇ

ਮੁਖ ਸਲਾਹਣ ਮੰਦ ਸੁਣਿਆ ਜੁਗ ਜੁਗਤ ਧਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸਠ ਗਾਇ ਇਸ਼ਨਾਨ ਸੁਣਿਆ।

ਕਪੂਤ ਸੰਤੋਖਤਾ ਪ੍ਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਤਬਲੇ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਦੇ ਪਾਰ ਤਲੈ ਕਵਣ ਜੋਰ।

ਅਸੰਗ ਜਾਪ, ਅਸੰਗ ਭਾਉ, ਅਸੰਗ ਪੂਜਾ, ਅਸੰਗ ਤਪਦਾਉ, ਅਸੰਗ ਗ੍ਰੰਥ ਮੁੱਖ ਵੇਦ ਪਾਠ, ਅਸੰਗ ਯੋਗ ਮੰਦ ਰਹੇ ਹੈ ਉਦਾਸ, ਅਸੰਗ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਬਖਸਾਰ, ਅਸੰਖ ਮੋਨ ਲਿਵਲਾਈ ਤਾਰ, ਕੁਦਰਤ ਕਵਣ ਕਾਮ ਵਿਚਾਰ, ਵਾਰਾ ਨਾ ਜਾਵਾਂ ਇੱਕ ਵਾਰ ਜੋ ਤੁਧ ਭਾ

ਅਸੰਖ ਗੜਬੜ ਤਿਆਗ ਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆ ਅਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪੱਖ ਖਾਹੀ ਅਸੰਖ ਨਿੰਦਕ

ਸਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਿਨਹਿ ਲਿਖੇ ਤਿਸ ਸਰ ਨਾਏ ਜਗ ਫਰਮਾਏ ਦਿਵਤ ਪਾਏ।

ਦੀਆਂ ਤਵਾਹ ਪਵਹੇ ਇਸ ਮੁੰਦ ਨਾ ਜਾਣੀਐ ਇਸ ਮੁੰਦ ਸਾ ਸੁਲਤਾਨ ਗ੍ਰਹਿ ਸਿੱਧੀ ਮਾਲ ਤਨ ਕੀੜੀ ਤੁਲ ਨ ਹੋਬਨੀ ਜੇ ਤਿਸ ਮਨੋ ਨ ਵਿਸਰਹਿ ਅੰਤ ਨ ਸਿਵਤੀ ਕਹਿਣ ਨ ਅੰਤੋ ਅੰਤ ਨ ਕਰਨ ਦੇਣ ਨ ਅੰਤੋ ਅੰਤ ਨ ਵੇਖਣ ਸੁਣਨ ਨ ਅੰਤੋ ਅੰਤ ਨ ਜਪ ਗਿਆ ਮਨ ਮੰਤ

ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਗਾਹੀ ਗਾਹੇ, ਕਿਤੇ ਅੰਧੁਕ ਬਹੁ ਸਦਮਾਰੂ, ਇਹ ਪੇਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋ।

ਇਸ ਨੂੰ ਬਖਸ਼ੇ ਸ਼ਬਦਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲਾ ਮੈਂ ਮੁੱਲ ਲੈ ਜਾਹੀ ਅਮੁੱਲ ਪਾਹੀ ਅਮੁੱਲਾ ਸੁਮਾ

ਪੀਓ ਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰੂ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵਿਖੇ ਕੀਤਾ ਪ੍ਰਣਾਮ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਬਦ ਜੋੜੀ ਧਿਆਨ ਕੀ ਕਰੇ ਬਿਭੂਤ ਚਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਾਜਹਿ ਨਾਦਿਆ

ਸ੍ਰੀ ਵਾਹਿਗੁਰੂ ਸਾਹਿਬ ਜੀ ਜਾਪ ਸਾਹਿਬ ਏਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸ਼ਬਦ ਸ਼ੰਤ ਪ੍ਰਸਾਦ ਚੱਕਰ ਚਿਹ ਨਰ ਬਰਨ ਜਾ ਤਿਆਰ ਪਾਤ ਨਹਿਨ ਜਹੇ ਰੂਪ ਰੰਗ ਅਰ ਵੇਖ ਭੇਖ ਕਉ ਕਹਿ ਨਾ ਸਕਤ ਕਹੇ ਅਚਲ ਮੂਰਧਨ ਭਉ ਪ੍ਰਕਾਸ਼ ਮਿਤੋ ਕਹਿ ਜੈ ਕੋਟ ਇੰਦਰ ਇੰਦਰਾਣ ਸਾ ਸ਼ਾਨ ਗਣੇ ਜੈ ਤਿਰ ਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤਉ ਤਵ ਸਰਵਨਾਮ ਕਥੈ ਕਵਣ ਕਰਮ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤੰਗ ਅਕਾਲੀ ਨਮਸਤੰਗ ਕਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਈ ਨਮਸਤੰਗ ਅਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਤਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਟਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਅਵਧਾਰੀ ਨਮਸਤੰਗ ਪਾਰੀ ਨਮਸਤੰਗ ਸੁਏਕਾ ਨਮਸਤੰਗ ਅਨੇਕਾ ਨਮਸਤੰਗ ਬੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਦਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਯੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗਮੇ ਨਮਸਤਰਮੇ ਨਮਸਤੰਗ ਦਲਾਸਰੀ ਨਮਸਤੰਗ ਨਿਰਾਸਰੀ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਬੇ ਅਦੇਸੰਗ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵੈ ਨਮਸਤੰਗ ਅਪੇਵੈ ਨਮਸਤੰਗ ਅਕਾਲੇ ਨਮਸਤੰਗ ਅਪਾਲੇ ਨਮਸਤੰਗ ਨਮਸਤਸਤ ਦੇਵੈ ਨਮਸਤੰਗ ਅਪੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬਗਾਉਣੇ ਨਮੋ ਸਰਬਪਾਉਣੇ ਨਮੋ ਸਰਬਰੰਗੇ ਨਮੋ ਸਰਬਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਧੰਦੇ ਨਮੋ ਅਸਤਾ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਰਾਗੇ ਨਮਸਤੰਗ ਸੁਹਾਗੇ ਨਮੋ ਸਰਵਸੋਖੰਗ ਨਮੋ ਸਰਵਭੋਖੰਗ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਜਾਜਰੀ ਛੰਦ ਤਉ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹਾਂ ਪੂਹਾਂ ਲੇਖਾਂ ਪੇਖਾਂ ਨਾਮਾਂ ਕਾਮਾਂ ਦੇਹਾਂ ਪਿਆ ਜੀਤਾਂ ਪੀਤਾਂ ਧਰਮਾਨੰਦ ਦਾਨ ਤ੍ਰਿਵਰਗਾਂ ਸਰਗਾਂ ਨੀਲਾਂ ਨਾਦਾਂ ਜਿਹਾਂ ਜਾਦ ਜਨਮੈਂ ਵਰਣੈ ਅਪੂਤ ਹੈ ਪਰਣ ਹੈ ਗਾਂਝਾ ਪਾਂਝਾ ਚੂਝਾ ਚਾਂਝਾ ਮੀਗਰ ਫੀਗਾ ਤੰਦ ਬੰਦ ਨਿਰਭੂਜ ਹੈ ਸੂਝ ਕਾਲ ਹੈ ਜਾਲ ਹੈ ਅਲਾਹ ਜਾਹ ਅਨੰਤ ਮਹੰਤ ਹੈ ਅਲੀ ਕਹਿ ਨਿਰ ਸ੍ਰੀ ਕਹਿ ਨਿਰਲੰਬ ਹੈ ਸੰਭ ਹੈ

ਪਰਮਾਥਿੰਗ ਪਰਮਾਥੇ ਸਦਾ ਸਰਬ ਸਾਥੇ ਅਕਾਲ ਸਰੂਪ ਨਿਰਵਾਦ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਦਰਗਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਰਸਾਕੰ ਸ੍ਰੀ ਕਾ ਮਿਤੋ ਮੀ ਕਾਇ ਸਦੈਵੰ ਪ੍ਰਵਾਹੇ ਜਯ ਜਾਹੇ ਭਗਵਤੀ ਸ਼ੰਦ ਤਵ ਪ੍ਰਸਾਦ ਕੀ ਜਾ ਹਜੂਰ ਹੈ ਕਿ ਹਾਜ਼ਰ ਹਜੂਰ ਹੈ ਮੇਸਰ ਸਲਾਮ ਹੈ ਸਮਾਧ ਸਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨੂੰ ਚਿਰਾਗ ਹੈ।

ਲੈਂਗਰੀ ਮੁਲਖ ਰਾਜੈਂਗਰੀ ਮੁਲਵਾਜ ਹੈ ਹਰੀ ਫੁਲ ਸਕਨ ਹੈ ਰਾਸ ਲਪਕਨ ਹੈ ਕਲੰਕੰ ਪ੍ਰਣਾਸ ਹੈ ਸਮਾਜ ਤੁਲ ਨਿਵਾਸ ਹੈ ਗੰਜ ਲਗਨੀ ਮਹਿ ਰਜਾਇ ਗ੍ਰਹੀਮ ਹੈ ਸਮਾਜ ਤੁਲ ਜਵਾਹ ਕੇ ਸਾਹਿਬ ਗ੍ਰਹਿ ਕਿ ਨਰਕੰ ਪ੍ਰਣਾਸ ਹੈ ਪ੍ਰਥੀ ਉਲ ਪ੍ਰਵਾਸ ਹੈ ਕਿ ਨਰਕੰ ਪ੍ਰਣਾਸ ਹੈ ਬਹਿਸ ਤੁਲ ਨਿਵਾਸ ਹੈ ਕਿ ਸਰਵ ਲਗਵਾਨ ਹੈ ਹਮੇ ਸੁਲਰਵਨ ਹੈ ਤਮਾਮੁਲ ਤਮੀਜ ਹੈ ਸਮਾਜ ਤੁਲ ਅਜੀਜ ਹੈ ਪਰੰਪਰ ਮੀਸ ਹੈ ਸਮਾਜ ਤੁਲ ਅਧੀਸ ਹੈ।

ਸਰਾਪ ਸੁਧ ਸਮੂਹ ਸੁਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦੇਖ ਸੰਤ ਸਮੂਹ ਨੇਕ ਮਤੀ ਕੇ ਸਾਰੀ ਦੇਸ਼ ਕੋ ਦੇਖ ਰਹੇ ਹੋ ਮਤ ਕਹੂ ਨ ਦੇਖਿਤ ਪ੍ਰਾਨ ਪਤੀ ਕੇ ਸਰੀ ਭਗਵਾਨ ਕੀ ਭਾਈ ਕਿਰਪਾ ਹੂੰ ਦੇ ਕਰਤੀ ਬਿਨੇ ਕਰਤੀ ਗਏ ਮਾਤਿਮ ਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੂਟ ਤਰੰਗ ਕੁਰੰਗ ਸੇ ਕੁਦਤ ਪਵਨ ਕੇ ਗੌਨ ਖੁਜਾਤ ਨਿਵਾਰੀ ਪਾਰੀ ਭਜਾਨ ਕੇ ਭੂਪਲੀ ਵਿਦ ਨਿਆਵਤ ਸੀ ਦਨਾ ਜਾਤ ਵਿਚਾਰੀ ਇੱਥੇ ਪੈ ਤੋ ਕਾਮ ਪੈ ਭੂਪਤ ਅੰਧ ਕੋ ਨੰਗੀ ਪਾਏ ਪਦਾਰੀ ਜੀਤ ਫਿਰੇ ਸਭ ਦੇਸ ਸਾਨ ਕੋ ਬਾਜ ਢੋਲ ਮਰਦੰਗ ਨਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾ ਹਜਾਰੇ ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਕਨੇ ਨਹੀਂ ਯਾਦ ਵਿਚਾਰੇ ਸਰੀ ਪਾ ਸਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਦਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸੁਭਾਨ ਕਪੇਖੈ ਪਾਉਣ ਆਹਾਰ ਜਦੀ ਅਧਾਰ ਸਭ ਸੁਭਚਾਰ ਹਜ਼ਾਰ ਕਦੇਖੈ ਸਰੀ ਭਗਵਾਨ ਕੀ ਬਾਹੇ ਕਿਰਪਾਉਂ ਦੇ ਗਰਤੀ ਬਨੇਕ ਨਾਲ ਲੇਖੈ ਸ਼ੁੱਧ ਸੁਭਾ ਦੁਰੰਤ ਸੁਭਾ ਸੋ ਸਾਸਨਾ ਦੁਰਜਾਨ ਦਲੈਨੇ ਪਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਬੰਖਲ ਨਾ ਲੈਂਗੇ ਦੂਰ ਰੀਨ ਮਰੋਰ ਮਵਾਸਨੇ ਮਾਧਵ ਨੰਗਨ ਮਾਨ ਮਲੈਂਗੇ ਜੇ ਨਰ ਸ੍ਰੀ ਪਦ ਕੇ ਪਰਸੈ ਭਾਗ ਦੇ ਨਰ ਫੇਰ ਨਾ ਦੇ ਤਰੈਂਗੇ

ਅਨਵਦੇਵ ਬਨੰਦਨ ਸਾਜਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਸਲ ਮੈਂ ਪਾਲੀ ਪਲ ਮੈਂ ਸਭ ਸਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜਾਇਤ ਤੋਨ ਬਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭ ਅਬ ਲੋਕ ਜਪੈਂਗੇ ਮਾਨ ਬੇਂਦਰ ਗਜੇਂਦਰ ਨਰਾਦ ਵਜੋ ਅੰਤਰ ਲੋਕ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦ ਇਕ ਦਾਨ ਅਨੇਕ ਸਵੰਬਰ ਸਾਜ ਭਰਾਂਗੇ ਬ੍ਰਹਮ ਮਹੇਸ਼ਰ

ਸੇਵਕ ਸਿੱਖ ਹਮਾਰੇ ਤਾਰੀਏ ਹੈ, ਜਨ ਜਨ ਸਤਰ ਹਮਾਰੇ ਮਾਰੀਏ ਹੈ, ਆਪ ਹਾਥ ਦੈ ਮੁਝੋ ਭਰਿਆ, ਮਰਨ ਕਾਲ ਕਾ ਦਰਾਸ ਨੇ ਭਰਿਆ।

ਭਦਰਾ ਕਾਲ ਪਾਈ ਸਭ ਜੂ ਭਦਰਾ ਕਾਲ ਪਾਈ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀ ਓ ਵੇਦਰਾਜ ਬ੍ਰਹਮਾ ਜੋ ਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਹੀ ਮਾਰ ਜਵਨ ਕਾਲ ਸਭ ਜਗਤ ਬਣਾ

ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕਹਿ ਲਾਗੇ ਕਹੇ ਨਾਨਕ ਤੈ ਸੁਖੋ ਵਾ ਜਿਤ ਕਰ ਅਨਹਦ ਵਾਜੇ।

ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾ ਹੀ ਦਸ ਨਾਲ ਕਿਉਂ ਜਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ ਜਦੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ ਗਾਏ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਅਗਨ ਤੇਰਾ ਆਪਣਾ ਤੂੰ ਜਾਣੇ ਜੀ ਜੰਤ ਸਭ ਖਿਲ ਤੇਰਾ ਕਿਆ ਕੋ ਆਖ ਵਖਾਣੇ।

ਸੁਰਨਾਰਾਇਣ ਜਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਰਨੀ ਸੱਚਾ ਮਨ ਵਸਾਇਆ ਜੀ ਜੰਤੋ ਸਭ ਤੋਂ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਜੋ ਕਾ ਸਤਿਗੁਰੂ ਭਲਾ ਪਾਇਆ

ਗਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤੇ ਮੈਂ ਚੱਲਾਂ, ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਹੀ ਆਪਣੀ।

ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕੈ ਮਨ ਵਸਿਆ ਜਿਨ ਤਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਹਿਣਾ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਭਗਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਭਗਤ ਹੋਏ ਗੁਰਮੁਖ ਜਿਨੀ ਧਿਆਇਆ ਭਗਤ ਮਾਤਾ ਪਿਤਾ ਕੁਟੰਬ ਸਹਿਤ ਸਿਉਂਭ ਭਗਤ ਸੰਗਤ ਸਬਾਈਆ ਕਹਿੰਦੇ ਭਗਤ ਸੁਣਦੇ ਭਗਤ ਸੇ ਭਗਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਭਗਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜ ਸਹਸਾ ਨਾ ਜਾਏ ਨਹਿ ਜਾਏ ਸਹਸਾ ਗਦੈ ਸੰਜਮ ਰਹੇ ਕਰਮ ਕਮਾਏ।

ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਾਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਨ ਕਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਚੜਾਓ, ਸ਼ਬਦ ਰਤਨ ਜਿਤ ਮਨ ਲਾਗ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਚੜਾਓ, ਸਿਵ ਸਕਦਾ ਬਾਏ ਕਹੇ ਕਰਦਾ ਪੇ ਹੁਕਮਰਦਾਏ, ਹੁਕਮਰਦਾਏ ਆਪ ਵੇਖੇ ਗੁਰਮੁਖ ਸਭ ਜਾਏ।

ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ। ਜਿਸ ਨੂੰ ਹਰ ਦਿਨ ਅਣਦਿਨ ਲਵ ਲਾਗੇ ਹਰ ਦਿਨ ਜਿਸ ਨੂੰ ਅਣਦਿਨ ਹਰ ਲਿਵ ਲਾ ਗਏ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮਹਿ

ਲਗਾ ਪੇਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਵਾਰ ਮਾਇਆ ਮਾਇਆ ਗੰਧ ਸਭੇ ਕੋ ਜੇ ਕਰਤਾ ਖੇਂਦਰ ਚਾਇਆ ਜਾਂ ਤਿਸ ਪਾਣਾ ਦਾ ਜੰਮਿਆ ਪਰਵਾਰ ਭਲਾ ਪਾਇਆ।

ਲਾਗੀ ਦਨੀ ਵਿੱਚੇ ਮਾਇਆ ਪਾਇਆ ਹਾਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਈ ਕਿਸੇ ਬਿਟੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸੁਰਸੰ ਪੀਏ ਵਿੱਚੋਂ ਆਪ ਜਾਏ।

ਆਰਵ ਸਹਿ ਮਨ ਆਏ। ਏ ਸ੍ਰੀ ਦਾ ਮੇਰਿਆ ਹਰ ਤੁਮੈਂ ਜੋਤ ਰੱਖੀ ਦਾ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਦੁੱਧ ਵਿੱਚ ਦਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰੱਖੀ ਦਾ ਤੂੰ ਜਗ ਮੈਂ ਆਇਆ। ਮਨ ਚਾਉ ਪਇਆ ਪ੍ਰਭਾ ਹੁਕਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨ ਸਖੀਏ ਸੋਗ ਦੁੱਖ ਨਾ ਪਿਆ ਪਏ। ਗੁਰ ਚਰਨ ਲਾਗੇ ਦਿਨ ਸਭਾ ਗਏ ਆਪਣਾ ਬਿਰਜਾ ਪਏ। ਅਨਹਤ ਬਾਣੀ ਗੁਰ ਸਭ ਜੈ

ਪਠਾਏ ਸ੍ਰੀ ਰਲਾਏ ਸੁਣੋ ਸਤਬਾਣੀ ਜੈਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸਾਜਾ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰਬਿੰਦ ਕੋਰਿੰਦਾਰ ਮਹਿਲਾ ਪਹਿਲਾ ਨਾਨਕ ਗੁਰੂ ਨਾ ਜਿਤਨੇ ਮਨ ਆਪਣੇ ਸੋਚੇ ਛੁੱਟੇ ਤਲਬੋਆੜ ਜਿਉਂ ਸੁੰਜੇ ਅੰਦਰ ਖੇਤਾਂ ਚਟਕ ਹੋ ਨਾਨਕ ਸਨਾਓ ਫੁਲੇ ਫੁਲੇ ਬਪੂੜੇ ਵੀ ਤਨ ਵਿੱਚ ਸਭਾਓ ਪੌੜੀ।

ਸਦ ਕਰੇ ਆਪਣੇ ਚਰਨ ਸਿਰ ਪਾਇਆ ਇਹ ਜੇ ਬੋਤੇ ਜਨਮ ਪਰਮਿਆ ਤਾਂ ਸਤਿਗੁਰ ਸਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭ ਆਇਆ ਸਤ ਮਿਲਿਆ ਸੱਚ ਪਾਇਆ ਜਿੰਨੇ ਵਿੱਚੋਂ ਆਪ ਗਵਾਇਆ।

ਸਗਲ ਜਹਾਨ ਤਿਲਕ ਤੇਵੇ ਚਮਚੜਾ ਭਿੰਨੀ ਰੰਜਣਾ ਮੰਚਾਓ ਸਿੱਖੀ ਚਬਰ ਵਿਚਾਰ ਨਦਰੀ ਕਰਮ ਲਗਾਏ ਪਾਰ।

0: ਲਈਏ ਨਰਕ ਨਾ ਜਾਈਏ। ਜੁਪਨ ਸ਼ਕਤੀ ਸਦਾ ਦੇ ਖਾਜੇ ਅਗਵਾਈਏ, ਜੇ ਲੋੜੇ ਚੰਗਾ ਆਪਣਾ ਕੁਟੁੰਬੀ ਸਦਾਈਏ, ਜੇ ਜਰਵਾਣਾ ਪਰ ਹਰੇ ਜਰਵੇਸ਼ ਕਰੇ ਦਿਆਈਏ, ਕੋ ਰਹੇ ਨਾ ਹਰੀਏ ਪਾਈਏ।
1: ਪੰਚ ਦਿਸ਼ਾਵਾਂ ਨਿਥੜੀ

ਜੇ ਬੱਦੇ ਮਾਂ ਬਲੀ ਕਰ ਸੱਚਾ ਢੋਵਾਂ ਆਪਣੇ ਚਰਨ ਜਪਾਇਨ ਵਿੱਚ ਦਏ ਖੜੋਵਾਂ ਰੋਗ ਸੋਗ ਸਭ ਮਿਟ ਗਏ।

0: ਜਿਨ੍ਹਾਂ ਦੀ ਪਾਈ ਹੈ ਮਤ ਥੋੜੇ
1: ਪੌੜੀ ਦਾਨ ਹਿੰਦਾ ਤੇਰੀ ਖਾਦ ਜਿਵੇਂ ਤਾਂ ਮਸਤਕ ਲਾਈਏ ਕੋੜਾ ਲਾਲ ਛੱਡੀਏ ਇੱਕ ਮਨ ਅਲਪ ਤੇ ਆਈਏ ਫਲ ਚਵੇ।

आने तो हर भाई मन मुख नो गिर जनम सलोक महला पहला सिमरुख सराय रा अत

ਸੂਤਕ ਹੋਏ ਗੋਤਲਕ ਨਿੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸੋ ਕੋਏ ਸੂਤਕ ਕਿਉਂ ਪੈਰ ਰੱਖੀਏ ਸੂਤਕ ਪਵੇਰ ਸੋਏ ਨਾਲ ਸੂਤਕੇ ਨਾ ਉਤਰੇ ਗਿਆਨ ਉਤਾਰੇ ਧੋਏ ਮਹਿਲਾ ਪਹਿਲਾ ਮੰਤਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀ

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨੋ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Shri Vaheguru Ji.

ਗੁਰਦੇਵ ਏ ਨਮਹਿ ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਦਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੁਦਾ।

ਓਹ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਵਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨਦਿਨ ਜਾਗੈ ਪ੍ਰਭ ਕੈ ਸਿਮਰਨ ਪਹੁ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦੁਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਖ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਵਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੂਤਾ ਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭੂ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਹਿ ਚਲਾਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ ਨਾਨਕ ਤਿੰਨ ਜਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪੈ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚੌਂਕੁੰਟ ਜਾਤੇ ਹਰ ਸਿਮਰਨ ਤਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਕਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਹਾਰੇ ਆਯੋ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹਿ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜਹਿ ਮਹਾ ਭਯਾਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੇ ਚਲੈ ਜਹਿ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਧਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪੁਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤ ਅਘਾਵੈ ਜਿਹ ਮਾਰਗ ਇਹ ਜਾਤ ਇਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਤਿਹਾਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹਿ ਭਾਰ ਪਰਾਹੀ ਅਨਕ ਵਿਘਨ ਜੈ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨ ਮੈਂ ਮਰ ਜਾ।

ਹਰ ਸੁਆਮੀ ਸਗਲ ਕਢਾ ਕੇ ਅੰਤਰਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਔਰ ਨਾ ਜਾਣਸ ਹੋਏ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਕਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸਤੀ ਤਿਰਖ ਨਾਨਕ ਨਵੀ ਨਾਲ ਅਸ਼ਪਰੀ ਰਮਈਆ ਕੇ ਗੁੰਚੇਤ ਪ੍ਰਾਣੀ ਕਵਨ ਮੂਰਤੇ ਕਵਨ ਦਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮਹਿਜਿਨ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖ ਅਪਿਆ ਬੈਠੋ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੁਝੈ ਬਖਸ਼ ਲਿਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਰ ਉਪਰ ਸੁਖ ਬਸੈ ਸੁਖ ਭਰਾਤ ਮੀਤ ਬੰਤਾ ਸੰਗ ਹਸੈ ਜੇ ਪ੍ਰਸਾਦ ਪੀ ਵੈਸੀ ਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਤੈ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦ ਅੰਤ ਜੋ ਰਾਖਨਹਾਰ ਤਿਸਿਉ ਪ੍ਰੀਤ ਨਾ ਕਰੈ ਗਵਾਰ ਜਾਂ ਕਿਸੇ ਵਾ ਨਾ ਨਿਧ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰੇ ਜਾਂ ਕਿ ਟਹਿਲ ਪਾਵੈ ਦਰਗਹਿਮਾਨ ਕਿਸੇ ਵਿਸਾਰੈ ਮੁਗਧ ਅਜਾਨ ਸਦਾ ਸਦਾ ਇਹ ਭੁੱਲਨਹਾਰ ਨਾਨਕ ਰਾਖਨਹਾਰ ਅਪਾਰ ਰਤਨ ਤਿਆਗ ਕੌਡੀ ਸੰਗਰਚੈ ਸਾਚ ਛੋਟ ਝੂਠ ਸੰਗ ਮਚੈ ਜੋ ਛੜਨਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਧਵ ਪ੍ਰੀਤ ਪਸਮ ਸੰਗ ਹੋਏ ਅਨੁਕੂਪ ਮੈਂ ਪਤਤ ਵਿਗਰਾਲ ਨਾਨਕ ਕਾੜ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੀਂ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਰ ਤਨ ਸੁਹਾ ਗਲ ਪਾਤਰ ਕੈਸੇ ਤਰੈ ਅਥਾ ਜਾਂ ਕੈ ਅੰਤਰ ਵਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਓੜ ਨਿਭਾਵੈ ਕਹਾਂ ਬੁਝਾਰਤ ਬੁਝੈ ਡੋਰਾ ਨਿਸਕਹੀਏ ਤੋ ਸਮਝੈ ਭੋਰਾ ਕਹਾਂ ਬਿਸਨ ਬਦਲ ਗਾਵੈ ਗੁੰਗ ਜਤਨ ਕਰੈ ਤੋ ਕਹੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਾਹਿ ਸੋ ਆਵੈ ਨ ਚੀਤ ਜੋ ਬੈਰਾਏ ਤਾਂ ਸੁਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਵਸੈ ਅਨੰਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾਨੇ ਮਨੇ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤੋ ਇਹ ਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੇ ਹੋ।

ਹੈ ਵਿਨਾਸ਼। ਸਭ ਤੇ ਆਪ ਜਾਣੈ ਬਲਵੰਤ, ਕਿਨ ਮੈਂ ਹੋਇ ਜਾਏ ਪਸਮੰਤ। ਕਿਸੈ ਨ ਬਧੈ ਆਪ ਅਹੰਕਾਰੀ, ਧਰਮ ਰਾਇ ਤਿਸ ਕਰੈ ਖੁਆਰੀ। ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦੁਰਗਹਿ ਪ੍ਰਵਾਨ। ਕੋਟ ਕਰਮ ਕਰੈ ਹੋ ਤਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਅਨਕ ਜਤਨ ਕਰ ਆਤਮ ਨਿੰਦਰ ਵੈ, ਹਰ ਦੁਰਗਹਿ ਕੋ ਕੈਸੇ ਗਵੈ। ਆਪਸ ਕੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨ ਆਵੈ। ਸਭ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਜਾਣੈ ਮੁਝਸੇ ਕੁਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਵ ਜੋਨ ਮੈਂ ਫਿਰਤਾ। ਜਬ ਧਾਰੈ ਕੋ ਵੈਰੀ ਮੀਤ, ਤਬ ਲਗ ਨਹੀਂ ਚਲਨਾ ਹੀ ਚੀਤ। ਜਬ ਲਗ ਮੋਹ ਮਗਨ ਸੰਗਮਾਏ, ਤਬ ਲਗ ਧਰਮ ਰਾਇ ਦੇ ਸਜਾਏ। ਪਰਮ ਕਿਰਪਾ ਦੇ ਬੰਧਨ ਟੁੱਟੈ, ਗੁਰ ਪ੍ਰਸਾਦ ਨਾਨਕ ਹੋਂ ਛੁਟੈ। ਸੈਸ ਖਟੇ ਲਗ ਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਅਨੰਤ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਤੇ ਸਭ ਕਾਜੈ। ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੈ ਪ੍ਰਾਪਤ ਹੋਏ।

ਹੋਏ ਆਪੇ ਆਪ ਆ ਪ੍ਰਭ ਸੋਏ ਜੋ ਕੁਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਨੂੰ ਕਹਿ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੈ ਨ ਬਿਨ ਸਹਿ ਆਵੈ ਨ ਜਾਏ ਨਾਨਕ ਸਦ ਹੀ ਰਹਿ ਸਮਾਏ ਆਪ ਉਪਦੇਸ਼ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀਨੋ ਆਪਨ ਵਿਸਥਾਰ ਸਭ ਕੁਛ ਉਸਕਾ ਉਹ ਕਰਨੇ ਹਾਰ ਉਸਤੇ ਭਿੰਨ ਕਹੋ ਕਿਛ ਹੋਏ ਥਾਨ ਥਰੰਤਰ ਏਕ ਕੈ ਸੋਏ ਆਪਣੇ ਚਲਿਤ ਆਪ ਕਰਨੇ ਹਾਰ ਕਉ ਤਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੇ ਵਖਿਆਨੀ ਸਚ ਸਚ ਸਚ ਸਭ ਕੀਨਾ ਕੋਟ ਮਧੇ ਕਿਨੇ ਵਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ

ਆਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹੱਥੇ ਕੋ ਰੱਖੈ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੈ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗ ਜੋ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੀਜ ਸਭ ਜਾਏ ਸੰਤ ਕੈ ਦੁਖਨ ਨੀਚ ਨਚਾਏ ਸੰਤ ਦੋਖੀ ਕਾਥਾ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀਗਤ ਪਾਹੇ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਖਿੰਚਿਕਟ ਨ ਪਾਈ ਸੰਤ ਕਾ ਨਿੰਦਕ ਮਹਾ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆਰ ਦੀਨ ਸੰਤ ਕੇ ਨਿੰਦਕ ਕੋ ਸਰਵ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ ਸੰਤ ਕੀ ਨਿੰਦਾ ਦੋਖ ਮਹਿ ਦੋਖ ਨਾਨਕ ਸੰਤ ਭਾਵੈ ਤਾਂ ਉਸ ਕਾ ਕੀ ਹੋਏ ਮੋਖ ਸੰਤ ਕਾ ਦੋਖੀ ਸਦਾ ਅਪਵਿੱਤ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੋਖੀ ਕੋ ਡਾਨ ਲਾਗੈ ਸੰਤ ਕੇ ਦੋਖੀ ਕੋ ਸਭ ਤਿਆਗੈ ਸੰਤ ਕਾ ਦੋਖੀ ਮਹਾ ਅਹੰਕਾਰੀ ਸੰਤ ਕਾ ਦੋਖੀ ਸਦਾ ਵਿਕਾਰੀ ਸੰਤ ਕਾ ਦੋਖੀ ਜਨਮ ਮਰੈ ਸੰਤ ਕੀ ਦੁਖ ਨਾ ਸੁਖੇ ਤਰੈ ਸੰਤ ਕੇ ਦੋਖੀ ਕੋ ਨਾ ਹਿਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੋਖੀ ਅਧ ਬੀਜ ਤੇ ਟੁੱਟੈ ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੋਖੀ ਕੋ ਉਦਿਆਨ ਭਰਮਾਈਐ ਸੰਤ ਕਾ ਦੋਖੀ ਉਝੜ ਪਾਈਐ ਸੰਤ ਕਾ ਦੋਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾਂ ਮਿਰਤਕ ਕੀ ਲੋਥਾ ਸੰਤ ਕੇ ਦੋਖੀ ਕੀ

ਇਹ ਕਰੇ ਇੱਕ ਰੰਗ ਨਾਨਾ ਬਿਦਕੀ ਨੂੰ ਵਿਸਥਾਰ ਪ੍ਰਭ ਅਵਨਾਸੀ ਏਕ ਅੰਕਾਰ ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੋ ਪੂਰਨ ਸਭ ਠਾਇ ਨਾਨਾ ਬਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੇ ਨਾਨਕ ਹਰਨਾਓ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖਨ ਬ੍ਰਹਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਤਾਰੇ ਸੁਨਣ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਾਤਾਲ ਨਾਮ ਕੇ ਤਾਰੇ ਸਗਲ ਆਕਾਰ ਨਾਮ ਕੇ ਤਾਰੇ ਪੁਰੀਆ ਸਭ ਪਵਨ ਨਾਮ ਕੇ ਸੰਗ ਉਧਰੇ ਸੰਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਂ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਂ ਕੀ ਬਾਣੀ ਸਤਪੁਰਖ ਸਭ ਮਾਹੇ ਸਮਾਣੀ ਸਤਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤਵਚਨ ਸਾਧੂ ਉਪਦੇਸ਼ ਸਤ ਤੇ ਜਨ ਜਾਂ ਕੇ ਹਿਰਦੇ ਪ੍ਰਵੇਸ਼ ਸਤ ਨਿਤ ਬੁਝੇ ਜੇ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਟ ਗਤ ਜਿਸ ਕੀ ਸਿਰ ਸੋ ਕਰਨੈ ਹਾਰ ਔਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ ਬਿਸਮਨ ਬਿਸਮ ਪਹੇ ਬਿਸਮਾਦ ਜਿਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਤ ਲਹੇ ਹੋਏ ਦਾਤੇ ਦੁੱਖਾ ਟਨਹਾਰ ਜਾਂ ਕੈ ਸੰਗ ਤਰੇ ਸੰਸਾਰ ਜਿਨਕਾ ਸੇਵਕ ਸੋਵਡ ਭਾਗੀ ਜਿਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਅਸ਼ਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਦੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸੁਮਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ ਜਾਂ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਸਤ ਗਿਆਨ ਤਿਸ ਮਨ ਪ੍ਰਗਟਾਇਆ ਤੈ ਤੇ ਨਿਰਭੋ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੈ ਬਸਤ ਗੜਾਈ ਤਾਂ ਕੋ ਭਿੰਨ ਨਾ ਕਹਿ ਨਾ ਜਾਈ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਬਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤ ਮਿਤ ਕੋਈ ਨ ਲਾਖੈ ਪ੍ਰਭ ਕੇ ਸੇਵਕ ਕੋ ਨ ਪਹੁੰਚੈ ਪ੍ਰਭ ਕੇ ਸੇਵਕ ਉਚੇ ਉਚੇ ਜੋ ਪ੍ਰਭ ਆਪਣੇ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸ ਨਾ ਕਾਢਤ ਆਪ ਤਾਂ ਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਇਸਕੇ

ਦੂਜਾ ਕਹਿ ਦਿਸ਼ਟਾਰ ਅਸ਼ਟਰੀ ਆਪ ਕਥੈ ਆਪ ਸੁਣੈ ਹਾਰ ਆਪਹਿ ਏਕ ਆਪ ਵਿਸਥਾਰ ਜਾਂ ਤਿਸ ਭਾਵੈ ਤਾਂ ਸਿਰਫ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਹੀ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀਓ ਆਪ ਬੁਝਾਏ ਸਚਨਾਮ ਸੋਈ ਜਨ ਪਾਏ ਸੋ ਸਮਦਰਸੀ ਤਤਕਾ ਬੇਤਾ ਨਾਨਕ ਸਗਲ ਸਿੱਖ ਕਾ ਜੇਤਾ ਜੀਵ ਜੰਤ ਸਭ ਤਾਂ ਕੇ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਇ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾਂ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਵਿਆਪ ਪ੍ਰਤਪਾਲੈ ਜੀ ਅਨੁਭਵ ਪਹਾਤ ਜੋ ਜੋ ਰਚਿਓ ਸੋ ਤਿਸੈ ਤਿਆਤ ਜਿਸ ਪਾਵੈ ਤਿਸ ਲੈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਏਕੈ ਨਾਏ ਇਸਕੀ ਆਸਨਾ ਬਿਰਥੀ ਜਾਏ ਸੇਵਕ ਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸਤੇ ਉਪਰ ਨਹੀਂ ਵਿਚਾਰ ਜਾਂ ਕੈ ਮਨ ਬਸਿਆ ਨਿਰੰਕਾਰ ਬੰਧਨ ਕੋਲ ਪਹੇ ਨਿਰਵੈਰ ਅਨਦਿਨ ਪੁੱਜ ਹੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਂਤਰਨ ਕਾ ਇਹ ਸੁਆਓ ਆਠ ਪਹਿਰ ਪ੍ਰਭ ਵੇਖੋ ਨੇਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੇ ਨਾਨਕ ਫਲ ਪਾਓ ਹਾਲਤ ਪਲਤ ਦੁਇਲੇ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ ਮੰਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹ ਨਿਭ ਹੈ ਖੇਪ ਤੁਮਹਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੈ ਜਾਹੇ ਇਸੇ ਦੂਰ ਕਹਾਂ ਕੋ ਜਾਏ ਉਬਰੇ ਰਾਖਨ ਹਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਥ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਜਨ ਕੋਈ ਨ ਪਹੁੰਚਣ ਹਾਰ ਸਿਰ ਉਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋ ਹੋਤ ਨਿਹਾਲ ਤਾਂ ਕੇ ਨਿਕਟ ਨਾ ਆਵਤ ਕਾਲ ਅਮਰ ਪਹੇ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਦੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਘਟ ਮਾਹੇ ਅਨਕ ਰੰਗ ਨਾਨਾ ਦਿਸ਼ਾਏ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਸੁਨ ਸਮਾਧ ਅਨਹਤ ਤੈਨਾਦ ਕਹਿ ਨਾ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿ ਭਗਵੰਤ ਕਰਨ ਮਾਹੇ ਆਕਾਸ਼ ਪਿਆਲ ਸਰਵਲੋਕ ਪੂਰਨ ਪ੍ਰਤਪਾਲ ਬੰਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਦੈ ਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮਹਿ ਦੇਖ ਸਸਿਅਰ ਸੂਰ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋ ਨਾ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਹੋ ਸਵਾਮੀ ਓਤ ਪੋਤ ਗੁਰਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਵਸੈ ਬਾਰ ਕਹੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਇਸ ਭਾਵੈ ਤਾਂ ਕਰੇ ਵਿਸਥਾਰ ਇਸ ਭਾਵੈ ਤਾਂ ਏਕੰਕਾਰ ਅਨਕ ਲਾ ਲੱਖੀ ਨ ਜਾਏ ਜਿਸ ਭਾਵੈ ਤਿਸ ਲਈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਵਨੈਣ ਆਪੇ ਖਨਹਾਰਾ ਸਗਲ ਸਮਗਰੀ ਜਾਂ ਕਾ ਤਨਾ ਆਪਨ ਜਸ ਆਪ ਹੀ ਸੁਣਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀ ਮਾਇਆ
सब कह मद अलिप तुर है, जो किस कहना सो आपे कहे, आज्ञा आवे आज्ञा जाए, नानक जा पावे ता ले समाए, इसते हुए सो नाही बुरा, उरे कहो हो किने कछ करा, आप भला कर तूत अपनी की, आपे जाने अपने जी की, आप साच तारी सब साच, ओत पोत आपन संग्राच, ताकि गत मित कही न जाए, दूसर हुए ता सो जी पाए, जिसका किया सब प्रवान, गुर प्रसाद नानक हो जान, जो जाने तिसदा सुख होए, आप मिलाए ले प्रभु सोए, ओ तनवंत कुलवंत पतवंत, जीवन मुक्त जिस हृदय भगवंत, तन तन तन जन आया, जिस प्रसाद सब जगत राया, जन आवन का एह सुआओ, जन कह संचित आवे नाओ, आप मुक्त मुक्त करे संसार, नानक तिस जन को सदा।

ਪਹਿਲੀ ਬੇਨਤੀ ਗੁਰੂ ਸਾਹਿਬਾਨ ਸਾਕਤ ਸੰਬੰਧੀ ਕੀ ਰਾਏ ਪੇਸ਼ ਕਰਦੇ ਨੇ, ਸਾਕਤ ਕਿਸ ਨੂੰ ਕਿਹਾ ਜਾਂਦਾ। ਗੁਰੂ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ, ਉਹ ਮੈਂ ਆਰੰਭ ਵਿੱਚ ਅਰਜ਼ ਕਰਦਿਆਂ, ਪਹਿਲਾਂ ਸਾਕਤ ਸੰਬੰਧੀ, ਫਿਰ ਹਰ ਜਨ ਸੰਬੰਧੀ, ਫਿਰ ਸਾਕਤ ਦੇ ਨੇੜੇ ਰਿਹਾ ਦੁਸ਼ਵਾਰੀ ਕਿਤਨੀ ਹੈ ਤੇ ਹਰ ਜਨ ਦੀ ਸੰਗਤ ਕੀਤਿਆਂ ਪਾਰ ਉਤਾਰਾ ਕਿਵੇਂ ਹੈ। ਹਜ਼ੂਰ ਕਿਰਪਾਲੂ ਜੀ ਦੇ ਬਚਨ ਨੇ ਕਹਿੰਦੇ, ਸਾਕਤ ਬੰਦੇ ਦਾ ਲੱਛਣ ਹੈ ਕਿ ਜੇਕਰ ਕੋਈ ਇਨਸਾਨ ਆਪਣੇ ਅੰਦਰੋਂ ਇਮਾਨਦਾਰੀ ਨਾਲ ਉਸ ਦਾ ਭਲਾ ਕਰਨ ਦਾ ਯਤਨ ਕਰੇ, ਪਰ ਰੱਬ ਤੋਂ ਟੁੱਟਾ ਹੋਇਆ ਬੰਦਾ ਉਸ ਭਲਾਈ ਨੂੰ ਵੀ ਇਹ ਹੀ ਸੋਚਦਾ ਹੈ ਕਿ ਜੇ ਮੇਰੀ ਭਲਾਈ ਕਰਦਾ ਪਿਆ ਕਿਤੇ ਇਹਦੇ ਵਿੱਚ ਕਾਲਖ ਤਾਂ ਨਹੀਂ, ਕਿਤੇ ਮੇਰਾ ਬੁਰਾ ਤਾਂ ਨਹੀਂ ਕਰਨਾ ਚਾਹੁੰਦਾ। ਸਾਹਿਬ ਕਹਿੰਦੇ ਨੇ ਉਹਦਾ ਸੁਭਾਅ ਹੈ, ਜੋ ਭਲਾਈ ਸੋ ਬੁਰਾ ਜਾਣੇ। ਜੇ ਭਲਾਈ ਦੀ ਗੱਲ ਕੋਈ ਕਰੇ ਉਹਨੂੰ ਵੀ ਕਹੇਗਾ ਹੋ ਸਕਦਾ ਕਿਤੇ ਮੇਰਾ ਬੁਰਾ ਹੀ ਕਰਦਾ ਹੋਵੇ। ਫਿਰ ਮੈਂ ਬੇਨਤੀ ਕਰ ਰਿਹਾ ਵੀ ਸਾਕਤ ਕੌਣ ਹੈ ਜਿਹਦੇ ਅੰਦਰ ਜਿਉਂਦਿਆਂ ਕੰਡਿਆ ਤੇ ਮਰਦਿਆਂ ਸਿਰ ਦੇ ਉੱਤੇ ਜਮਦੂਤ ਦਾ ਡੰਡਾ। ਸਾਹਿਬ ਕਹਿਣ ਲੱਗੇ, ਜੋ ਭਲਾਈ ਸੋ ਬੁਰਾ ਜਾਣੇ, ਜਿਹੜੇ ਵਿੱਚ ਉਹਦਾ ਭਲਾ ਹੈ ਉਹਨੂੰ ਬੁਰਾ ਸਮਝਦਾ ਹੈ। ਸਾਚ ਕਹੇ ਸੋ ਬਿਖੂ ਸਮਾਨੇ, ਜੇ ਕਿਤੇ ਉਹਦੇ ਸਾਹਮਣੇ ਸੱਚੇ ਪਰਮਾਤਮਾ ਦੇ ਨਾਮ ਦੀ ਕੋਈ ਗੱਲ ਕਰੇ ਤੇ ਸਾਕਤ ਬੰਦਾ ਇੰਜ ਪ੍ਰਤੀਤ ਕਰਦਾ ਕਿ ਮਾਨੋ ਨਾਮ ਉਹਨੂੰ ਜ਼ਹਿਰ ਦੀ ਤਰ੍ਹਾਂ ਲੱਗਦਾ ਹੈ। ਇਹ ਬਿਰਤੀ ਹੈ, ਸਾਕਤ ਦੇ ਲੱਛਣ ਨੇ। ਜੋ ਭਲਾਈ ਸੋ ਬੁਰਾ ਜਾਣੇ, ਸਾਚ ਕਹੇ ਸੋ ਬਿਖੂ ਸਮਾਨੇ, ਜਾਣੇ ਨਾ ਹੀ ਜੀਤ ਹਰ ਹਾਰ, ਇਹ ਵਾਲੇਵਾ ਸਾਕਤ ਸੰਸਾਰ। ਸਾਕਤ ਬੰਦਾ ਇਹ ਨਹੀਂ ਸੋਚਦਾ ਕਿ ਕਿਹਦੇ ਵਿੱਚ ਮੇਰੀ ਹਾਰ ਹੈ, ਕਿਸ ਵਿੱਚ ਮੇਰੀ ਜਿੱਤ ਹੈ। ਆਪਣੀ ਜ਼ਿੰਦਗੀ ਦੀ ਬਾਜੀ ਨੂੰ ਹਾਰਨਾ ਜਿੱਤਣਾ ਨਾ ਸਮਝ ਕੇ ਕੇਵਲ ਉਹ ਆਪਣੀ ਅੰਦਰ ਦੀ ਹਉਮੈ ਨੂੰ ਛੱਡਣ ਲਈ ਤਿਆਰ ਨੇ। ਜੋ ਭਲਾਈ ਸੋ ਬੁਰਾ ਜਾਣੇ, ਸਾਚ ਕਹੇ ਸੋ ਬਿਖੂ ਸਮਾਨੇ, ਕਹਿਣ ਲੱਗੇ ਜਾਣੇ ਨਾ ਹੀ ਜੀਤ ਅਰ ਹਾਰ, ਇਹ ਵਾਲੇਵਾ ਸਾਕਤ ਸੰਸਾਰ। ਜੋ ਹਾਲਾਹਲ ਸੋ ਪੀਵੈ ਬੌਰਾ, ਅੰਮ੍ਰਿਤ ਨਾਮ ਜਾਣੇ ਕਰ ਕੌਰਾ। ਜੋ ਹਾਲਾਹਲ, ਇਹਦਾ ਅਖਰੀ ਅਰਥੇ ਜ਼ਹਿਰ, ਕਿ ਜਿਸ ਜ਼ਹਿਰ ਦੇ ਪੀਣ ਦੇ ਨਾਲ ਬੰਦੇ ਦੀ ਤਬਾਹੀ ਹੋਣੀ ਏ। ਸਾਕਤ ਬੰਦਾ ਜ਼ਹਿਰ ਨੂੰ ਮਿੱਠਾ ਜਾਣ ਕੇ ਪੀਂਦਾ ਹੈ, ਤੇ ਜੇ ਕਿਤੇ ਨਾਮ ਅੰਮ੍ਰਿਤ ਦੀ ਗੱਲ ਕਰੀਏ ਤੇ ਗੁਰਮੁਖੋ ਅੰਮ੍ਰਿਤ ਦੀ, ਨਾਮ ਅੰਮ੍ਰਿਤ ਦੀ, ਬਾਣੀ ਅੰਮ੍ਰਿਤ ਦੀ ਗੱਲ ਕਰੋ ਤੇ ਉਹਦੇ ਤੋਂ ਸੈਂਕੜੇ ਕੋ ਦੂਰ ਭੱਜੇਗਾ। ਜੋ ਹਲਾਹਲ ਸੋ ਪੀਵੈ ਬੌਰਾ, ਅੰਮ੍ਰਿਤ ਨਾਮ ਜਾਣੈ ਕਰ ਕੌਰਾ। ਗੁਰੂ ਜੀ ਕਹਿੰਦੇ ਕਿ ਚੇਤੇ ਰੱਖੋ, ਸਾਧ ਸੰਗ ਕਹਿ ਨਾ ਹੀ ਨੇਰ, ਲੱਖ 84 ਭਰਮ ਤਾਂ ਫੇਰ, ਸੰਗਤ ਦੇ ਨੇੜੇ ਸੱਤ ਸੰਗਤ ਦੇ ਨੇੜੇ ਨਹੀਂ ਹੁੰਦਾ। ਸਾਕਤ ਬੰਦਾ ਮਾਨੂੰ ਆਵਾ ਗਾਉਣ ਦੇ ਚੱਕਰ ਵਿੱਚ ਹੀ ਪਿਆ ਰਹਿੰਦਾ। ਹਜ਼ੂਰ ਨੇ ਕਿਹਾ ਇਹ ਸਾਕਤ ਦੀ ਪਰਿਭਾਸ਼ਾ ਹੈ। ਫਿਰ ਮੈਂ ਇਸ ਤੋਂ ਅੱਗੇ ਥੋੜਾ ਜਿਹਾ ਤੁਰਾਂ, ਰਹਿਣਾ ਆਪਾਂ ਗੁਰੂ ਸ਼ਬਦ ਦੀ ਛਾਂ ਥੱਲੇ ਹੈ। ਹਜ਼ੂਰ ਨੇ ਕਿਹਾ ਸਾਕਤ ਉਹ ਕਿ ਜਿਹੜਾ ਭਲੇ ਨੂੰ ਵੀ ਬੁਰਾ ਜਾਣ ਲਵੇ, ਜਿਹੜਾ ਸੱਚ ਨੂੰ ਜ਼ਹਿਰ ਸਮਝੇ, ਅੰਮ੍ਰਿਤ ਨੂੰ ਕੌੜਾ ਸਮਝੇ ਤੇ ਵਕਾਰਾਂ ਦੀ ਜ਼ਹਿਰ ਨੂੰ ਅੰਮ੍ਰਿਤ ਜਾਣ ਕੇ ਪੀਵੇ। ਦਾਤਾਰ ਨੇ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਅੰਮ੍ਰਿਤ ਕੌੜਾ ਦਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡਿੱਠੀ। ਸਾਕਤ ਦੀ ਇਸ ਬਿਰਤੀ ਨੂੰ ਅੱਖਾਂ ਨਾਲ ਤੱਕਿਆ, ਜਿਹਨੂੰ ਨਾਮ ਅੰਮ੍ਰਿਤ ਕੌੜਾ ਲੱਗਦਾ ਤੇ ਪਿਆਰਿਓ ਵਕਾਰਾਂ ਵਿੱਚੋਂ ਉਹਦੇ ਨੂੰ ਉਹਨੂੰ ਮਿਠਾਸ ਆਉਂਦੀ ਹੈ। ਹੁਣ ਆਪਾਂ ਇਹ ਕਹਾਂਗੇ ਕਿ ਹੋ ਸਕਦਾ ਕਈ ਵਾਰੀ ਕਈ ਬੰਦੇ ਐਸੇ ਹੁੰਦੇ ਨੇ ਜਿਹੜੇ ਜ਼ਬਾਨ ਤੋਂ ਨਹੀਂ ਬੋਲਦੇ, ਸੁਣੀ ਜਾਣਗੇ ਪਰ ਉਸ ਗੱਲ ਨੂੰ ਸਵੀਕਾਰ ਨਹੀਂ ਕਰਨਗੇ। ਹੋ ਸਕਦਾ ਕਿ ਇਹੋ ਜਿਹੇ ਬੰਦੇ ਜਿਹੜੇ ਭਲਾਈ ਨੂੰ ਬੁਰਾ ਜਾਣਨ, ਤਾਂ ਹੀ ਸਾਨੂੰ ਪਤਾ ਲੱਗੇਗਾ ਜੇ ਜ਼ਬਾਨ ਤੋਂ ਬੋਲ ਕੇ ਕਹਿਣ ਵੀ ਤੁਸੀਂ ਮੇਰਾ ਬੁਰਾ ਕਰਦੇ ਹੋ, ਤੇ ਜੇ ਆਪਣੇ ਅੰਦਰ ਹੀ ਪੁਰਨੇ ਬਣਾ ਕੇ ਕਹੀ ਜਾਣ ਵੀ ਇਹ ਮੇਰਾ ਬੁਰਾ ਕਰਦਾ ਹੈ, ਬੋਲਣ ਨਾ ਤੇ ਸਾਨੂੰ ਕਿਵੇਂ ਪਤਾ ਲੱਗ ਜਾਏਗਾ ਵੀ ਇਹ ਸਾਕਤ ਹੈ। ਬੋਲਣ ਤੋਂ ਬਿਨਾਂ ਪਤਾ ਨਹੀਂ ਲੱਗਣਾ। ਨਾਮ ਦੀ ਗੱਲ ਸੁਣੀ ਜਾਏ, ਬਾਣੀ ਦੀ ਗੱਲ ਸੁਣੀ ਜਾਏ ਤੇ ਆਪਣੇ ਵਿਚਾਰ ਨਾ ਦੱਸੇ, ਅੰਦਰੋਂ ਉਹਨੂੰ ਇਹ ਸਵੀਕਾਰ ਕਰੀ ਜਾਏ, ਅੰਦਰੋਂ ਉਹਨੂੰ ਪ੍ਰਵਾਨ ਨਾ ਕਰੇ, ਬੋਲਣ ਤੋਂ ਬਿਨਾਂ ਕਿਵੇਂ ਪਤਾ ਲੱਗੇਗਾ। ਇਹ ਸੱਚੇ ਪਾਤਸ਼ਾਹ, ਇਹ ਤਾਂ ਬੰਦੇ ਦੇ ਅੰਦਰ ਦੀ ਅਵਸਥਾ ਹੈ ਕਿ ਉਹ ਅੰਮ੍ਰਿਤ ਨੂੰ ਜ਼ਹਿਰ, ਜ਼ਹਿਰ ਨੂੰ ਅੰਮ੍ਰਿਤ, ਚੰਗੇ ਨੂੰ ਮੰਦਾ, ਮੰਦੇ ਨੂੰ ਚੰਗਾ, ਜੇ ਮਨ ਵਿੱਚ ਸੋਚੀ

ਹੈ ਪਰ ਦੇਖਣ ਤੋਂ ਬਿਨਾਂ ਕਿਵੇਂ ਪਤਾ ਲੱਗੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਨਾ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਗੌੜੀ ਰਾਗ ਵਿੱਚ ਇੱਕ ਸ਼ਬਦ ਰਹਿਮਤ ਕਰਕੇ ਉਚਾਰਨ ਕੀਤਾ ਤੇ ਸ਼ਬਦ ਹੈ ਭਗਤ ਕਬੀਰ ਜੀ ਦਾ ਸਿਰਫ ਪਹਿਲਾਂ ਮੈਂ ਇੰਨੀ ਕੁ ਬੇਨਤੀ ਕਰ ਰਿਹਾ ਸਾਕਤ ਕੌਣ ਹੈ ਜਿੰਨੇ ਖਰ ਰਸ ਨੂੰ ਨਹੀਂ ਜਾਣਿਆ ਤੇ ਅੰਦਰ ਖੌਮੇ ਦਾ ਕੰਡਾ ਹੈ ਕਬੀਰ ਸਾਹਿਬ ਕਹਿੰਦੇ ਆ ਮੈਂ ਤੈਨੂੰ ਉਹਨਾਂ ਬਾਰੇ ਕੁਛ ਲੱਛਣ ਦੱਸ ਦੇਣਾ ਤੇ ਜਿਸ ਦਿਨ ਤੈਨੂੰ ਉਹਨਾਂ ਵਿੱਚੋਂ ਇਹ ਗੱਲਾਂ ਦਿਸਣ ਲੱਗ ਪੈਣ ਬੜਾ ਚੰਗਾ ਹੋਵੇਗਾ ਜੇ ਤੂੰ ਚੁੱਪ ਕਰਕੇ ਕੰਨੀ ਵੱਟ ਕੇ ਆਪਣੇ ਪ੍ਰਭੂ ਦੇ ਚਰਨਾਂ ਵੀ ਜੁੜੇ ਉਹਨਾਂ ਤੋਂ ਆਪਣੇ ਆਪ ਨੂੰ ਬਚਾ ਲੈ ਮਹਾਰਾਜ ਉਹ ਦੱਸੋ ਲੱਛਣ ਉਹਨਾਂ ਨੇ ਪਹਿਲਾ ਲੱਛਣ ਦਿੱਤਾ ਤੁਹਾਨੂੰ ਸ਼ਬਦ ਸਾਰਿਆਂ ਨੂੰ ਕਰੀਬ ਚੇਤੇ ਹੋਵੇਗਾ ਕਹਿੰਦੇ ਨੇ ਸਾਕਤ ਬੰਦੇ ਬਹੁਤਾਤ ਵਿੱਚ ਨਾ ਤਾਂ ਪਰਮਾਤਮਾ ਦੀ ਗੱਲ ਸੁਣਨ ਨੂੰ ਤਿਆਰ ਨੇ ਤੇ ਨਾ ਉਹ ਪਰਮੇਸ਼ਵਰ ਦੀ ਗੱਲ ਕਰਨ ਲਈ ਰਾਜ਼ੀ ਹੁੰਦੇ ਨੇ ਜਿਹਨੇ ਸੁਣਨੀ ਨਹੀਂ ਉਹਨੇ ਬਾਤ ਕਰਨੀ ਵੀ ਕਿੱਥੇ ਹੈ ਇਸ ਗੱਲ ਨੂੰ ਥੋੜਾ ਜਿਹਾ ਸਮਝਿਓ ਗੁਰਮੁਖੋ ਜਿਹੜਾ ਸੁਣੇਗਾ ਉਹੀ ਤਾਂ ਬੋਲੇਗਾ ਨਾ ਕਿਉਂਕਿ ਜਿਸ ਦਿਨ ਵੀ ਇਨਸਾਨ ਦੀ ਜ਼ਬਾਨ ਤੋਂ ਸ਼ਬਦ ਦਾ ਜਨਮ ਹੋਇਆ ਸ਼ਬਦ ਦਾ ਜਨਮ ਤਾਂ ਹੋਇਆ ਪਹਿਲਾਂ ਕੰਨਾਂ ਰਾਹੀਂ ਸ਼ਬਦ ਇਹਦੇ ਵਿੱਚ ਪ੍ਰਵੇਸ਼ ਕੀਤਾ ਜੇ ਸੁਣਿਆ ਤੇ ਤਾਂ ਹੀ ਬੋਲੇਗਾ ਜੇ ਸੁਣਿਆ ਨਹੀਂ ਤੇ ਬੋਲਣਾ ਕੀ ਹੈ ਤਾਂ ਹੀ ਤਾਂ ਬਾਬਾ ਜੀ ਕਹਿੰਦੇ ਨੇ ਤੂੰ ਨਾਮ ਨੂੰ ਸੁਣ ਤੇ ਪਿਆਰਿਆ ਜੇ ਸੁਣੇਗਾ ਫਿਰ ਤੈਨੂੰ ਬੋਲਣ ਦੀ ਵੀ ਜਾਂਚ ਆਏਗੀ ਆਪ ਮਾਘ ਦਾ ਮਹੀਨਾ ਪੜ੍ਹਦੇ ਹੋ ਮਾਝ ਰਾਗ ਵਿੱਚ ਉੱਥੇ ਦਾਤਾ ਜੀ ਨੇ ਪਹਿਲਾ ਬਚਨ ਕਿਹਾ ਖਰਕਾ ਨਾਮ ਧਿਆਏ ਸੁਣ ਤੂੰ ਸੁਣ ਉਹਨੂੰ ਸੁਣ ਤੋਂ ਬਾਅਦ ਫਿਰ ਤੂੰ ਬੋਲੇਗਾ ਕਿਉਂਕਿ ਸੁਣ ਤੋਂ ਬਿਨਾਂ ਬੋਲਣ ਦੀ ਜਾਂਚ ਨਹੀਂ ਆਉਂਦੀ ਥੋੜਾ ਜਿਹਾ ਬੇਨਤੀ ਸਮਝਿਓ ਇਹ ਦੁਨਿਆਵੀ ਤੌਰ ਤੇ ਲੈ ਲਓ ਕਿਸੇ ਆਦਮੀ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਹੀ ਸੰਥਿਆ ਦੇਣੀ ਹੋਵੇ ਬਾਣੀ ਪੜ੍ਹਾਉਣੀ ਹੋਵੇ ਭਾਵੇਂ ਅਨੇਕਾਂ ਟੀਕੇ ਹੋਣ ਅਨੇਕਾਂ ਬਾਣੀ ਦੇ ਵਿਆਖਿਆ ਵਿਦਵਾਨਾਂ ਨੇ ਕੀਤੀ ਹੋਵੇ ਉਹ ਪੜ੍ਹ ਤਾਂ ਲਏਗਾ ਪਰ ਪਿਆਰਿਓ ਸਹੀ ਉਚਾਰਨ ਓਨੀ ਦੇਰ ਤੱਕ ਨਹੀਂ ਕਰੇਗਾ ਜਿਤਨੀ ਦੇਰ ਤੱਕ ਉਹਦੇ ਕੰਨਾਂ ਵਿੱਚ ਆਵਾਜ਼ ਨਹੀਂ ਪੈਂਦੀ ਸੁਣ ਤੋਂ ਬਿਨਾਂ ਬੋਲਣਾ ਨਹੀਂ ਆਉਂਦਾ ਬੱਚੇ ਦਾ ਜਿਸ ਦਿਨ ਬੋਲਣ ਦੀ ਸ਼ੁਰੂਆਤ ਹੋਈ ਤੇ ਪਹਿਲਾਂ ਇਹਦੇ ਕੰਨਾਂ ਵਿੱਚ ਮਾਂ ਦੇ ਬੋਲ ਪਏ ਸਭ ਤੋਂ ਪਹਿਲੀ ਬੱਚੇ ਦੀ ਉਸਤਾਦ ਮਾਂ ਹੈ ਮਾਂ ਨੇ ਜਿਹੜੇ ਸ਼ਬਦ ਬੋਲੇ ਤੇ ਬੱਚੇ ਦੀ ਜ਼ਬਾਨ ਦੇ ਉੱਤੇ ਉਹਨਾਂ ਸ਼ਬਦਾਂ ਦਾ ਜਨਮ ਹੋਇਆ ਮਾਂ ਨੂੰ ਸੁਣਿਆ ਤੇ ਤਾਂ ਉਹ ਬੋਲਣ ਲੱਗਾ ਇਸੇ ਤਰ੍ਹਾਂ ਜਿਹੜੇ ਪਰਮਾਤਮਾ ਦੇ ਭਗਤ ਨੇ ਉਹ ਪਰਮੇਸ਼ਵਰ ਦੇ ਨਾਮ ਨੂੰ ਅੰਦਰ ਸੁਣਦੇ ਨੇ ਤੇ ਸੁਣ ਕੇ ਫਿਰ ਬੋਲ ਕੇ ਕਹਿੰਦੇ ਨੇ ਰਸ ਐਸਾ ਹੈ ਪਰ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਕਤ ਕੌਣ ਕਹਿੰਦੇ ਨੇ ਸਾਕਤ ਬੰਦਾ ਪਹਿਲੀ ਬੇਨਤੀ ਉਹ ਨਾ ਤਾਂ ਨਾਮ ਸੁਣਦਾ ਤੇ ਜੇ ਉਹਨੇ ਸੁਣਨਾ ਨਹੀਂ ਫਿਰ ਉਹਨੇ ਬੋਲਣਾ ਵੀ ਕੀ ਹੈ ਦਾਤਾਰ ਕਹਿੰਦੇ ਜੇ ਕਿਤੇ ਉਹਦੇ ਕੋਲ ਦੋ ਘੜੀਆਂ ਬੈਠ ਜਾਓ ਤੇ ਗੱਲਾਂ ਦੇ ਨਾਲ ਉਹ ਅਸਮਾਨ ਦੇ ਉੱਪਰ ਜਿਹੜੇ ਚਮਕ ਦੇ ਤਾਰੇ ਨੇ ਉਹਨਾਂ ਨੂੰ ਵੀ ਤੋੜ ਕੇ ਧਰਤੀ ਤੇ ਲੈ ਆਵੇਗਾ ਜੇ ਸਾਕਤ ਦੀਆਂ ਬਾਤਾਂ ਸੁਣੋ ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਫਲਾਣੇ ਬੰਦੇ ਦੀਆਂ ਗੱਲਾਂ ਉਹਦੀਆਂ ਦਲੀਲਾਂ ਬੜੇ ਕਮਾਲ ਦੀਆਂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਕਹਿਣ ਲੱਗੇ ਜਿਉਂ ਨਗੁਰਾ ਬਹੁ ਬਾਤਾਂ ਜਾਣੈ ਉਹ ਹਰ ਦਰਗਹਿ ਹੈ ਪ੍ਰਸਤੀ ਨਗੁਰੇ ਬੰਦੇ ਨੂੰ ਵੀ ਦਲੀਲਾਂ ਬਾਤਾਂ ਬੜੀਆਂ ਹੁੰਦੀਆਂ ਨੇ ਕਿ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੈ ਸਾਕਤ ਬੰਦਾ ਨਾਮ ਸੁਣਦਾ ਵੀ ਨਹੀਂ ਨਾਮ ਬੋਲਦਾ ਵੀ ਨਹੀਂ ਤੇ ਜ਼ਬਾਨੀ ਕਲਾਮੀ ਉਹ ਆਕਾਸ਼ ਨੂੰ ਵੀ ਧਰਤੀ ਤੇ ਸੱਟੇਗਾ ਸਾਹਿਬ ਕਹਿ ਰਹੇ ਨੇ ਖਰਜਤ ਸੁਣੈ ਨਾ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਿਰਾਵੈ ਏਵੇ ਸਾਕਤ ਹਰ ਸਾਧ ਨਾ ਜਾਣਿਆ ਕਿਉਂਕਿ ਬੜੀ ਵਾਰੀ ਇਹ ਸ਼ਬਦ ਬਾਣੀ ਵਿੱਚ ਸਾਕਤ ਆਉਂਦਾ ਸਾਹਿਬ ਕਹਿਣ ਲੱਗੇ ਖਰਜਤ ਸੁਣੈ ਨਾ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਿਰਾਵੈ ਐਸੇ ਲੋਗਨ ਕਿਉਂ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੇ ਜੋ ਪ੍ਰਭ ਕੀਏ ਭਗਤ ਤੇ ਬਾਜ ਜਿਹੜੇ ਪਰਮਾਤਮਾ ਦੀ ਭਗਤੀ ਤੋਂ ਵਿਰਵੇ ਨੇ ਵਾਂਝੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਕਿਸੇ ਤੋਂ ਨਹੀਂ ਡਰੇ ਕਹਿਣ ਲੱਗੇ ਰੱਬਾ ਇੱਕ ਕਿਰਪਾ ਕਰੀ ਇਹਨਾਂ ਸਾਕਤਾਂ ਤੋਂ ਬਚਾ ਕੇ ਰੱਖੀ ਹਰ ਜਿਸ ਸੁਣੈ ਨਾ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਿਰਾਵੈ ਐਸੇ ਲੋਗਨ ਕਿਉਂ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀਏ ਕਹਿਣ ਲੱਗੇ ਫਿਰ ਇਹਨਾਂ ਦਾ ਸੁਭਾਅ ਹੈ ਆਪ ਨਾ ਦੇ ਚੁਰੂ ਭਰ ਪਾਣੀ ਜੇ ਕੋਈ ਪਿਆਸਾ ਇਹਨਾਂ ਦੇ ਕੋਲ ਲੋੜਵੰਦ ਆ ਜਾਏ
آپ کسے نو ایک چلی پانی دی دین نو تیار نہیں تے چار بندیاں وچ بیٹھ کے نندیا انہاں دی کرنگے جنہاں نے گنگوتری ورگی گنگا ورگی پوتر ندی پیدا کر دیتی ہو. آپ کسے نو چلی پانی دی پیاسے نو دیتی نا تے نندیا اس دی کر لگ پے جن نے گنگا پیدا کر دیتی. صاحب کہنے آپ نہ دے چرو بر پانی تے نندیں جے گنگا آنی. اگلا بچن بیٹھت اوٹھت کٹلتا چالیں آپ گئے اور نکو کالیں. او بینتیاں اٹھدیاں ایک ہی چالا چلی جان گے کہ فلانے بندے نو کیویں سٹنا ہے, یہ بندہ جڑا اگے نکلتا پیا یہ بدنام کیویں کرنا ہے. لوگ یہ بڑا مانتے پے نے کوئی بھی کھیتر ہوئے کیویں میں سماج دی نظر وچ اس بندے نو دیکھ دیاں تے میں کئی واری بینتی کرنا ہوں دنیا وچ 70% لوگ اپنے دکھ تو نہیں جے دکھی, تقریباً اے دوجے دے سکھ تو دکھی, اپنے دکھ تو نہیں دکھی, دوجے دا سکھ نہیں انہاں نوں پہنچدا. گرو صاحب نے بانی وچ کیا کہن لگے پیاریو بیٹھت اوٹھت کٹلتا چالیں, بہندیاں اٹھدیاں انہاں نے ٹیڑیاں چالاں چلنیاں نے. تے سچے پاتشاہ کہن لگے آپ گئے اور نوں کالیں, تسی تھوڑی جی اکاگرتا گرمکھو بخشیو. کہن لگے آپ تا گئے گزرے تے جڑا او دے نیڑے بیٹھا ہے تباہی او دی بھی کر دیندے. بیٹھت اوٹھت کٹلتا چالیں, آپ گئے اور نوں کالیں. تے جے آپا کہیے بھی فلانے گیانی نوں لیاؤ انہاں نال چرچا کرن, اسی اکثر کہنے ہیں نا کہ فلانے بندے نوں سدو ایہدے نال چرچا کرن. آپ گرو گرنتھ صاحب دی بانی پڑھن والے ہو پیاریو, میں شاید عرض اتھے کیتی ہوئے چرچا بھی چار طرح دی ہے. ایک ہے واد, دوسری ہے کھیت, تیسری ہے جلپ, تے چوتھی ہے وتنڈا. واد چرچا کریے, کھیت چرچا کریے, پر گرو دے چرنا چ ارداس کرو سکھ دا اندر جلپ تے وتنڈا چرچا ول نہ جائے. یہ پربھاشا کی واد چرچا دا اخری ارتھ ہے کہ مینو شبد دی سمجھ نہیں, مینو گرو کے بچنا دی سمجھ نہیں. آپ ادارن یہی لینی ہے تے جیڑا میرے تو ود سیاپ رکھے سوجی والا ہوے میں او دے کول نمرتا نال جاواں تے نال بینتی کراں گرمکھ ویر آ شبد میں پڑھنا پیا مینو یہ سمجھ نہیں پئی تے مینو یہ شبد دے ارتھ سمجھا دیں. اس کر کے نہ جائے کہ اگلے دی انٹرویو لین واسطے بھی اے کنے کو پانی چاہے. بہت بندے ایسے نے جڑے ایک ایک سوال نو 40-40 سال تک کسائی جاندے نے, انہاں نو رس ہوندا ہے دوجے دے اندر نو پرکھ کے بھی اے دا گیان کنا کو ہے. اے چرچا پروان نہیں. جدو تینوں ایک واری پتہ لگ گیا بھی اے دا بھاو ایک ہے تے پھر تو وار وار جنے کنے تو کیوں پوچھنا ہے. اس کر کے بھی جے اونوں نہیں پتا تے اپنی قومے نوں ودھان واسطے کہ اینوں میں دس دیاں بھی جے تینوں نہیں پتا تے میں جاننا نہیں. بہتے بندیاں دی اے عادت ہے. حضور نے کرپا کیتی واد دا ارتھ مینوں نہیں پتا, میں کسے گرمکھ کول چلا جاواں بینتی کراں بھائی سجنا کہ امرت بچن بانی دے اے شبد دے ارتھاں دا پتا نہیں. تے اگلا بھی نمرتا وچ آئے ہوئے دے کول بٹھائے اپنی سوج مطابق اس نال وچار چرچا کر کے پرمارت دی گل سمجھائے. ایویں واد چرچا وواد نہیں, واد چرچا. تے دوسری چرچا ہے کھیت چرچا. کھیت دا ارتھ ہے کہ دو جنے بیٹھے نے بانی پڑھ رہے ہیں, وکھ وکھ نے, شبد دی سمجھ نہیں پیندی, دوسرے کول آیا ہے, دونوں نو سمجھ کوئی نہیں, پر دو گھڑیاں گرو چرناں وچ سمرن کر کے بھاونا نال وچار کرن, اندر دا منتھن کرن, تے جیڑی اس منتھن وچوں شریشت وچار پیدا ہوئے اس نو دونوں اختیار کر لین, اینو کہندے کھیت چرچا. تے اس چرچا نو سیانے کہندے نے ایک دیوا بلدا ہوئے او چار چبیرے چانن دے گا پر اپنے نیچے او دے تھلے کھانے را رہے گا, پر جے ایک دیوا او دے ورگا ہور کول بلیا رکھ دیو تے چیتے رکھو دونوں دیوے ایک دوجے دے تھلے دا ہنیرا ختم کر دین. ایویں کھیت چرچا کہ جے ایک نو سمجھنی دوجے کول جان,
ਵਿਚਾਰ ਮੰਥਨ ਕਰਨ ਤੇ ਜਿਹੜੀ ਉਹਦੇ ਵਿੱਚੋਂ ਸ੍ਰੇਸ਼ਟ ਵਿਚਾਰ ਨਿਕਲੇ ਉਹਨੂੰ ਗ੍ਰਹਿਣ ਕਰ ਲੈਣ। ਖੇਤ ਚਰਚਾ ਹੈ ਕਿ ਦੋ ਬਲਦੇ ਹੋਏ ਦੀਵੇ ਕੋਲ ਰੱਖਣੇ ਤੇ ਦੋਨਾਂ ਦਾ ਹਨੇਰਾ ਚਲਾ ਜਾਏ। ਬੇਨਤੀ ਮੈਂ ਕਰ ਰਿਹਾ। ਤੀਸਰੀ ਚਰਚਾ ਹੈ ਜਲਪ ਤੇ ਜਲਪ ਚਰਚਾ ਦੇ ਅਰਥ ਨੇ ਕਿ ਅਗਲੇ ਦੇ ਵਿਚਾਰ ਖੰਡਨ ਕਰੀ ਜਾਣੇ ਯੁਕਤੀ ਨਾਲ, ਹੁਣ ਭਾਵੇਂ ਸਹੀ ਵਿਚਾਰਾਂ ਨਾਲ ਉਹਨੂੰ ਖੰਡਨ ਕਰੀ ਜਾਣਾ, ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ, ਪਰ ਆਪਣੀ ਗੱਲ ਨੂੰ ਮਨਾਈ ਜਾਣਾ, ਹੋਮੇ ਵਿੱਚ ਆਏ ਦੂਜੇ ਦੀ ਚੰਗੀ ਗੱਲ ਵੀ ਖੰਡਨ ਕਰ ਦੇਣੀ, ਆਪਣੀ ਨਿਖੇਧ ਵੀ ਮਨਾਉਣ ਵਾਸਤੇ ਤਿਆਰ ਰਹਿਣਾ। ਸਿੱਖਾਂ ਇਹ ਭੁੱਲ ਕੇ ਵੀ ਕਦੀ ਜਲਬ ਚਰਚਾ ਨਾ ਕਰੀ। ਤੇ ਵਿਤੰਡਾ ਦਾ ਅਰਥ ਹੈ ਆਪਣੀ ਗੱਲ ਤੇ ਅੜੇ ਰਹਿਣਾ ਤੇ ਇਕੱਲੇ ਅੜੀ ਨਾ ਰਹਿਣਾ, ਵਿਚਾਰ ਕਰਦਿਆਂ ਕਰਦਿਆਂ ਅੱਗ ਦੀ ਤਰ੍ਹਾਂ ਭਬਾਕੇ ਮਾਰਨ ਲੱਗ ਪੈਣਾ। ਗੁਰੂ ਜੀ ਕਹਿੰਦੇ ਨੇ ਨਹੀਂ, ਜਲਪ ਤੇ ਵਿਤੰਡਾ ਕਦੀ ਨਾ ਕਰੀ, ਬਾਦ ਤੇ ਖੇਤ ਚਰਚਾ ਨੂੰ ਆਪਣੀ ਜ਼ਿੰਦਗੀ ਵਿੱਚ ਹਰ ਵੇਲੇ ਪੱਲੇ ਬੰਨ ਕੇ ਰੱਖੀ। ਸਾਖਤ ਬੰਦੇ ਕੀ ਕਰਦੇ ਨੇ? ਫਿਰ ਉਸ ਸ਼ਬਦ ਵੱਲ ਆਈਏ। ਕਹਿਣ ਲੱਗੇ, ਖਰਜਾ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ। ਆਪ ਨਾ ਦੇਹ ਚੁਰੂ ਭਰ ਪਾਨੀ, ਤੇ ਨਿੰਦਾ ਜੈ ਗੰਗਾ ਆਨੀ, ਬੈਠਤ ਊਠਤ ਕੁਟਲਤਾ ਚਾਲੈ, ਆਪ ਗਏ ਔਰ ਨੂੰ ਘਾਲੈ, ਛਾੜ ਕੁਚਰਚਾ ਆਣ ਨਾ ਜਾਣੈ। ਉਹ ਭੈੜੀ ਚਰਚਾ ਤੋਂ ਬਿਨਾਂ ਟਿਕ ਨਹੀਂ ਸਕਦੇ। ਤੇ ਜੇ ਕਿ ਇਹ ਫਲਾਣਾ ਗਿਆਨਵਾਨ ਲਿਆ ਇਹਨੂੰ ਸਮਝਾਏ, ਕਹਿਣ ਲੱਗੇ, ਬ੍ਰਹਮਾ ਹੂਕੋ ਕਹਿੋ ਨਾ ਮਾਨੈ, ਜੇ ਬ੍ਰਹਮਾ ਜੀ ਵਰਗੇ ਆ ਕੇ ਕਹਿਣ ਤੂੰ ਭਲਾ ਬਣ ਜਾ। ਸਾਖਤ ਬੰਦਾ ਕੁਚਰਚਾ ਕਰਨ ਵਾਲਾ ਬ੍ਰਹਮਾ ਜੀ ਦੇ ਵੀ ਬਚਨ ਮੰਨਣ ਨੂੰ ਤਿਆਰ ਨਹੀਂ ਹੋਵੇਗਾ। ਛਾੜ ਕੁਚਰਚਾ ਆਣ ਨਾ ਜਾਣੈ, ਬ੍ਰਹਮਾ ਹੂਕੋ ਕਹਿੋ ਨਾ ਮਾਨੈ। ਤੇ ਨਾਲ ਉਹਨਾਂ ਇੱਕ ਹੋਰ ਬਚਨ ਅੱਗੇ ਕਰ ਦਿੱਤਾ। ਕਹਿਣ ਲੱਗੇ, ਆਪ ਗਏ, ਆਪ ਤਾਂ ਗਏ ਗੁਜਰੇ ਸਨ, ਜ਼ਿੰਦਗੀ ਤਬਾਹ ਕਰ ਲਈ, ਆਪ ਗਏ ਔਰ ਹੂ ਖੋਵੈ, ਆਗ ਲਗਾਏ ਮੰਦਰ ਮੈਂ ਸੋਵੈ। ਕਹਿੰਦੇ ਨੇ ਕੀ ਕੁਝ ਹੈ ਇਹ ਲੋਕ ਨੇ ਕਿ ਆਪਣੇ ਘਰ ਨੂੰ ਅੱਗ ਲਾ ਕੇ ਘਰ ਵਿੱਚ ਹੀ ਸੌ ਗਏ ਨੇ, ਇਹ ਪਤਾ ਹੀ ਨਹੀਂ ਕਿ ਜਿਹੜੀ ਅੱਗ ਮੈਂ ਰੋਜ਼ ਲਾਉਣਾ ਪਿਆ ਇਹਦੇ ਨਾਲ ਮੇਰਾ ਘਰ ਹੀ ਸੜਨਾ। ਕੁਚਰਚਾ ਕਰਨੀ, ਉੱਠਦਿਆਂ ਬੈਠਦਿਆਂ ਕੁਟਲਤਾ ਵਰਤਨੀ। ਅੱਜ ਗੁਰੂ ਸਾਹਿਬ ਨੇ ਕਿਹਾ, ਸਾਖਤ ਹਰ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੇ ਕੰਡਾ ਹੈ। ਸਪਸ਼ਟ ਜੀ ਮੈਂ ਸਾਦੀ ਜੀ ਵਿਚਾਰ ਇਕੱਠੀ ਬਣਾ ਲਈ ਹੈ। ਹਜ਼ੂਰ ਨੇ ਕਿਹਾ, ਦੇਖੋ ਆਪ ਗਏ ਔਰ ਨੂੰ ਖੋਵੈ, ਆਗ ਲਗਾਏ ਮੰਦਰ ਮੈਂ ਸੋਵੈ। ਨਾਲ ਬਚਨ ਕੀਤਾ, ਅਵਰਨ ਹਸਤ ਦੂਜਿਆਂ ਨੂੰ ਮਜ਼ਾਕ ਕਰਦੇ ਨੇ, ਆਪ ਹੈ ਕਾਨੇ, ਆਪ ਕਾਣੇ ਨੇ, ਆਪ ਸਮਝ ਕੋਈ ਨਹੀਂ। ਅਵਰਨ ਹਸਤ ਆਪ ਹੈ ਕਾਨੇ। ਕਬੀਰ ਜੀ ਕਹਿੰਦੇ ਨੇ, ਇਹਨਾਂ ਨੂੰ ਕਿਤੇ ਵੀ ਚਲੇ ਜਾਂ ਲੱਜਿਆ ਨਹੀਂ, ਕਹਿੰਦੇ ਨੇ ਇਹਨਾਂ ਨੂੰ ਦੇਖ ਕੇ ਮੈਨੂੰ ਲੱਜਿਆ ਆ ਗਈ। ਅਵਰਨ ਖਸਤ ਆਪ ਹੈ ਕਾਨੇ, ਤਿੰਨ ਕੋ ਦੇਖ ਕਬੀਰ ਲਜਾਨੇ। ਕਹਿੰਦੇ ਨੇ ਇਹਨਾਂ ਨੂੰ ਦੇਖ ਕੇ ਤਾਂ ਕਬੀਰ ਜੀ ਕਹਿੰਦੇ ਨੇ ਆਪਾਂ ਆਪਣੇ ਆਪ ਨੂੰ ਪਿੱਛਾ ਕਰ ਲਿਆ, ਕਿਉਂਕਿ ਸਾਖਤ ਬੰਦਾ ਖੌਮੇ ਦੇ ਕੰਡੇ ਤੇ ਜੀਂਦਾ ਹੈ। ਤੇ ਖੌਮਾ ਖੌਮੇ, ਇਹ ਦੋ ਸ਼ਬਦ ਨੇ, ਖੌ ਤੇ ਮੈਂ। ਬਾਬਾ ਜੀ ਨੇ ਖੌਮੇ ਦੀ ਪਰਿਭਾਸ਼ਾ ਵੀ ਦਿੱਤੀ, ਹੌ ਹੌ ਮੈਂ ਵਿੱਚੋਂ ਖੋਵੈ, ਤਾਂ ਹੀ ਇਹ ਦੋ ਸ਼ਬਦ ਬਣੇ ਨੇ ਖੌਮੇ। ਇੱਕ ਸ਼ਬਦ ਬਣਿਆ ਇਹਦੇ ਵਿੱਚੋਂ ਹੌ ਹੌ ਮੈਂ, ਸਿਰਫ ਮੈਂ, ਮੇਰੇ ਤੋਂ ਬਿਨਾਂ ਕੋਈ ਨਹੀਂ, ਜੋ ਕੁਛ ਆਇਆ ਮੈਂ। ਹਜ਼ੂਰ ਕਹਿੰਦੇ ਨੇ, ਦੇਖ ਇਹ ਤੇਰੀ ਮੈਂ ਹੀ ਤੇਰੀ ਕਈ ਜਨਮਾਂ ਦਾ ਤੇਰੇ ਲਈ ਤਾਣਾ ਬਣੀ ਬੈਠੀ, ਤਾਣਾ ਬੁਣਿਆ ਇਸ ਮੈਂ। ਸਾਖਤ ਬੰਦਾ ਖੌਮੇ ਨੂੰ ਛੱਡਣ ਲਈ ਤਿਆਰ ਨਹੀਂ। ਤੇ ਹਜ਼ੂਰ ਨੇ ਕਿਹਾ, ਇਹ ਖੌਮੇ ਦਾ ਹੀ ਰੋਗ, ਇਹ ਮੈਲ ਇੱਕ ਜਨਮ ਨਹੀਂ, ਪਤਾ ਨਹੀਂ ਕਿਤਨੇ ਕੁ ਜਨਮ ਤੇਰੇ ਨਾਲ ਅੱਗੇ ਤੁਰੇਗੀ। ਸਾਖਤ ਪੁਰਸ਼ ਕਦੀ ਵੀ ਕਿਸੇ ਦੀ ਬਾਤ ਨੂੰ ਸਵੀਕਾਰ ਨਹੀਂ ਛੇਤੀ ਕਰਦਾ, ਉਹ ਆਪਣੀ ਖੌਮੇ ਵਿੱਚ ਜਿੰਦਾ ਹੈ। ਹੁਣ ਦੂਜਾ ਪੱਖ ਅਸੀਂ ਲੈਣਾ, ਸਾਖਤ ਇੱਕ ਪਾਸੇ ਤੇ ਦੂਸਰੇ ਪਾਸੇ ਖਾਰਜਨ। ਫਿਰ ਮੈਂ ਇਹਨਾਂ ਦੋਨਾਂ ਦੀ ਅਰਜ਼ ਕਰਨੀ ਹੈ ਇੱਕ ਸ਼ਬਦ ਵਿੱਚੋਂ। ਸਾਖਤ ਜੇ ਕਿਤੇ ਕੋਈ ਗੱਲ ਕਰਦੇ, ਗੁਰੂ ਸਾਹਿਬ ਨੇ ਤਾਂ ਪ੍ਰਮਾਣ ਦਿੱਤੇ। ਕਹਿਣ ਲੱਗੇ, ਇੱਕ ਸਿਆਣਾ ਵਿਦਵਾਨ ਬੰਦਾ ਜਾਂ ਕੋਈ ਆਮ ਬੰਦਾ, ਗੁਣ ਗ੍ਰਹਿਣ ਕਰਨ ਵਾਲਾ ਇਨਸਾਨ, ਉਹਨੂੰ ਕੋਈ ਪੁਸਤਕ ਦਿਓ ਤੇ ਉਹ ਪੁਸਤਕ ਨੂੰ ਆਪਣੇ ਘਰ ਵਿੱਚ ਜਾ ਕੇ ਰਾਤ ਘੰਟਾ ਦੋ ਘੰਟਾ ਜਾ ਕੇ ਅਭਿਆਸ ਕਰੇ, ਉਹਨੂੰ ਪੜ੍ਹੇ, ਕੋਈ ਗਿਆਨ ਦੀ ਪੁਸਤਕ ਹੋਵੇ। ਕਹਿੰਦੇ ਨੇ, ਉਸ ਬੰਦੇ ਦਾ ਤਾਂ ਪੜ੍ਹਿਆ ਹੋਇਆ ਸਫਲ, ਤੇ ਜੇ ਉਹ ਹੀ ਪੁਸਤਕ ਕਿਤੇ ਚੂਹੇ ਦੇ ਨੇੜੇ ਆ ਜਾਏ
ਤੇ ਚੂਹਾ ਸਾਰੀ ਰਾਤ ਉਹਦੇ ਪੰਨੇ ਉਹਦੇ ਕਾਗਜ਼ ਕੁੱਤਰਦਾ ਰਹੇ ਆਪਣੇ ਮੂੰਹ ਨਾਲ, ਤੇ ਸਵੇਰੇ ਉੱਠ ਕੇ ਜੇ ਕੋਈ ਕਹਿ ਤੂੰ ਤਾਂ ਇੱਕ ਘੰਟਾ ਪੜ੍ਹਦਾ ਸੈਂ। ਚੂਹੇ ਨੇ ਸਾਰੀ ਰਾਤ ਕਿਤਾਬ ਕੁਤਰੀ, ਵੇਖੇ ਤੇ ਇਹਨੇ ਵੀ ਅੱਖਰ ਕਹਿਣ ਲੱਗੇ ਸੱਚ ਜਾਣੀ ਇੱਕ ਘੰਟਾ ਅੱਧਾ ਘੰਟਾ ਪੜ੍ਹਨ ਵਾਲਾ ਤਾਂ ਸਕਾਰਤਾ ਹੋਵੇਗਾ, ਪਰ ਚੂਹਾ ਜੇ ਸਾਰੀ ਜ਼ਿੰਦਗੀ ਵੀ ਕਾਗਜ਼ ਟੁੱਕਦਾ ਰਹੇ ਉਹਨੇ ਕਦੀ ਵਿਦਵਾਨ ਨਹੀਂ ਬਣ ਜਾਣਾ। ਫਿਰ ਬੇਨਤੀ ਸਮਝਿਓ, ਹਜ਼ੂਰ ਨੇ ਕਿਹਾ ਸਾਕਤ ਬੰਦਾ ਤਾਂ ਚੂਹੇ ਦੀ ਬਿਰਤੀ ਵਾਲਾ ਹੈ। ਹਜ਼ੂਰ ਦਾ ਸ਼ਬਦ ਹੈ ਸਾਕਤ ਕੀ ਆਵਰਦਾ ਜਾਏ ਬਿਰਥਾਰੀ, ਸਾਕਤ ਦੀ ਉਮਰ ਬਿਰਥ ਚਲੀ ਗਈ। ਸਾਕਤ ਕੀ ਆਵਰਦਾ ਜਾਏ ਬਿਰਥਾਰੀ, ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ, ਕਾਮ ਨਹੀਂ ਗਾਵਾਰੀ। ਇੱਕ ਵੈਦ ਦੀ ਪੋਥੀ ਹੋਵੇ, ਕਈ ਰੋਗਾਂ ਦੇ ਕੀਮਤੀ ਨੁਸਖੇ ਉਹਦੇ ਵਿੱਚ ਹੋਣ, ਤੇ ਜੇ ਚੂਹਾ ਰਾਤ ਨੂੰ ਕੱਟ ਦੇ ਤੇ ਕੀ ਚੂਹਾ ਉਹ ਸਾਰੇ ਜਿਹੜੀ ਔਸ਼ਧੀ ਦੇ ਬਾਰੇ ਦੀ ਜਾਣਕਾਰੀ ਉਹਨੂੰ ਮਿਲ ਗਈ। ਗੁਰਮੁਖੋ ਨਹੀਂ, ਚੂਹਾ ਕੱਟੇਗਾ ਵਿਅਰਥਤਾ ਹੈ, ਇਨਸਾਨ ਗ੍ਰਹਿਣ ਕਰਨ ਵਾਲਾ ਪੜੇਗਾ ਤੇ ਉਹ ਸਾਰਥਕ ਹੈ। ਹਜ਼ੂਰ ਨੇ ਕਿਹਾ ਸਾਕਤ ਇਹ। ਹੁਣ ਦੂਸਰਾ ਬਚਨ ਕੀਤਾ ਬਾਣੀ ਵਿੱਚ, ਕਹਿਣ ਲੱਗੇ ਹਰ ਜਨ ਨੇ, ਤੇ ਹਰ ਜਨ ਹਰੀ ਵਿੱਚ ਸਮਾ ਗਏ, ਅਵਨਾਸ਼ੀ ਪਰਮਾਤਮਾ ਪਾ ਲਿਆ। ਤੇ ਕਹਿੰਦੇ ਨੇ ਹਰ ਜਨ ਦੀ ਉਪਮਾ ਕੇਵਲ ਇੱਕ ਲੋਕ ਵਿੱਚ ਨਹੀਂ, ਹਰ ਜਨ ਦੀ ਸ਼ੋਭਾ ਕਰੋੜਾਂ ਬ੍ਰਹਿਮੰਡਾਂ ਖੰਡਾਂ ਵਿੱਚ ਹੁੰਦੀ ਹੈ। ਹਰ ਜਨ ਕੀ ਹੈ, ਇੱਥੇ ਕੁਛ ਪ੍ਰਮਾਣ ਅਰਜ਼ ਹੋਰ ਕਰਨੇ ਚਾਹੁੰਦਾ। ਹਜ਼ੂਰ ਦੀ ਬਾਣੀ ਵਿੱਚੋਂ ਨੇ, ਦਾਤਾਰ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਕਬੀਰ ਸਾਹਿਬ ਦੀ ਅਸੀਂ ਪੱਖ ਰੱਖ ਲਈਏ, ਸਾਕਤ ਵੀ ਉਹਨਾਂ ਦੀ ਬਾਣੀ ਵਿੱਚੋਂ ਦੇਖਿਆ ਤੇ ਹਰ ਜਨ ਵੀ ਉਹਨਾਂ ਦੀ ਬਾਣੀ ਵਿੱਚੋਂ ਦੇਖੀਏ। ਕਬੀਰ ਸਾਹਿਬ ਜੀ ਦਾ ਬਚਨ ਆਉਂਦਾ, ਬਖਸ਼ਿਸ਼ ਕਰਦੇ ਨੇ ਅੰਮ੍ਰਿਤ ਬਾਣੀ ਵਿੱਚ, ਕਹਿੰਦੇ ਨੇ ਮੇਰੇ ਮਨ 'ਚ ਇਹ ਖਿਆਲ ਆਇਆ ਕਿ ਹਰ ਜਨ ਉਹਦੀ ਬੜੀ ਉਪਮਾ ਕੀਤੀ ਗਈ ਹੈ। ਕਿਤਨਾ ਚੰਗਾ ਹੋਵੇ ਕਿ ਹਰ ਜਨ ਬਣਿਆ ਜਾਏ। ਤੇ ਮਨ 'ਚ ਆਇਆ ਮਨਾ, ਜੇ ਖਰੀ ਕਾ ਜਨ ਪ੍ਰਭੂ ਦਾ ਜਨ ਬਣਨਾ ਹੈ ਤੇ ਕਿਹੋ ਜਿਹਾ ਜੀਵਨ ਹੋਵੇ, ਕੈਸੀ ਜ਼ਿੰਦਗੀ ਹੋਵੇ। ਤੇ ਭਗਤ ਜੀ ਕਹਿੰਦੇ ਨੇ ਇੱਕ ਦਿਨ ਮਾਰਗ ਤੇ ਤੁਰਿਆ ਜਾ ਰਿਹਾ ਸਾਂ, ਤੇ ਰਸਤੇ ਵਿੱਚ ਮੈਂ ਕੀ ਦੇਖਿਆ ਕਿ ਛੋਟਾ ਜਿਹਾ ਇੱਟ ਦਾ ਇੱਕ ਟੁਕੜਾ ਪਿਆ। ਹਰ ਜਨ ਕਿਹੋ ਜਿਹਾ ਹੋਣਾ ਚਾਹੀਦਾ, ਤੁਸੀਂ ਇਸ਼ਾਰਾ ਸਮਝ ਗਏ ਹੋਵੋਗੇ। ਕਈ ਗੁਰਮੁਖ ਕਹਿਣ ਲੱਗੇ ਇੱਟ ਦਾ ਨਿੱਕਾ ਜਿਹਾ ਟੁਕੜਾ ਪਿਆ, ਲੰਘਣ ਵਾਲਾ ਲੰਘਿਆ, ਉਹਨੇ ਆਪਣੇ ਪੈਰਾਂ ਵਿੱਚ ਪਾਈ ਹੋਏ ਜੋੜੇ ਨਾਲ ਜੁੱਤੀ ਨਾਲ ਠੋਕਰ ਮਾਰੀ ਤੇ ਇੱਟ ਦਾ ਟੁਕੜਾ ਰਿੜ ਕੇ ਸੜਕ ਦੇ ਰਸਤੇ ਦੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਚਲਾ ਗਿਆ। ਤੇ ਕਹਿੰਦੇ ਨੇ ਮਨ 'ਚ ਖਿਆਲ ਆਇਆ ਮਨਾ, ਆ ਇੱਟ ਦੇ ਰੋੜੇ ਵਰਗਾ ਤੂੰ ਠੋਕਰਾਂ ਖਾ ਲਏ ਤੇ ਹੋ ਸਕਦਾ ਇਹੋ ਜਿਹੀਆਂ ਠੋਕਰਾਂ ਸਹਿ ਜਾਏ, ਬੋਲ ਕਬੋਲ ਸਹਿ ਜਾਏ, ਤੂੰ ਹਰ ਜਨ ਬਣ ਜਾਏ। ਕਹਿਣ ਲੱਗੇ ਮੈਨੂੰ ਇੱਕ ਨਿਰਾਸ਼ਤਾ ਹੋਈ, ਆਪ ਹੀ ਉਹ ਕਹਿ ਰਹੇ ਨੇ। ਕਹਿੰਦੇ ਨੇ ਰੋੜੇ ਵਿੱਚ ਇੱਕ ਗੁਣ ਜ਼ਰੂਰ ਸੀ ਕਿ ਰਸਤੇ ਵਿੱਚ ਪਿਆ ਹੋਇਆ ਲੋਕਾਂ ਦੇ ਪੈਰਾਂ ਦੀ ਜੁੱਤੀ ਦੀ ਠੋਕਰ ਸਹਾਰਦਾ, ਪਰ ਕਹਿੰਦੇ ਨੇ ਪਤਾ ਹੀ ਉਦੋਂ ਲੱਗਾ ਤਾਕਤ ਵਾਲੇ ਦੀ ਜੁੱਤੀ ਦੀ ਠੋਕਰ ਸਹਾਰ ਗਿਆ, ਤੇ ਜਦੋਂ ਗਰੀਬ ਜੋੜੇ ਤੋਂ ਬਿਨਾਂ ਲੰਘਿਆ ਤੇ ਉਹਦੇ ਪੈਰਾਂ ਵਿੱਚ ਵੱਜ ਕੇ ਉਹਦੇ ਪੈਰਾਂ ਵਿੱਚ ਜ਼ਖਮ ਕਰ ਦਿੱਤਾ। ਫਿਰ ਬੇਨਤੀ ਸਮਝਿਓ ਕਿ ਰੋੜੇ ਨੇ ਤਾਕਤਵਰ ਦੀ ਠੋਕਰ ਸਹਾਰ ਲਈ, ਪਰ ਜਿਹੜਾ ਗਰੀਬ ਸੀ ਜਿਹਦੇ ਪੈਰਾਂ 'ਚ ਜੋੜਾ ਨਹੀਂ ਉਹਦੇ ਪੈਰਾਂ ਵਿੱਚ ਠੋਕਰ ਮਾਰ ਕੇ ਰੋੜੇ ਨੇ ਜ਼ਖਮ ਕੀਤਾ, ਖੂਨ ਵਹਿ ਤੁਰਿਆ, ਤੇ ਮਨ 'ਚ ਆਇਆ ਨਹੀਂ ਇਹ ਮੌਕਾ ਪ੍ਰਸਤ ਹੈ, ਤਕੜੇ ਦੀ ਜਰ ਜਾਂਦਾ ਤੇ ਮਾੜੇ ਨੂੰ ਮਾਰਦਾ ਹੈ, ਪਰਮਾਤਮਾ ਦਾ ਸੇਵਕ ਐਸਾ ਨਹੀਂ ਕਿ ਤਕੜੇ ਦੀਆਂ ਖੁਸ਼ਾਮਦਾਂ ਕਰੇ ਤੇ ਮਾੜਿਆਂ ਉੱਤੇ ਜ਼ੁਲਮ ਕਰੇ। ਹਰ ਜਨ ਐਸਾ ਨਹੀਂ ਹੋ ਸਕਦਾ। ਮਨ ਚਾਇਆ ਚੱਲ ਮਣਾ ਛੱਡ ਰੋੜੇ ਨੂੰ, ਤੇ ਜ਼ਮੀਨ ਦੇ ਉੱਪਰ ਪਈ ਸੀ ਖਾਕ, ਮਿੱਟੀ ਪਈ ਸੀ, ਤੇ ਮਨ ਚਾਇਆ ਤੂੰ ਖਾਕ ਵਰਗਾ ਕਿਉਂ ਨਹੀਂ ਬਣ ਜਾਂਦਾ। ਰੋੜਾ ਤਾਂ ਚਲੋ ਠੋਕਰ ਮਾਰਦਾ, ਮਿੱਟੀ ਤਾਂ ਕਿਸੇ ਨੂੰ ਠੋਕਰ ਨਹੀਂ ਮਾਰਦੀ, ਮਿੱਟੀ ਤਾਂ ਕਿਸੇ ਦੇ ਸਰੀਰ ਨੂੰ ਜ਼ਖਮ ਨਹੀਂ ਦਿੰਦੀ। ਦੇਖ ਅਮੀਰ ਲੰਘੇ, ਗਰੀਬ ਲੰਘੇ, ਰਾਜਾ ਲੰਘੇ, ਕੰਗਾਲ ਲੰਘੇ, ਪਾਪੀ ਨਿਕਲੇ, ਪੁੰਨੀ ਨਿਕਲੇ, ਸੰਤ ਨਿਕਲੇ, ਸਾਕਤ ਨਿਕਲੇ, ਕੁਕਰਮੀ ਨਿਕਲੇ, ਧਰਮੀ ਨਿਕਲੇ, ਪਰ ਮਿੱਟੀ ਤਾਂ ਸਾਰਿਆਂ ਦੇ ਚਰਨਾਂ ਦੀਆਂ ਤਲੀਆਂ ਚੁੰਮਦੀ ਹੈ। ਮਣਾ ਤੂੰ ਮਿੱਟੀ ਵਰਗੀ ਜ਼ਿੰਦਗੀ ਬਣਾ ਤੇ ਹੋ ਸਕਦਾ ਰੱਬ ਦਾ ਦਾਸ ਬਣ ਜਾ। ਕਹਿਣ ਲੱਗੇ ਮਨ ਆਇਆ ਮਿੱਟੀ ਵਰਗੇ ਹੋ ਜਾਈ। ਧਿਆਨ ਦਿਆ ਜੇ ਜਿਹੜੀ ਵਿਚਾਰ ਚੱਲੇ
ਵਿਖੇ ਉਸੇ ਨੂੰ ਹੀ ਕੇਵਲ ਸਾਹਮਣੇ ਰੱਖਣਾ। ਪਿਛਲੇ ਦਿਨ ਵੀ ਸ਼ਾਇਦ ਅਰਜ਼ ਕੀਤੀ ਸੀ, ਜਿਹੜਾ ਪ੍ਰਕਰਨ ਚੱਲੇ ਉਸ ਵਿਚਾਰ ਨੂੰ ਆਧਾਰ ਬਣਾ ਕੇ ਰੱਖਣਾ। ਹੁਣ ਜਿਵੇਂ ਅਸੀਂ ਬਾਣੀ ਵਿੱਚ ਮੱਛੀ ਦੀ ਉਦਾਹਰਣ ਲੈਂਦੇ ਹਾਂ, ਮੈਂ ਉਦਣ ਸ਼ਾਇਦ ਅਰਜ਼ ਕੀਤੀ ਹੋਵੇ ਮੱਛੀ ਦੀ ਉਦਾਹਰਣ ਪਿਆਰ ਲਈ ਵੀ ਹੈ ਅਤੇ ਮੱਛੀ ਦੀ ਉਦਾਹਰਣ ਸਵਾਦ ਲਈ ਵੀ ਹੈ। ਜਦੋਂ ਮੱਛੀ ਅਤੇ ਪਾਣੀ ਦੀ ਗੱਲ ਚੱਲੇਗੀ ਉਦੋਂ ਪ੍ਰੀਤ ਦੀ ਗੱਲ ਹੋਵੇਗੀ, ਅਤੇ ਜਦੋਂ ਕਿਤੇ ਕੁੰਡੀ ਨਾਲ ਲੱਗੇ ਕੋਈ ਮਾਸ ਦੇ ਟੁਕੜੇ ਦੀ ਗੱਲ ਹੋਵੇਗੀ ਉਦੋਂ ਜੀਵ ਦੇ ਰਾਤ ਦੀ ਹੋਵੇਗੀ, ਉਦੋਂ ਉਹਦਾ ਵਕਾਰ ਬਣੇਗਾ, ਵਿਸ਼ਾ ਹੋਵੇਗਾ। ਹੁਣ ਇੱਥੇ ਇੱਕ ਪੱਖ ਹੈ ਕਿ ਮਿੱਟੀ ਸਭ ਦੇ ਪੈਰਾਂ ਵਿੱਚ ਸਭ ਦੀ ਖਾਕ, ਤੂੰ ਮਿੱਟੀ ਵਰਗਾ ਜੀਵਨ ਬਣਾ ਲੈ, ਖਾਕ ਬਣ ਜਾ। ਕਹਿਣ ਲੱਗੇ ਮਿੱਟੀ ਨੂੰ ਦੇਖ ਕੇ ਵੀ ਮਨ ਚ ਆਇਆ ਨਹੀਂ, ਪਰਮਾਤਮਾ ਦਾ ਜਨ ਐਸਾ ਨਹੀਂ ਹੋ ਸਕਦਾ। ਕਿਉਂ ਜੀ? ਕਹਿਣ ਲੱਗੇ ਖਾਕ ਜ਼ਮੀਨ ਦੇ ਉੱਪਰ ਵਿਛੀ ਹੈ, ਹਰ ਇੱਕ ਦੇ ਪੈਰਾਂ ਦੇ ਥੱਲੇ ਇਹਨੇ ਚਰਨ ਚੁੰਮੇ, ਤਲੀਆਂ ਚੁੰਮੀਆਂ। ਪਰ ਭਗਤ ਜੀ ਕਹਿੰਦੇ ਨੇ ਇਹਨੂੰ ਅਸਲ ਵਿੱਚ ਉੱਠਣ ਦਾ ਮੌਕਾ ਨਹੀਂ ਮਿਲਿਆ, ਇਹਨੂੰ ਉੱਠਣ ਦਾ ਸਮਾਂ ਨਹੀਂ ਮਿਲਿਆ। ਜਿਹੜੀ ਮਿੱਟੀ ਪੈਰਾਂ ਦੇ ਥੱਲੇ ਤਲੀਆਂ ਚੁੰਮਦੀ ਹੈ, ਥੋੜੀ ਜਿਹੀ ਹਵਾ ਚੱਲੀ, ਉੱਠਣ ਦਾ ਮੌਕਾ ਮਿਲਿਆ, ਤੇ ਇਹ ਮਿੱਟੀ ਉੱਠ ਕੇ ਲੋਕਾਂ ਦੇ ਤਨ ਨੂੰ ਦਾਗੀ ਕਰਨ ਲੱਗ ਪਈ। ਕਹਿਣ ਲੱਗੇ ਕੁਝ ਬੰਦੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਕਈ ਮਜ਼ਬੂਰੀਆਂ ਝੁਕਾ ਕੇ ਰੱਖਦੀਆਂ ਨੇ, ਮਤ ਸਮਝੋ ਨਿਮਰਤਾ ਵਾਲੇ ਨੇ, ਜਿੱਦਣ ਥੋੜਾ ਜਿਹਾ ਉੱਠਣ ਦਾ ਮੌਕਾ ਮਿਲ ਜਾਏ ਉਹ ਜਣੇ ਖਣੇ ਉੱਤੇ ਦੋਜ ਲਾਉਂਦੇ। ਮਿੱਟੀ ਨੂੰ ਉੱਠਣ ਦਾ ਸਬੱਬ ਨਹੀਂ ਮਿਲਿਆ, ਜਦੋਂ ਥੋੜੀ ਜਿਹੀ ਹਵਾ ਚੱਲੀ ਮਿੱਟੀ ਉੱਠੀ, ਬੰਦੇ ਦੇ ਤਨ ਨੂੰ ਦਾਗੀ ਕਰ ਦਿੱਤਾ। ਕਹਿਣ ਲੱਗੇ ਨਹੀਂ ਖਾਕ, ਤੇਰੇ ਵਿੱਚ ਵੀ ਇਹ ਔਗਣ ਹੈ, ਤੂੰ ਲੰਘਦਿਆਂ ਹੋਇਆਂ ਦੇ ਜਿਸਮ ਨੂੰ ਦਾਗੀ ਕਰਨੀ ਹੈ, ਪਰ ਪਰਮਾਤਮਾ ਦਾ ਸੇਵਕ ਐਸਾ ਨਹੀਂ ਕਰਦਾ। ਤੀਸਰਾ ਮਨ 'ਚ ਖਿਆਲ ਆਇਆ, ਮਨਾ ਇੱਕ ਦਾ ਰੋੜਾ ਤਾਂ ਠੋਕਰ ਮਾਰ ਕੇ ਜ਼ਖਮੀ ਕਰਦਾ, ਖਾਕ ਤਨ ਨੂੰ ਦਾਗੀ ਕਰਦੀ ਹੈ, ਕਿਤਨਾ ਚੰਗਾ ਹੋਵੇ ਤੂੰ ਪਾਣੀ ਵਰਗੀ ਜ਼ਿੰਦਗੀ ਬਣਾ ਲੈ। ਪਾਣੀ ਤਾਂ ਚੱਲਦਾ ਨਿਵਾਨ ਨੂੰ ਹੈ, ਪਾਣੀ ਵਿੱਚ ਕਿਤਨੀ ਨਿਮਰਤਾ। ਕਹਿਣ ਲੱਗੇ ਠੀਕ ਹੈ, ਨਿਵਾਨ ਨੂੰ ਚੱਲਦਾ ਹੈ, ਪਰ ਇੱਕ ਇਹਦੇ ਵਿੱਚ ਵੀ ਬੜਾ ਵੱਡਾ ਔਗਣ ਹੈ ਕਿ ਜਦੋਂ ਗਰਮੀ ਦੀ ਸੰਗਤ ਮਿਲੇ ਤੇ ਇਹ ਉਬਾਲੇ ਖਾਣ ਲੱਗ ਪੈਂਦਾ, ਸਰਦੀ ਦੀ ਸੰਗਤ ਮਿਲੇ ਤੇ ਇਹ ਪਾਣੀ ਠੋਸ ਬਣ ਕੇ ਜੰਮ ਜਾਂਦਾ ਹੈ। ਪਰ ਪਰਮਾਤਮਾ ਦਾ ਸੇਵਕ ਹਰ ਥਾਂ ਤੇ ਜਾ ਕੇ ਆਪਣੇ ਅੰਦਰ ਦੇ ਸੁਭਾਅ ਨੂੰ ਨਹੀਂ ਬਦਲਦਾ। ਪਾਣੀ ਉਬਲਦਾ ਵੀ ਹੈ, ਪਾਣੀ ਜੰਮਦਾ ਵੀ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾਲਤਾ ਕੀਤੀ ਤੇ ਅਖੀਰ ਤੇ ਫਿਰ ਉਹਨਾਂ ਨੂੰ ਪੁੱਛਿਆ, ਦੱਸੋ ਦੁਨੀਆਂ ਵਿੱਚ ਕੋਈ ਉਦਾਹਰਨ ਐਸੀ ਕਿ ਜਿੱਥੇ ਪਰਮਾਤਮਾ ਦਾ ਸੇਵਕ ਹਰ ਜਨ ਕਿਵੇਂ ਬਣਿਆ ਜਾਏ। ਹਜ਼ੂਰ ਨੇ ਫਿਰ ਉੱਥੇ ਆ ਚਾਰ ਸ਼ਲੋਕ ਦਰਜ ਕੀਤੇ ਨੇ, ਤਿੰਨ ਚਾਰ ਸ਼ਲੋਕ ਅਰਜ਼ ਕਰਦਿਆਂ ਪਹਿਲੀ ਬੇਨਤੀ ਕੀਤੀ, ਖਾਕਤ ਕੌਣ? ਹੁਣ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਦੇਖੋ ਹਰ ਜਨ ਕੌਣ। ਦਾਤਾ ਜੀ ਦੇ ਬਚਨ ਨੇ, ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਨਾਲ ਬਚਨ ਕੀਤਾ, ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ। ਫਿਰ ਬਚਨ ਕੀਤਾ, ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ, ਜਿਵੇਂ ਪਾਣੀ ਸਾਰਿਆਂ ਰੰਗਾਂ ਵਿੱਚ ਮਿਲ ਗਿਆ। ਹਜ਼ੂਰ ਨੇ ਫਿਰ ਸਲੋਕ ਸਰਵਣ ਕਰ ਲਓ, ਕਬੀਰ ਰੋੜਾ ਕੋਈ ਰੋ ਬਾਟਕਾ ਤਜ ਮਨ ਕਾ ਅਭਿਮਾਨ। ਕਹਿਣ ਲੱਗੇ ਦੇਖ ਸਾਹਿਬ ਤੂੰ ਹਰ ਜਨ ਬਣ ਜਾਏ, ਰੋੜਾ ਕੋਈ ਰੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਰੋੜਾ ਕੂਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ। ਕਹਿਣ ਲੱਗੇ ਚੇਤੇ ਰੱਖ, ਉਹ ਰਸਤੇ ਵਿੱਚ ਠੋਕਰਾਂ ਮਾਰ ਕੇ ਦੁੱਖ ਦਿੰਦਾ, ਤੇ ਤੇਰਾ ਦਾਸ ਜਿਹੜਾ ਇਸ ਤਰ੍ਹਾਂ ਹੋਣਾ ਚਾਹੀਦਾ ਜਿਉ ਧਰਨੀ ਮੈਂ ਖੇ ਵਾਲੀ ਗੱਲ ਕਹੀ। ਅਗਲਾ ਬਚਨ ਕੀਤਾ, ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ। ਕਹਿੰਦੇ ਨੇ ਨਹੀਂ, ਇਹ ਰੋੜੇ ਇਹ ਖਾਕ ਇਹ ਪਾਣੀ ਤੁਸੀਂ ਮੇਰੇ ਪਿਆਰੇ ਵਾਹਿਗੁਰੂ ਜੀ ਦੇ ਜਨ ਦੇ ਮੁਤਾਬਕ ਨਹੀਂ। ਫਿਰ ਪੁੱਛਿਆ, ਕਿਹੋ ਜਿਹਾ ਜਨ ਚਾਹੀਦਾ, ਕੋਈ ਉਦਾਹਰਨ? ਕਹਿਣ ਲੱਗੇ ਪਾਣੀ ਖੂਹਾ ਤੋਂ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਮੈਂ ਤਾਂ ਇਹ ਉਦਾਹਰਨ ਦਿੱਤੀ ਕਿਉਂਕਿ ਅੱਜ ਬਚਨ ਆਇਆ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ,
ਤੇ ਅਸੀਂ ਕਹਿਣਾ ਸੀ ਸਾਧੂ ਦੇ ਅੱਗੇ ਅੰਜਲੀ ਕਿਉਂ, ਹਰ ਜਨ ਦੇ ਅੱਗੇ ਅੰਜਲੀ ਕਿਉਂ? ਤਾਂ ਮੈਂ ਅਰਜ਼ ਕੀਤੀ, ਹਰ ਜਨ ਸਹੀ ਅਰਥਾਂ ਵਿੱਚ ਹੁੰਦੇ ਹੀ ਖਰ ਵਰਗਾ, ਪਰ ਸ਼ਰਤ ਕਿਤੇ ਪਰਪੰਚੀ ਨਾ ਕੋਈ ਹੋਵੇ, ਬਾਹਰੋਂ ਨਾ ਕੇਵਲ ਭੇਖ ਹੋਵੇ। ਕਹਿਣ ਲੱਗੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹੁਣ ਇੱਥੇ ਫਿਰ ਪ੍ਰਸ਼ਨ ਉੱਤੇ ਖਲੋਤਾ, ਹਰ ਜਨ ਕਿਵੇਂ ਬਣਾਂਗੇ, ਹਰੀ ਵਰਗੇ ਕਿਵੇਂ ਕਹਾਂਗੇ? ਤੇ ਇਹਦਾ ਉੱਤਰ ਸੱਚੀ ਸਰਕਾਰ ਗੁਰੂ ਤੇਗ ਬਹਾਦਰ ਜੀ ਨੇ ਅੰਮ੍ਰਿਤ ਬਾਣੀ ਵਿੱਚ ਦਿੱਤਾ। ਕਹਿਣ ਲੱਗੇ ਗੁਰਮੁਖੋ, ਜੋ ਪ੍ਰਾਣੀ ਨਿਤ ਦਿਨ ਭਜੈ, ਹਰ ਜਨ ਐਸਾ ਚਾਹੀਏ ਜੋ ਪ੍ਰਾਣੀ ਨਿਤ ਦਿਨ ਭਜੈ, ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਹ। ਕਹਿੰਦੇ ਨੇ ਮੇਰੀ ਇਸ ਬਾਤ ਨੂੰ, ਇਸ ਗੱਲ ਨੂੰ ਸੱਚ ਮੰਨ ਲੈ, ਹਰ ਜਨ ਤੇ ਖਰੀ ਵਿੱਚ ਕੋਈ ਅੰਤਰ ਨਹੀਂ। ਫਿਰ ਮੈਂ ਅਰਜ਼ ਕਰਾਂ, ਪਹਿਲੀ ਅਰਜ਼ ਸੀ ਸਾਕਤ ਖੋਮੇ ਵਿੱਚ ਜੀਂਦਾ ਤੇ ਹਰ ਜਨ ਨਾਮ ਵਿੱਚ ਸਮਾ ਕੇ ਜੀਂਦਾ। ਸਾਕਤ ਦੇ ਜਿਉਂਦਿਆਂ ਅੰਦਰ ਕੰਡਾ, ਮਰਿਆ ਸਿਰ ਤੇ ਡੰਡਾ, ਹਰ ਜਨ ਜਿਉਂਦਾ ਵੀ ਨਾਮ ਵਿੱਚ ਤੇ ਦੁਨੀਆਂ ਤੋਂ ਕੂਚ ਕਰਕੇ ਕਰੋੜਾਂ ਦਾ ਭਲਾ ਵੀ ਕਰ ਜਾਂਦਾ। ਆਓ ਇਸ ਤੋਂ ਅੱਗੇ ਥੋੜਾ ਜਿਹਾ ਤੁਰੀਏ। ਸਤਿਗੁਰੂ ਜੀ ਨੇ ਫਿਰ ਬਾਣੀ ਵਿੱਚ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਕਿ ਹਰ ਜਨ ਤੇ ਸਾਕਤ ਦੀ ਸੰਗਤ ਵਿੱਚ ਕਿੰਨਾ ਕੁ ਅੰਤਰ। ਇੱਕ ਭਾਈ ਸਾਹਿਬ ਦੀ ਰਚਨਾ ਵਿੱਚੋਂ ਮੈਂ ਬੇਨਤੀ ਕਰ ਦੇਣਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੜੇ ਪਿਆਰੇ ਬਚਨ ਆਉਂਦੇ ਨੇ। ਖੰਸ ਸ਼ਬਦ ਬੜੀ ਵਾਰੀ ਆਇਆ, ਬੜਹੰਸ ਸ਼ਬਦ ਵੀ ਆਇਆ ਹੈ। ਹਜ਼ੂਰ ਨੇ ਆਪਣੇ ਰਾਗਾਂ ਵਿੱਚ ਇੱਕ ਰਾਗ ਨੂੰ ਬੜਹੰਸ ਵੀ ਕਿਹਾ। ਹੰਸ ਸ਼ਬਦ ਦੇ ਅਰਥ ਉਚਾਰਨ ਇੱਕੋ ਜਿਹਾ ਪਰ ਅਰਥ ਵੱਖਰੇ ਨੇ। ਹੰਸ ਦਾ ਅੱਖਰੀ ਅਰਥ ਹੈ ਅੱਗ, ਬਾਣੀ ਵਿੱਚ ਹੰਸ ਦਾ ਅਰਥ ਅੱਗ ਵੀ ਹੈ। ਹੰਸ ਦਾ ਅਰਥ ਬ੍ਰਹਮਾ ਜੀ ਵੀ ਹੈ, ਹੰਸ ਦਾ ਅਰਥ ਆਤਮਾ ਵੀ ਹੈ, ਹੰਸ ਦਾ ਅਰਥ ਬਾਹਰ ਦਾ ਪੰਛੀ ਵੀ ਹੈ, ਤੇ ਪੰਜਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੰਸ ਦਾ ਅਰਥ ਮਹਾਂਪੁਰਖ ਹਰ ਜਨ ਵੀ ਹੈ। ਪੜ੍ਹਨੇ ਆਪਾਂ ਬਾਬਾ ਜੀ ਦੀ ਬਾਣੀ ਵਿੱਚ ਇਹ ਬਚਨ ਹੁੰਦੇ ਨੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਬੰਦੇ ਦੇ ਅੰਦਰ ਨੇ। ਉੱਥੇ ਹੰਸ ਦਾ ਅੱਖਰੀ ਅਰਥ ਹਿੰਸਾ ਨਿਰਦਾਇਤਾ। ਜਦੋਂ ਅਸੀਂ ਬਚਨ ਪੜ੍ਹਨੇ ਹਾਂ, ਸਰਵਰ ਹੰਸ ਧੁਰੇ ਕੀ ਮੇਲਾ ਖਤਮ ਹੈ ਏਵੇਂ ਭਾਣਾ, ਉੱਥੇ ਹੰਸ ਦਾ ਅੱਖਰੀ ਅਰਥ ਗੁਰਸਿੱਖ, ਕਮਾਈ ਵਾਲਾ ਸੱਤ ਪੁਰਸ਼ ਜਿਹੜਾ ਗੁਰੂ ਮਾਨ ਸਰੋਵਰ ਕੋਲ ਟਿਕਿਆ ਹੈ। ਜਦੋਂ ਅਸੀਂ ਹਜ਼ੂਰ ਜੀ ਦਾ ਅੰਮ੍ਰਿਤ ਬਚਨ ਪੜ੍ਹਨੇ ਹਾਂ, ਕਹਿਣ ਲੱਗੇ ਦੇਹਰੀ ਬੈਠੀ ਮਾਤਾ ਰੋਵੈ ਖਟਿਆ ਲੈ ਗਏ ਭਾਈ, ਲੱਟ ਛਟਕਾਏ ਤਿਰਿਆ ਰੋਵੈ ਹੰਸ ਅਕੇਲਾ ਜਾਈ। ਉੱਥੇ ਹੰਸ ਦਾ ਅੱਖਰੀ ਅਰਥ ਅੰਦਰ ਵਾਲੀ ਜੀਵ ਆਤਮਾ। ਮੇਰੇ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਗੁਰਦਾਸ ਜੀ ਨੂੰ ਕਿਸੇ ਪ੍ਰਸ਼ਨ ਕੀਤਾ ਸੀ, ਕਹਿਣ ਲੱਗੇ ਬਾਣੀ ਵਿੱਚ ਬੜੀ ਵਾਰੀ ਕਿਹਾ ਸਾਕਤ ਤੋਂ ਬਚੋ ਤੇ ਸਾਧੂ ਦੀ ਸੰਗਤ ਕਰੋ। ਜਿਹਨੇ ਆਪਣੇ ਅੰਦਰ ਨੂੰ ਸਾਧ ਲਿਆ, ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਅੱਗੇ ਚੱਲ ਕੇ ਇਸ ਸੰਬੰਧੀ ਹੋਰ ਵਿਸਤਾਰ ਨਾਲ ਬੇਨਤੀ ਕਰਨੀ ਹੈ। ਸਾਧੂ ਦੀ ਸੰਗਤ ਤੇ ਭਾਈ ਸਾਹਿਬ ਭਾਈ ਗੁਰਦਾਸ ਆਪਣੀ ਰਚਨਾ ਵਿੱਚ ਕਈ ਵਾਰੀ ਕਮਾਈ ਵਾਲੇ ਸੱਤ ਪੁਰਸ਼ ਨੂੰ ਪਰਮਹੰਸ ਲਿਖ ਦਿੰਦੇ ਨੇ। ਪਰਮਹੰਸ, ਹੰਸ ਦਾ ਰੰਗ ਸਫੇਦ ਹੈ ਚਿੱਟਾ ਹੈ। ਗੁਰਮੁਖੋ ਉਹਨਾਂ ਨੂੰ ਪੁੱਛ ਲਿਆ ਵੀ ਹੰਸ ਤਾਂ ਮੰਨੇ ਤੇ ਤੁਸੀਂ ਇਹ ਚੋਖਾ ਉੱਚਾ ਕਿਉਂ ਨਾ ਹੋਰ ਦਰਜਾ ਵਧਾ ਦਿੱਤਾ, ਪਰਮਹੰਸ ਕਿਉਂ ਕਹਿੰਦੇ? ਭਾਈ ਸਾਹਿਬ ਨੇ ਨਾ ਤਿੰਨ ਚਾਰ ਉਦਾਹਰਨਾਂ ਦਿੱਤੀਆਂ ਤੇ ਅੰਦਰ ਦੀ ਤਸੱਲੀ ਕਰਾ ਦਿੱਤੀ ਵੀ ਸਾਕਤ ਤੇ ਪਰਮਹੰਸ ਵਿੱਚ ਕਿਤਨਾ ਅੰਤਰ ਹੈ, ਹੰਸ ਤੇ ਪਰਮਹੰਸ ਵਿੱਚ ਕਿਤਨਾ ਫਰਕ ਹੈ। ਭਾਈ ਸਾਹਿਬ ਨੇ ਪਹਿਲੀ ਗੱਲ ਕਹੀ, ਕਹਿਣ ਲੱਗੇ ਹੰਸ ਦੀ ਇੱਕ ਬਿਰਤੀ ਹੈ ਕਿ ਉਹ ਮਾਨ ਸਰੋਵਰ ਦੇ ਨਿਰਮਲ ਜਲ ਦੇ ਕਿਨਾਰੇ ਰਹਿੰਦਾ ਹੈ, ਉਹਦੀ ਇਹਦਾ ਸੁਭਾਅ ਹੈ। ਹੰਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਮਾਨ ਸਰੋਵਰ ਦਾ ਵਸਨੀਕ ਹੈ। ਇੱਕ ਦਿਨ ਮੈਂ ਪੜ੍ਹ ਰਿਹਾ ਤਾਂ ਹੰਸ ਬਾਰੇ ਇਹ ਵੀ ਕਿ ਹੰਸ ਦਾ ਜਦੋਂ ਅੰਤਲਾ ਸਮਾਂ ਆਉਂਦਾ ਹੈ, ਪਾਣੀ ਦੇ ਉੱਪਰ ਉਹ ਤਰਦਾ ਹੈ ਤੇ ਆਪਣੇ ਗਲੇ ਤੋਂ ਗੀਤ ਗਾਉਂਦਾ ਹੈ, ਜਿਉਂ ਜਿਉਂ ਉਹ ਗਹਿਰੇ ਤਲ ਤੇ ਗਾਉਂਦਾ ਤਿਉਂ ਤਿਉਂ ਉਹ ਜਲ ਵਿੱਚ ਸਮਾਧੀ ਲੈ ਜਾਂਦਾ, ਗਾਉਂਦਾ ਹੋਇਆ ਅਲੋਪ ਹੋ ਜਾਂਦਾ। ਪਰ ਖੈਰ, ਹੰਸ ਮਾਨ ਸਰੋਵਰ ਦੇ ਕਿਨਾਰੇ ਰਹਿੰਦਾ ਹੈ ਤੇ ਭਾਈ ਸਾਹਿਬ ਕਹਿੰਦੇ ਨੇ ਹੰਸ ਛੱਪੜ ਤੇ ਨਹੀਂ ਜਾਂਦਾ, ਹੰਸ ਤਲਾਬ ਤੇ ਨਹੀਂ ਜਾਂਦਾ। ਕਹਿਣ ਲੱਗੇ ਇਨ ਬਿਨ ਇਸੇ ਤਰ੍ਹਾਂ ਗੁਰੂ ਕਾ ਸਿੱਖ ਸਾਧੂ ਹਰ ਜਨ ਪਰਮ ਹੰਸ ਹੈ।
ਕਿਉਂਕਿ ਉਹ ਕਿਸੇ ਵੀ ਦੂਜੇ ਤੀਜੇ ਪਾਸੇ ਭਟਕਦਾ ਨਹੀਂ, ਉਹ ਸਿੱਧਾ ਗੁਰੂ ਕੀ ਸਾਧ ਸੰਗਤ ਅੰਮ੍ਰਿਤ ਸਰੋਵਰ ਮਾਨ ਸਰੋਵਰ ਵਿੱਚ ਆਉਂਦਾ। ਹੁਣ ਤਰਕ ਕਰਨ ਵਾਲੇ ਨੇ ਕਹਿ ਦਿੱਤਾ ਫਿਰ ਸੁਭਾਅ ਤਾਂ ਇੱਕੋ ਜਿਹਾ ਹੋਇਆ ਨਾ, ਉਹ ਆਪਣੇ ਅਸੂਲ ਤੇ ਕਾਇਮ ਹੈ। ਹੰਸ ਦਾ ਅਸੂਲ ਛੱਪੜ ਟੋਬੇ ਤੇ ਨਹੀਂ ਜਾਣਾ, ਮਾਨ ਸਰੋਵਰ ਤੇ ਜਾਣਾ। ਤੇ ਪਰਮ ਹੰਸ ਸਾਧੂ ਦਾ ਹਰ ਜਾਂਦਾ ਸੁਭਾਅ ਕਿ ਧਰਮਸ਼ਾਲਾ ਵਿੱਚ ਸੰਗਤ ਵੀ ਜਾਣਾ, ਦੂਜੇ ਤੀਜੇ ਪਾਸੇ ਝਾਕਣਾ ਨਹੀਂ, ਪਰ ਸੁਭਾਅ ਤੇ ਦੋਨਾਂ ਦੇ ਸਮਾਨ ਅੰਤਰ ਨੇ। ਫਿਰ ਹੰਸ ਤੇ ਪਰਮ ਹੰਸ ਵਿੱਚ ਅੰਤਰ ਕੀ? ਭਾਈ ਸਾਹਿਬ ਨੇ ਦੂਸਰਾ ਬਚਨ ਕੀਤਾ, ਕਹਿਣ ਲੱਗੇ ਹੰਸ ਦਾ ਸੁਭਾਅ ਹੈ ਉਹਦੇ ਸਾਹਮਣੇ ਕੋਈ ਚੀਜ਼ ਲਈ ਜਾਏ, ਲੈ ਆਵੇ ਕੋਈ, ਉਹ ਨਹੀਂ ਸਕਦਾ। ਉਹ ਆਪਣੀ ਚੁੰਝ ਦੇ ਨਾਲ ਦੁੱਧ ਲੈ ਕੇ ਆਓ ਤੇ ਚੁੰਝ ਵਿੱਚ ਖਟਾਸ ਹੈ ਸੁਭਾਇਕਨ ਹੀ ਕਿ ਇੱਕੋ ਦਮ ਦੁੱਧ ਫਟੇਗਾ, ਉਹ ਪਾਣੀ ਛੱਡ ਦੇਗਾ, ਦੁੱਧ ਦੀਆਂ ਫੁੱਟੀਆਂ ਨੂੰ ਖਾ ਜਾਏਗਾ। ਪੀਂਦਾ ਨਹੀਂ ਉਹ, ਖਾਂਦਾ ਹੈ, ਦੁੱਧ ਫਟ ਜਾਂਦਾ। ਕਹਿਣ ਲੱਗੇ ਜਿਵੇਂ ਹੰਸ ਦੁੱਧ ਤੇ ਪਾਣੀ ਨੂੰ ਨਖੇੜਦਾ ਹੈ, ਤੇ ਜਿਹੜਾ ਗੁਰੂ ਦੇ ਸ਼ਬਦ ਵਿੱਚ ਜੀਣ ਵਾਲਾ ਗੁਰੂ ਕਾ ਸਿੱਖ ਹੈ, ਉਹਨੂੰ ਗੁਰੂ ਜੀ ਨੇ ਗੁਰਮਤ ਦਾ ਅੰਦਰ ਦਾ ਇੱਕ ਸੁਭਾਅ ਦਿੱਤਾ। ਉਹ ਸ਼ਬਦ ਦੀ ਕਿਰਪਾ ਨਾਲ ਦੁਰਮਤ ਨੂੰ ਤੇ ਗੁਰਮਤ ਨੂੰ, ਮਨਮਤ ਨੂੰ ਤੇ ਗੁਰਮਤ ਨੂੰ ਨਖੇੜ ਕੇ ਰੱਖ ਦਿੰਦਾ, ਗੁਰਮਤ ਨੂੰ ਧਾਰਨ ਕਰ ਲੈਂਦਾ ਤੇ ਦੁਰਮਤ ਨੂੰ, ਮਨਮਤ ਨੂੰ ਛੱਡ ਦਿੰਦਾ। ਸਵਾਲ ਕਰਨ ਵਾਲੇ ਨੇ ਕਿਹਾ ਫਿਰ ਸੁਭਾਅ ਤਾਂ ਫਿਰ ਦੋਨਾਂ ਦਾ ਇੱਕੋ ਜਿਹਾ, ਇੱਕ ਪਾਣੀ ਤੇ ਦੁੱਧ ਨੂੰ ਵਾਹ ਕਰਦਾ, ਦੂਜਾ ਮਨਮਤ ਤੇ ਗੁਰਮਤ ਦਾ ਨਖੇੜਾ ਕਰ ਲੈਂਦਾ, ਫਿਰ ਇਹਨਾਂ ਨੂੰ ਤੂੰ ਪਰਮਹੰਸ ਕਿਉਂ ਕਹਿ ਦਿੱਤਾ? ਭਾਈ ਸਾਹਿਬ ਨੇ ਤੀਜੀ ਗੱਲ ਕਹੀ, ਕਹਿਣ ਲੱਗੇ ਹੰਸ ਦਾ ਸੁਭਾਅ ਹੈ ਕਿ ਉਹ ਮੋਤੀਆਂ ਦੀ ਖੁਰਾਕ ਖਾਂਦਾ, ਉਹਦੀ ਭੁਗਤ, ਉਹਦਾ ਭੋਜਨ ਮੋਤੀ ਹੈ। ਤੇ ਗੁਰਸਿੱਖ ਨੂੰ, ਸਾਧੂ ਨੂੰ ਪਰਮਹੰਸ ਤਾਂ ਕਿਹਾ ਹੈ, ਰੋਟੀ ਤੋਂ ਬਿਨਾਂ ਤਾਂ ਗੁਜ਼ਾਰਾ ਕਰ ਲਊ, ਪਰ ਗੁਰੂ ਦੀ ਬਾਣੀ ਤੋਂ ਬਿਨਾਂ ਨਹੀਂ ਉਹ ਜੀ ਸਕਦਾ। ਧਿਆਨ ਦਿਆ ਜੇ, ਬਾਣੀ ਤਾਂ ਉਹਦੇ ਅੰਦਰ ਦੀ ਖੁਰਾਕ ਹੈ। ਸੱਚੇ ਪਾਤਸ਼ਾਹ ਜੀ ਨੇ ਤੇ ਬਾਣੀ ਵਿੱਚ ਕਿਰਪਾ ਵੀ ਕੀਤੀ, ਕਹਿਣ ਲੱਗੇ ਖਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਧਾਰੀ। ਗੁਰੂ ਜੀ ਨੇ ਇੱਕ ਅੱਖ ਝਮਕਣ ਜਿਤਨਾ ਸਮਾਂ ਨਹੀਂ ਬਾਣੀ ਨੂੰ ਦੂਰ ਕੀਤਾ। ਕਹਿਣ ਲੱਗੇ ਹੰਸ ਮੋਤੀਆਂ ਦੀ ਖੁਰਾਕ ਖਾਂਦਾ ਤੇ ਗੁਰਸਿੱਖ ਹਰ ਜਨ ਪਰਮ ਹੰਸ ਇਹ ਸ਼ਬਦ ਤੇ ਮੋਤੀ ਚੁਣਦਾ। ਤੇ ਮੈਂ ਇੱਕ ਬੇਨਤੀ ਕਰਾਂ, ਮੈਂ ਅਰਜ਼ ਕਰਨਾ ਹੁੰਦਾ ਗੁਰਮੁਖੋ ਕਿ ਦੇਖੋ, ਅਸੀਂ 15-15 ਪੰਨਿਆਂ ਦੀ ਅਖਬਾਰ ਪੜ੍ਹ ਲੈਂਦੇ ਹਾਂ, ਪਰ ਸਾਡੇ ਕੋਲੋਂ 15 ਮਿੰਟਾਂ 'ਚ ਜਪਜੀ ਸਾਹਿਬ ਨਹੀਂ ਪੜ੍ਹਿਆ ਜਾਂਦਾ। ਅਖਾਉਂਦੇ ਆਪਾਂ ਧੰਨ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਬਹੁਤਾਤ ਵਿੱਚ। ਗੁਰਮੁਖੋ, ਆਪਣਾ ਕੰਮ ਕਰਨ ਵਾਸਤੇ ਅਨਪੜ੍ਹ ਬੰਦੇ ਵੀ ਬੋਲੀ ਸਿੱਖ ਕੇ ਦੂਸਰੀ ਥਾਂ ਤੇ ਕਾਮਯਾਬੀ ਹਾਸਲ ਕਰਦੇ ਨੇ। ਜੇ ਢਿੱਡ ਦੀ ਲੋੜ ਦੀ ਖਾਤਰ ਅਨਪੜ੍ਹ ਵੀ ਬੋਲੀ ਸਿੱਖ ਲੈਂਦੇ ਨੇ ਤੇ ਆਪਣੇ ਆਤਮਾ ਦੀ ਭੁੱਖ ਲਈ ਤੂੰ ਗੁਰੂ ਦਾ ਸ਼ਬਦ ਕਿਉਂ ਨਹੀਂ ਸਿੱਖਦਾ? ਜਿੱਦਣ ਤੂੰ ਲੋੜ ਸਮਝੇਗਾ ਮੇਰੀ ਲੋੜ ਹੈ, ਉੱਥੇ ਫਿਰ ਉਹਨਾਂ ਕਿਹਾ, ਦੇਖੋ ਜੀ, ਹੰਸ ਮੋਤੀ ਖਾਂਦਾ, ਗੁਰਸਿੱਖ ਗੁਰੂ ਦੇ ਸ਼ਬਦ ਦੇ ਮੋਤੀ ਚੁਣਦਾ। ਤੇ ਉਹਨੇ ਕਿਹਾ, ਫਿਰ ਸਵਾਲ ਕਰਨ ਵਾਲੇ ਨੇ ਪ੍ਰਸ਼ਨ ਉੱਥੇ ਖਲੋਤਾ, ਸੁਭਾਅ ਫਿਰ ਦੋਨਾਂ ਦੇ ਇੱਕੋ ਨੇ। ਭਾਈ ਸਾਹਿਬ ਨੇ ਤਿੰਨ ਉਦਾਹਰਨਾਂ ਦੇ ਕੇ ਫਿਰ ਜਿਹੜਾ ਅਖੀਰ ਤੇ ਉੱਤਰ ਦਿੱਤਾ, ਤਸੱਲੀ ਕਰਾ ਦਿੱਤੀ, ਹਰ ਜਨ ਵਿੱਚ ਤੇ ਸਾਕਤ ਵਿੱਚ ਕੀ ਫਰਕ ਹੈ, ਹੰਸ ਤੇ ਪਰਮ ਹੰਸ ਵਿੱਚ ਕੀ ਅੰਤਰ ਹੈ। ਕਹਿਣ ਲੱਗੇ, ਸੱਜਣਾ, ਹੰਸ ਮਾਨ ਸਰੋਵਰ ਤੇ ਜਾਂਦਾ ਤੇ ਗੁਰੂ ਕਾ ਸਿੱਖ ਗੁਰਦੁਆਰੇ ਜਾਂਦਾ ਹੈ। ਦੂਸਰੀ ਬੇਨਤੀ, ਜਿਹੜਾ ਨੇਮ ਨੂੰ ਕਾਇਮ ਰੱਖੇਗਾ, ਇੱਕ ਵਾਰੀ ਬਾਂਹ ਗੁਰੂ ਨੂੰ ਪਕੜਾ ਦੇਗਾ ਨਾ, ਜੇ ਆਪਾਂ ਛੁਡਾਉਣ ਦਾ ਵੀ ਯਤਨ ਕਰਾਂਗੇ, ਗੁਰੂ ਕਦੀ ਨਹੀਂ ਬਾਂਹ ਛੱਡਦੇ। ਚੇਤੇ ਰੱਖਿਓ ਇਹ ਭੁਲੇਖੇ ਚ ਆਪਾਂ ਕਿ ਗੁਰੂ ਨੇ ਛੱਡ ਦਿੱਤਾ, ਗੁਰੂ ਜੀ ਕਦੀ ਨਹੀਂ ਛੱਡਦੇ। ਇੱਕ ਵਾਰੀ ਜੋਗੇ ਨੇ ਬਾਂਹ ਪਕੜਾਈ, ਰੋਜ਼ ਦਾ ਸੱਤ ਸੰਗੀ ਸੀ, ਧੱਕੇ ਨਾਲ ਬਾਂਹ ਛੁਡਾ ਕੇ ਜਾਣ ਲੱਗਾ, ਗੁਰੂ ਫਿਰ ਅੱਗੇ ਖਲੋਤਾ, ਬਾਂਹ ਪਕੜ ਕੇ ਕਹਿੰਦਾ ਸੀ, ਨਹੀਂ ਤੂੰ ਸਿੱਖੇ, ਸਿੱਖਾਂ ਦਾ ਕੰਮ ਨਹੀਂ ਇੱਥੇ ਆਉਣਾ, ਸਿੱਖ ਨਹੀਂ ਕਦੀ ਇੱਥੇ ਆਉਂਦਾ ਹੁੰਦਾ। ਹੁਣ ਇਸ ਘਟਨਾ ਨੂੰ ਇੰਨਾ ਕੁਛ ਸਮਝੀਏ ਕਿ ਜਿਹਨੇ ਇੱਕ ਵਾਰੀ ਪੱਲਾ ਪਕੜਾ ਦਿੱਤਾ, ਪਰ ਇੱਕ ਕੰਮ ਕਰੀ, ਗੰਢ ਪੀਡੀ ਪਾਈ। ਬਾਬੇ ਫਰੀਦ ਨੇ ਜਦੋਂ ਆਪਣੀ ਮੁਰਸ਼ਦ ਨਾਲ ਗੰਢ ਪਾਈ ਤੇ ਉਹਨਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਜੇ ਜਾਣਾ ਲੜ ਛਿੱਜਣਾ, ਪੀਟੀ ਪਾਈ ਗੰਢ। ਤੇ ਨਾਲ ਇੱਕ ਗੱਲ ਚੇਤੇ ਰੱਖੀ, ਗੰਢ ਪਾ ਕੇ ਪੱਲਾ ਪਕੜਾ ਕੇ ਨਾਲ ਸ਼ਬਦ ਕਹੀ, ਤੈ ਜੇਵਡ ਮੈਂ ਨਾਹੇ ਕੋ ਸਭ ਜਗ ਡਿਟਾ ਹੰਡ, ਸਾਰੀ ਦੁਨੀਆਂ ਖੰਡ ਕੇ ਆਇਆ, ਤੇਰੇ ਵਰਗਾ ਕੋਈ ਨਹੀਂ।
ਕਹਿਣ ਲੱਗੇ ਹੁਣ ਸਾਨੂੰ ਦੱਸੋ ਕਿ ਧਰਮਸ਼ਾਲਾ ਮਾਨ ਸਰੋਵਰ ਇੱਕ ਸੁਭਾਅ ਇੱਕੋ ਹੀ ਦੋਨਾਂ ਦਾ, ਇੱਕ ਮੋਤੀ ਚੁਣਦਾ ਹੈ ਸ਼ਬਦ ਦਾ, ਦੂਜਾ ਬਾਹਰ ਦਾ ਮੋਤੀ ਚੁਣਦਾ, ਇੱਕ ਦੁੱਧ ਤੇ ਪਾਣੀ ਨੂੰ ਵਾਹ ਕਰਦਾ ਤੇ ਦੂਸਰਾ ਗੁਰਮਤ ਤੇ ਦੁਰਮਤ ਨੂੰ ਨਖੇੜਦਾ, ਪਰ ਹਰ ਜਨ ਉੱਚਾ ਕਿਉਂ? ਭਾਈ ਸਾਹਿਬ ਨੇ ਅਖੀਰ ਤੇ ਕਿਹਾ, ਕਹਿਣ ਲੱਗੇ ਖੰਸ ਦੇ ਕੋਲ ਬਗਲਾ ਆ ਜਾਏ, ਮਰ ਜਾਏ ਸਾਰੀ ਜ਼ਿੰਦਗੀ ਹੰਸ ਦੀ ਸੰਗਤ ਕਰਦਿਆਂ, ਹੰਸ ਕਦੀ ਵੀ ਬਗਲੇ ਨੂੰ ਆਪਣੇ ਵਰਗਾ ਸੁਭਾਅ ਨਹੀਂ ਦੇ ਸਕਦਾ। ਕਾਂ ਉਹਦੇ ਕੋਲ ਆ ਜਾਏ, ਸਾਰੀ ਜ਼ਿੰਦਗੀ ਕਾਂ ਹੰਸ ਦੇ ਤਰਲੇ ਮਾਰਦਾ ਰਹੇ, ਪਰ ਹੰਸ ਕਦੀ ਵੀ ਕਾਂ ਦਾ ਅੰਦਰ ਨਹੀਂ ਚਿੱਟਾ ਕਰ ਸਕਦਾ। ਕਹਿਣ ਲੱਗੇ ਬਾਬੇ ਨਾਨਕ ਦੀ ਸੰਗਤ ਵਿੱਚ ਹਰ ਜਨ ਦੀ ਸੰਗਤ ਕੋਈ ਕਰੇ, ਇੱਥੇ ਕਾਲੇ ਕਾਂ ਤੇ ਬਗਲੇ ਵੀ ਹਰ ਜਨ ਬਣ ਸਕਦੇ। ਬਸ ਇੰਨਾ ਹੀ ਫਰਕ ਹੈ, ਹਰ ਜਨ ਜਿਹੜੇ ਨੇ ਉਹ ਸਮਾਏ ਨੇ ਨਾਮ ਵਿੱਚ। ਬਾਬਾ ਜੀ ਦੇ ਪਿਆਰੇ ਸਿੱਖ ਦਾ ਬਚਨ ਹੈ, ਕਹਿਣ ਲੱਗੇ ਮਾਨ ਸਰ ਹੰਸ ਸਾਧ ਸੰਗਤ ਪਰਮ ਹੰਸ, ਧਰਮ ਤੁਜਾ ਧਰਮਸ਼ਾਲਾ ਚਲ ਆਵਹੀ, ਉਤ ਮੁਕਤਾਲ ਆਹਾਰ ਦੁਤੀਆ ਨਾਸ। ਅਰਥ ਮੈਂ ਕਰ ਦਿੱਤੇ ਨੇ, ਮਾਨ ਸਰ ਹੰਸ ਸਾਧ ਸੰਗਤ ਪਰਮ ਹੰਸ, ਧਰਮਸ਼ਾਲਾ ਧਰਮ ਤੁਜਾ ਚਲ ਆਵਹੀ, ਉਤ ਮੁਕਤਾਲ ਆਹਾਰ ਦੁਤੀਆ ਨਾਸ, ਇਤ ਗੁਰ ਸ਼ਬਦ ਸੁਰਤ ਲਿਵ ਲਾਵਹੀ, ਉਤ ਖੀਰ ਨੀਰ ਨਿਰਵਾਰੋ ਕੈ ਬਖਾਨੀਅਤ, ਇਤ ਗੁਰਮਤ ਦੁਰਮਤ ਸਮਝਾਵਹੀ। ਕਹਿਣ ਲੱਗੇ ਪਿਆਰਿਆ, ਉਤ ਹੰਸ ਬੰਸ ਬਗ ਦੁਬਦਾ ਨਾ ਮੇਟ ਸਕੈ, ਇਤ ਕਾਗ ਪਾਗ ਸਮ ਰੂਪ ਕੈ ਮਿਲਾਵਹੀ, ਇੱਥੇ ਤਾਂ ਕਾਲੇ ਕਾਂ ਵੀ ਹੰਸ ਬਣ ਜਾਂਦੇ। ਫਿਰ ਬੇਨਤੀ ਸੁਣਿਓ, ਸਾਕਤ ਦੇ ਸੰਗ ਤੋਂ ਕਿਉਂ ਦੂਰ ਰਹਿਣਾ? ਬਾਬਾ ਜੀ ਨੇ ਕਿਹਾ, ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਨਹੀਂ ਜੀ, ਤਾਂ ਕੀ ਹੋਇਆ, ਅਸੀਂ ਦੋ ਘੜੀਆਂ ਕੋਲ ਬੈਠੇ ਸਨ, ਉਹ ਦਾਰੂ ਪੀਂਦੇ ਸਨ, ਮੈਂ ਸੋਡਾ ਪਿਆ ਪੀਂਦਾ ਸਾਂ। ਸਾਡੇ ਲੋਕ ਇਹ ਕਹਿੰਦੇ ਨੇ, ਉਹ ਦਾਰੂ ਪੀਂਦੇ ਸਨ, ਮੈਂ ਸੋਡਾ ਪੀਂਦਾ, ਗੱਪਾਂ ਉਹਨਾਂ ਨਾਲ ਮਾਰੀਆਂ। ਕਬੀਰ ਸਾਹਿਬ ਨੇ ਕਿਹਾ, ਕਹਿਣ ਲੱਗੇ ਕੇਲੇ ਦਾ ਕੀ ਕਸੂਰ ਸੀ? ਸਿਰਫ ਇੰਨਾ ਹੀ ਕਸੂਰ ਵਿਚਾਰੇ ਦਾ, ਬੇਰੀ ਨਿੱਕ ਨੇੜੇ ਉੱਗ ਗਿਆ ਤੇ ਬਸ, ਉਹ ਕੇਲਾ ਭੁਲੇਖਾਂ ਖਾ ਗਿਆ ਬੇਰੀ ਦਾ, ਤੇ ਜਦੋਂ ਬੇਰੀ ਥੋੜੀ ਜਿਹੀ ਹਵਾ ਦੇ ਲੋਰ ਵਿੱਚ ਝੁੱਲੀ, ਉਹਨੇ ਆਪਣੇ ਤਿੱਖੇ ਕੰਡਿਆਂ ਨਾਲ ਕੇਲੇ ਨੂੰ ਚੀਰ ਕੇ ਰੱਖ ਦਿੱਤਾ। ਚੇਤੇ ਰੱਖੀ, ਕਿਸੇ ਵੇਲੇ ਵੀ ਸਾਕਤ ਬੰਦੇ ਦਾ ਅੰਦਰ ਤੈਨੂੰ ਡੁਲਾ ਸਕੇਗਾ। ਹਜ਼ੂਰ ਦੇ ਬਚਨ ਨੇ, ਕਬੀਰ ਮਾਰੀ ਮਰੋਂ ਕੋ ਸੰਗ ਕੀ, ਕੇਲੇ ਨਿਕਟ ਚੋ ਬੇਰ ਉਹ ਝੁੱਲੈ ਉਹ ਚੀਰੀਐ, ਸਾਕਤ ਸੰਗ ਨਾ ਹੇ। ਹਜ਼ੂਰ ਨੇ ਬਾਣੀ ਵਿੱਚ ਕਿਰਪਾ ਕੀਤੀ, ਹਰ ਜਨ ਤੇ ਸਾਕਤ ਵਿੱਚ ਫਿਰ ਅੰਤਰ ਕੀ? ਗੁਰੂ ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਗੁਰਮੁਖਾ, ਕਮਾਈ ਵਾਲੇ ਪੁਰਸ਼ ਦੀ ਸੁੱਕੀ ਰੋਟੀ ਮਿਲ ਜਾਏ, ਕਿਉਂਕਿ ਪ੍ਰਕਰਨ ਅੱਜ ਦਾ ਸਾਕਤ ਤੇ ਹਰ ਜਨ ਹੈ। ਕਮਾਈ ਵਾਲਾ ਸੁੱਕਾ ਟੁਕੜਾ ਦੇ ਦੇ, ਇਹ ਨਾ ਕਹੀ ਕਿ ਮੈਂ ਆਪਣੇ ਘਰ ਵਿੱਚ 36 ਪ੍ਰਕਾਰ ਦੀ ਰੋਟੀ ਖਾਣਾ, ਆ ਜਪਣ ਵਾਲੇ ਕੋਲ ਆਇਆ 20 ਰੋਟੀਆਂ। ਕਹਿਣ ਲੱਗੇ ਨਹੀਂ, ਉਹ ਇੱਕ ਟੁਕੜਾ ਵੀ ਤੇਰੀ ਜ਼ਿੰਦਗੀ ਦਾ ਪਾਰ ਉਤਾਰਾ ਕਰ ਸਕਦਾ ਹੈ, ਉਹ ਸੁੱਕੀ ਰੋਟੀ ਵੀ ਅੰਮ੍ਰਿਤ ਹੈ, ਤੇ ਜੇ ਸਾਕਤ 36 ਪ੍ਰਕਾਰ ਦੇ ਭੋਜਨ ਦੇ ਤੇ ਸੁਚੇਤ ਰਹੀ, ਉਹਦੇ ਭੋਜਨ ਵਿੱਚੋਂ ਵੀ ਜ਼ਹਿਰ ਨਿਕਲੇਗਾ। ਦੂਸਰੀ ਬੇਨਤੀ, ਕਮਾਈ ਵਾਲਾ ਲੰਘਦਾ ਹੋਇਆ ਆਪਣਾ ਪਾਟਾ ਕੰਬਲ ਦੀ ਲੀਰ ਹੀ ਤੇਰੇ ਕਰ ਸਕ ਜਾਏ, ਸਾਂਭ ਕੇ ਰੱਖੀ ਪਰਲੋਕ ਵਿੱਚ ਵੀ ਪੱਤ ਢੱਕੀ ਜਾਏਗੀ, ਤੇ ਸਾਕਤ ਬੰਦਾ ਰੇਸ਼ਮੀ ਥਰੋਪੇ ਦੇ ਤੇ ਮਿੱਟੀ ਚ ਰੁਲ ਜਾਏਗਾ। ਤੀਸਰੀ ਗੱਲ, ਕਹਿਣ ਲੱਗੇ ਸਾਕਤ ਬੰਦਾ ਜਿਤਨਾ ਮਰਜ਼ੀ ਝਾਂਸਾ ਦੇ, ਕਿਸੇ ਵੇਲੇ ਵੀ ਛੱਡ ਕੇ ਜਾ ਸਕਦਾ, ਪਰ ਹਰ ਜਨ ਨੇ ਇੱਕ ਵਾਰੀ ਬਾਂਹ ਪਕੜ ਲਈ ਤੇ ਲੋਕ ਪਰਲੋਕ ਕਦੀ ਵੀ ਨਹੀਂ ਛੱਡੇਗਾ। ਇਹ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ, ਕਿਸੇ ਹੋਰ ਦਾ ਨਹੀਂ। ਸੱਚੀ ਸਰਕਾਰ ਨੇ ਬਚਨ ਕੀਤੇ, ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਦਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ, ਭਗਤ ਜਨਾ ਕਾ ਲੂਗਰਾ, ਲੂੰਗਰਾ ਨਹੀਂ ਲੂਗਰਾ, ਲੂਗਰਾ ਦਾ ਅਰਥ ਹੈ ਪਾਟਾ ਕੰਬਲ, ਜਿਹਦੇ ਕੋਲ ਹੋਰ ਕੁਛ ਨਹੀਂ। ਭਗਤ ਜਨਾ ਕਾ ਲੂਗਰਾ ਓਟ ਨਗਨ ਨਾ ਕੋਈ, ਸਾਕਤ ਸਿਰ ਪੋ ਰੇਸ਼ਮੀ ਪੈਰਤ ਪਤ ਖੋਈ। ਕਿਉਂ ਜੀ? ਕਹਿਣ ਲੱਗੇ ਸਾਕਤ ਸਿਉ ਮੁਖ ਜੋਰੇ ਅੱਧ ਬੀਚੋ ਟੂਟੈ, ਹਰ ਜਨ ਕੀ ਸੇਵਾ ਜੋ ਕਰੇ ਇਤ ਉਤੇ ਛੁੱਟੇ, ਦੋਨਾਂ ਥਾਵਾਂ ਤੇ ਛੁੱਟੇਗਾ। ਅੱਜ ਦੇ ਇਸ ਸ਼ਬਦ ਨੂੰ ਆਪਾਂ ਵਿਚਾਰ ਲਈਏ, ਕਿਉਂਕਿ ਇੱਕ ਇੱਕ ਅੱਖਰ ਅਸੀਂ ਪਿਛਲੇ ਦਿਨਾਂ ਤੋਂ ਵਿਚਾਰਨੇ ਪਏ। ਇਹ ਸ਼ਬਦ ਪ੍ਰਾਰੰਭ ਹੁੰਦਾ ਹੈ ਤੇ ਦੇਖੋ
ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ। ਸ਼ਾਇਦ ਮੈਂ ਇੱਥੇ ਪਿਛਲੀ ਵਾਰ ਅਰਜ਼ ਕਰਕੇ ਗਿਆ ਸਾਂ, ਗੁਰਮਤ ਨੂੰ, ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਤਰਕ ਚ ਨਾ ਲਿਜਾਇਓ। ਇਹ ਨਿਰੋਲ ਸੁਦਾ ਅਨੁਭਵ ਹੈ ਤੇ ਅਨੁਭਵ ਕਿਸੇ ਵੀ ਹਿਰਦੇ ਵਿੱਚ ਪੈਦਾ ਹੋ ਜਾਏ ਉਹਦੀਆਂ ਗਿਣਤੀਆਂ ਮਿਣਤੀਆਂ ਨਹੀਂ ਕੀਤੀਆਂ ਜਾਂਦੀਆਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਾਰੇ ਅਸੀਂ ਇਹ ਬਚਨ ਪੜ੍ਹਨੇ ਹਾਂ ਤੇ ਤਕਰੀਬਨ ਇਹ ਪੌੜੀ ਰੋਜ਼ ਕੋਈ ਨਾ ਕੋਈ ਕੀਰਤਨੀਆਂ ਹਰਿਮੰਦਰ ਸਾਹਿਬ ਵਿੱਚ ਪੜ੍ਹਦਾ, ਮੇਰਾ ਖਿਆਲ ਹੈ ਕੋਈ ਦਿਨ ਖਾਲੀ ਨਹੀਂ ਜਾਂਦਾ। ਕਹਿਣ ਲੱਗੇ ਗੁਰੂ ਰਾਮਦਾਸ ਜੀ ਦਾ ਜੀਵਨ, ਕਿਉਂਕਿ ਅਜੇ ਸ਼ਬਦ ਗੁਰੂ ਰਾਮਦਾਸ ਜੀ ਦਾ ਹੈ, ਕਹਿੰਦੇ ਨੇ ਉਹਨਾਂ ਦਾ ਜੀਵਨ ਕਰਾਮਾਤ ਹੈ। ਪੁੱਛਿਆ ਜੀ ਕਰਾਮਾਤ ਕਿਉਂ? ਕਹਿਣ ਲੱਗੇ ਸਭ ਤੋਂ ਵੱਡੀ ਕਰਾਮਾਤ ਇਹ ਕਿ ਜਿਸ ਬੱਚੇ ਦੇ ਸਰੀਰ ਨੂੰ ਮਾਂ ਬਾਪ ਵੀ ਨਾ ਪਾਲ ਪੋ ਸਕੇ, ਜਿਸ ਬੱਚੇ ਦੇ ਸਰੀਰ ਨੂੰ ਪਰਿਵਾਰ ਵਿੱਚੋਂ ਚਾਚੇ ਤਾਇਆ ਵੀ ਨਾ ਅਪਣਾਇਆ, ਜਿਸ ਬੱਚੇ ਦੇ ਸਰੀਰ ਨੂੰ ਕਿਸੇ ਬੰਦੇ ਨਾ ਅਪਣਾਇਆ, ਗੁਰੂ ਅਮਰਦਾਸ ਦੀ ਕਿਰਪਾ ਨਾਲ ਪਰਮਾਤਮਾ ਨੇ ਕਿਹਾ ਭਾਈ ਜੇਠਾ ਆਪਣਾ ਸਰੀਰ ਮੈਨੂੰ ਦੇ ਦੇ, ਮੈਂ ਤੈਨੂੰ ਅਪਣਾ ਲੈਣਾ, ਰੱਬ ਬਣਾ ਦਿਆਂਗਾ ਤੈਨੂੰ। ਤੁਸੀਂ ਰੋਜ਼ ਹੀ ਪੜ੍ਹਦੇ ਹੋ, ਭੱਟਾਂ ਨੇ ਤਾਂ ਸ਼ਬਦ ਕਹੇ ਨੇ, ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ ਬਾਂਚਿਤ ਸਿੱਧ ਕੋ ਵਿਧ ਮਿਲਾਇਓ, ਪੂਰਨ ਪੋ ਮਨ ਠੌਰ ਬਸੋ ਰਸ ਬਾਸੁਨ ਜੋ ਦੰਗ ਦਿਸਦਾਇਓ। ਕਹਿਣ ਲੱਗੇ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਣ ਤੀਰ ਵਿਭਾਸ ਬਿਣਾਇਓ, ਗਇਓ ਦੁੱਖ ਦੂਰ ਬਰਖਣ ਸੋ। ਕਹਿਣ ਲੱਗੇ ਗਇਓ ਦੁੱਖ ਦੂਰ ਬਰਖਣ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਪੂਰੀ ਕਰਾਮਾਤ ਰੱਬ ਨੇ ਉਹ ਸਰੀਰ ਲੈ ਲਿਆ। ਹੁਣ ਆਪਣੇ ਵਰਗੇ ਤਾਂ ਨਹੀਂ ਸਾਨੂੰ ਸਿੱਖ ਕਹਿੰਦੇ ਵੀ ਕੱਲ ਤੱਕ ਯਤੀਮ, ਜਿਸ ਦਿਨ ਤੱਕ

ਕਿਨੈ ਆਪ ਸਾਜ ਆਪਿਨਰ ਚਿਉ ਨਾਉ ਦੋਈ ਕੁਦਰਤ ਸਾਜੀ ਹੈ ਕਰਾ ਸਿੰਡ ਠੁਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵ ਕਰੇ ਪਸਾਉ ਤੂੰ ਜਾਣੋ ਇਸ ਸਭ ਸੈਨ ਦੇ।

ਨਾਨਕ ਜੀ ਉਹ ਭਾਈ ਕਹਿ ਲਿਖਣਾ ਵੇ ਧਰਮ ਬਹਾਲਿਆ, ਉੱਥੇ ਸੱਚੇ ਸੱਚ ਨਿਬੜਿਆ ਚੁਣ ਵਾਕਟ ਜੇ ਮਾਲਿਆ, ਥਾਉ ਨ ਪਾਏ ਨੂੰ ਕੂੜਿਆ ਮੂੰਹ ਕਾਇਦ ਵਿੱਚ ਚਾਲਿਆ, ਤੇਰੇ ਨਾਇਰ ਤੇ ਸਿਜਣ ਗਏ ਹਾਰ ਗਏ ਸਿੱਠਗਣ ਵਾਲਿਆ, ਲਿਖਣਾ ਵੇ ਧਰਮ ਬਹਾਲਿਆ।

नानक जीव पाए कै लिखना पौड़ी आपी ने पहु पहु कह पसवड़ पौर सुधाया।

ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗੜਮੜ ਪੂਰੇ ਤਾਲ ਬਾਜਾਰੀ ਬਾਜ਼ਾਰ ਮੈਂ ਕੱਢੇ ਬਾਜ਼ਾਰ ਗਾਵੇ ਰਾਜਾ ਰਾਣੀਆਂ ਬੋਲੇ ਅਲ ਪਤਾਲ ਲੱਖ ਟਕਿਆਂ ਕੇ ਮੁੰਡੇ ਲੱਖ ਟਕਿਆਂ ਕੇ ਹਾਰ ਜੇਤਨ ਪਾਈਏ ਨਾਨਕਾ।

ਨਜ਼ਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਏ ਜੀਓ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੀਵੜਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਵਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ

ਬੋਲੂ ਚਰਖਾ ਚੱਕੀ ਚੱਕ ਸਲਵਰ ਵਾਲੇ ਬਹੁਤ ਅਨੰਤ ਲਾਟੂ ਮਧਾਣੀ ਅਨਗਾ ਪੰਖੀ ਪਾਉਂਦੀਆਂ ਲੈਣ ਮੈਂ ਸਾਸ ਚੜ ਪਵਾਈ ਅਜੰਤ ਨਾਨਕ ਪਾਉਂਦੇ ਅਗਣਤ ਨੈਣ ਬੰਧਨ ਬੰਦ ਪਵਾਏ ਸੋਏ ਭੈਣ ਕਿਸ ਨੱਚ ਸਭ ਕੋਏ ਨੱਚ ਨੱਚ ਹੱਸੇ ਚੱਲੇ ਸਿਰ ਹੋਏ ਉੱਡ ਨਾ ਜਾਈ ਸਜਨਾ ਹੋਏ

ਕੌੜੀ ਨਾ ਤਰੰਦ ਰੰਕਾਰ ਹੈ ਨਾ ਲੈ ਨਿਰਕ ਨਾ ਜਾਈਏ ਜੀਉ ਪਿੰਡ ਸਭ ਦਿਸਦਾ ਦੇਖਾਂ ਜੇ ਆ ਗਵਾਈਏ ਜੇ ਲੋੜਾ ਚੰਗਾ ਆਪਣਾ ਕਰ ਪੁਨੋ ਨੀ ਸਦਾਈਏ

Kasih nama Tuhan.

ਨ ਪਾਇਆ। ਸਤਿਗੁਰ ਵਿੱਚ ਆਪ ਰੱਖੇ ਹੋ ਓਨਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚ ਮੋਹ ਚੁਕਾਇਆ। ਉਤਮ ਉਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ। ਜਗ

ਲਖ ਨਿੱਕੀਆਂ ਚੰਗਿਆਈਆਂ ਲਖ ਪੁਨ ਪ੍ਰਵਾਣ ਲਖ ਤਪ ਉੱਪਰ ਤੀਰਥਾਂ ਸਹਿਯੋਗ ਵਿਵਾਣ ਲਖ ਸੁਰਤੀ ਲਾਗਿਆ ਲਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪੁਰਾਣ ਲਖ ਸੁਰਤੀ ਲਾਗਿਆ ਧਿਆਨ ਪੜ੍ਹੀਏ।

ਲਿਖ ਲਿਖ ਪੜਿਆ ਤੇ ਤਾਕੜਿਆ ਬੋ ਤੀਰਥ ਭਵਿਆ ਚੇਤੋਂ ਲਵਿਆ ਬੋ ਪੇਤੀਆ ਦੇ ਦੁੱਖ ਦੀਆ ਸੋਵੇ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧੂ ਆਇਆ ਬੋ ਦੁੱਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੇ ਅਨਸ ਕਹਿ ਰਹੇ ਮੋਨ ਬਗੁਰਤਾ ਕਿਉਂ ਜਾ ਕੇ ਗੁਰਬਨ ਸੁੱਤਾ ਪੱਗ ਉੱਪੇ ਤਾਣ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਰਸ਼ਾਈ ਪਾਈ ਮੂਰਖਨ ਦੇ ਪੱਤ ਗਵਾਈ ਵਿਣ ਨਾ ਆਵੇ ਕਿਸਦਾਏ ਨਾ ਪਾਈ ਰਹਿ ਬਿਬਾਣੀ ਮੜੀ ਮਸਾਣੀ ਅੰਦਰ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਬੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ

ਸਹੀ ਭਗਤ ਤੇਰੇ ਮਨ ਪਾਵਨੇ ਦਰਸੋਹਨ ਕੀਰਤ ਗਾਵਨੇ ਨਾਨਕ ਕਰਮਾ ਬਹਰੀ ਦਰ ਢੂਣ ਵਾਲੇ ਨੀ ਤਾਵਨੇ ਇੱਕ ਮੂਲ ਨਾ ਬੁੱਝਣਿਆ ਪੁਣਾਣ ਹੁੰਦਾ ਆਪ ਗਣਾਇੰਦੇ।

ਸੱਚ ਤਾਂ ਪਰ ਜਾਣੀ ਆ ਜਿਹੜੇ ਦਾ ਸੱਚ।

ਸੱਚ ਤੈ ਪਰ ਜਾਣੀਆ ਜੇ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਆ ਜਾਤ।

ਚਰਮ ਹਿੰਡਤ ਲਿਖਾ ਕੇ ਜੇ ਮਿਲੇ ਤਾਂ ਮਸਤ ਕਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲਖ ਤੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਵ ਲਿਖਿਆ।

ਹੀ ਤੁਰ ਕਰਮ ਜਿਨ੍ਹਾਂ ਕਾ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ। ਇਹਨਾਂ ਜਨਤਾ ਕਹਿ ਬਸ ਕਿਸ ਨਾ ਹੀ ਤੁਧ ਵੇਖੀ ਜਗਤੋਂ ਪਾਇਆ। ਇੱਕ ਨਾਨੋ ਤੂੰ ਮਿਲ ਲੈ ਇੱਕ ਆਪੋ ਤੂੰ ਦੁਖਵਾਇਆ।

ਆਤਮਾਵਾਸੇ ਜੀ ਕੁਜਣ ਭੇਉ ਨਾਨਕ ਤਾਂ ਕਦਾ ਸਹਿ ਸੋਈ ਨਿਰੰਜਣ ਦੇਉ ਮਹੱਲਾ ਪਹਿਲਾ ਕੁੰਭੇ ਬੱਧਾ ਜਲ ਰਹੇ ਜਲ ਵਿਰਭਵ ਨਾ ਹੋਏ ਗਿਆਨ ਕਾ

ਪ੍ਰਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਪਿਲ ਕੀਤਾ ਪਾਵਣ ਹੁਕਮ ਕੇ ਮਨ ਭਾਉਂਦੇ ਰਾਹੇ ਭੀੜ ਅੱਗੇ ਜਾਵਣਾ ਨੰਗਾ ਦੁੱਧ ਝਾਲਿਆ ਤਾਂ ਦਿਸੈ ਖਰਾ ਡਰਾਵਣਾ।

ਸਾਹਿਬ ਜਾਲ ਕਿਰਪਾ ਕਰੇ ਤਾਂ ਸਾਹੀ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਇਆ ਪ੍ਰਵਾਨ ਤਖਤ ਮਹਿਲ ਪਾਏ ਸੀ।

ਦੇਖ ਜੋ ਕਕੜਿਕਾਰ ਪ੍ਰਾਈਵੇਟ ਕੁੜਿਆਰ ਮਤ ਬਿਟਾ ਵੇ ਮਤ ਬਿਟਾ ਸਾਡਾ ਬਿਟਾ ਤਨ ਫਿਟਾ ਫਿਟ ਕਰੇ।

ਸਤਿਗੁਰੂ ਵੱਡਾ ਤਰਸਲਾ ਹੀ ਹੈ ਜਿਸ ਵਿੱਚ ਉਡੀਆਂ ਉਡਿਆਈਆਂ ਸਹਿ ਮਿਲੇ ਤਾਂ ਨਦਰੀਆਂ ਆਈਆਂ ਜਦ ਭਾਣਤ ਮਨ ਵਸਾਈਆਂ ਕਰ ਹੁਕਮ ਖਾਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੋ ਨਿੰਦ ਪਾਈਆਂ ਸਹਿ ਤੁੱਠੇ ਨੋ ਨਿੰਦ ਪਾਈਆਂ ਸਹਿ ਤੁੱਠੇ ਨੋ।

ਥੋੜੀ ਸੇਵਿਆ ਸੁਖਪਾਈਆ ਸੋ ਸਾਹਿਬ ਸਦਾ ਸੰਭਾਲੀਆ ਜਿੱਤ ਕੀਤਾ ਪਾਈ ਆਪਣਾ ਸੰਭਾਲੀਏ ਮੰਦਾ ਮੁੰਡਾ ਕੀ ਚਾਹੀਦੇ ਲੰਮੀ ਨਜ਼ਰ ਨਿਹਾਲੀਏ ਜੋ ਸਾਹਿਬ ਨਾਲ ਨਹਾਰੀਆ ਦਿਵੇ ਹਾਸਾ ਢਾਲੀਏ ਪਿਛਲਾਹੇ ਉੱਪਰ ਘਾਲੀਏ।

परम सन्मान योग सतगुरां दी साजी नवाजी गुरु प्यारी गुरु सवारी साध संगत जीओ, धन धन श्री गुरु ग्रंथ साहिब महाराज जी की अपार कृपा सदका हफ्तावारी समागमां दे विच हाजरियां भरन दा सुभागा समा प्राप्त होया। अज दे समागमां दी आरंभता सखी वार दे कीर्तन दे नाल होई। गुरबाणी दा कीर्तन आप जी ने गुरु के प्यारियां पासों प्रेम सहित सरवण कीता अते इतिहास दी कुछ वार्ता सांझी कीती गई है। सरबत संगता रसना पवित्र करिए, कलंगी तर दशमेश पिता महाराज जी की बख्शिश कीती हुई फतेह आपस में सांझी करिए जी। प्रेम सहित सरबत संगता दोनों हाथ पूरे जोड़ के धन गुरु ग्रंथ साहिब महाराज जी नूं शीश झुका के उच्ची आवाज विच गज के आखो जी, वाहिगुरु जी का खालसा वाहिगुरु जी की फतेह। इस हफ्ते दे विच असीं शहीदां दे दिहाड़े मना रहे हां। सत्कारयोग भाई मनी सिंह जी शहीद, भाई कुलवंत सिंह जी नागो के, इन्हां दे शहीदी दिहाड़े मनाए जा रहे हैं। संखेप रूप दे विच आपां हाजरी भरन दा यतन करांगे, मनोबिरतियां नूं एकाग्र करके इतिहास की लड़ी के नाल जुड़न का यतन करिए। मुजफ्फरगढ़ जिला है, मुजफ्फरगढ़ जिले का पिंड है अलीपुर। अलीपुर दे विच एक परिवार रहिंदा है बल्लू राय का। यह बल्लू राय छेवें पातशाह गुरु हरगोबिंद पातशाह महाराज जी का सेवक है, बड़ा प्यारा। बल्लू राय का पुत्र है माईदास, माईदास की शादी हुई सी माता मधुरी बाई नाल। 1628 दे विच तुरकां दे नाल अमृतसर की जंग हुई। छेवें पातशाह महाराज जी के उदों घर विआह सी बीबी वीरो दा। उस समय यह जंग हुई, तुरकां ने चढ़ाई की, भाई बल्लू राय बाकी सिखां दे नाल रल के तुरकां की फौज के नाल लड़दा लड़दा अमृतसर की जंग में शहीद हो गया। बल्लू राय की शहीदी तो बाद माईदास ते मधुरी बाई ने अपने बच्चे नूं पालिया। भाई मनी सिंह जी इन्हां दे गृह विखे पैदा होए। 12 भरावां दे विच्चों 11 गुरु के सिखी सिधांत ते चलदे रहे, एक बीमारी करके अकाल चलाना कर गया। फिर भाई मनी सिंह बचपन दे विच भाई माईदास जी आनंदपुर साहब जदों वसाया गया, गुरु तेग बहादुर साहब महाराज के चरणों में लेके आया मनीए नूं, सारे परिवार को लेके आया। हुण बचपन दे विच बच्चों वाला सुभा है, उत्थे जी लग्या गुरु जी दे नाल दर्शन करके बचन करके गुरसिखां दे नाल मेल मिलाप करके मनीए का जी लग गया। कुछ दिन सेवा करके वापस जो जाने की तैयारी की थी, ते मनीए ने कहा मैं इत्थे रहना है, गुरु की सेवा करनी। ते परिवार ने बड़ी खुशी दे नाल ये अपने सुभाग चंगे भाग समझ के उन्हें गुरु की सेवा दे विच छड़ता। क्योंकि पहले समय के पांच सत्त दस दस बारह बच्चे होंदे सी, एक गुरु के चरणों के नाल भेट कर दिता तो परिवार अपने भाग चंगे समझदा हुंदा सी। हुण गुरु गोबिंद राय जी ते मनीए जी की जिहड़ी उम्र है, ये हम उम्र दे रहे हैं, समय के बराबर ने। गुरु तेग बहादुर साहब महाराज जी दिल्ली शहादत का जाम पी गए, हिंदू धर्म की राखी वास्ते, मनुखता की राखी वास्ते, जालम के जुल्म नूं खत्म करने वास्ते। गुरता गद्दी ते फिर गोबिंद राय महाराज जी बैठे। धन गुरु गोबिंद राय महाराज की निगरानी हेठ मनीए नूं विद्या पढ़ाई गई, गुरबाणी पढ़ाई गई,
ਫਾਰਸੀ ਪੜ੍ਹਾਈ ਗਈ, ਅਰਬੀ ਪੜ੍ਹਾਈ ਗਈ, ਸ਼ਾਸਤਰ ਵਿੱਦਿਆ ਦਿੱਤੀ ਗਈ। ਜਿੰਨਾ ਕੁ ਭਾਈ ਮਨੀਆਂ ਨੂੰ ਪੜ੍ਹਾਇਆ ਜਾਂਦਾ ਉਹ ਬੜੀ ਤੇਜ਼ੀ ਨਾਲ ਪੜ੍ਹਦੇ ਰਹੇ। ਜੋ ਪਤਾ ਲੱਗਿਆ ਸਤਿਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਨੂੰ ਕਿ ਮਨੀਆਂ ਦਾ ਦਿਮਾਗ ਬਹੁਤ ਤੇਜ਼ ਹੈ, ਬੜੀ ਤੇਜ਼ੀ ਨਾਲ ਪਕੜ ਕਰ ਰਿਹਾ, ਤਾਂ ਫਿਰ ਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਦੀ ਡਿਊਟੀ ਬਦਲ ਕੇ ਲਾਤੀ। ਕਹਿੰਦੇ ਮਨੀਆਂ ਜੀ ਹੁਣ ਤੁਸੀਂ ਬਹੁਤ ਪੜ੍ਹ ਗਏ, ਉਮਰ ਵੱਡੀ ਹੋ ਗਈ, ਬਦਗੀ ਨਾਲ ਬਚਪਨ ਦੇ ਵਿੱਚ ਆਏ ਸੀ ਜਵਾਨੀ 'ਚ ਆ ਗਏ, ਕਈ ਸਾਲ ਸਿੱਖਦੇ ਰਹੇ ਪੜ੍ਹਦੇ ਰਹੇ। ਇੱਕ ਦਿਨ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਕਹਿੰਦੇ ਮਨੀਆਂ ਜੀ ਹੁਣ ਤੁਸੀਂ ਛੋਟੇ ਬੱਚਿਆਂ ਨੂੰ ਵਿੱਦਿਆ ਪੜ੍ਹਾਇਆ ਕਰੋ। ਸਤਿਬਚਨ ਮਹਾਰਾਜ ਕਹਿ ਕੇ ਵਿੱਦਿਆ ਪੜ੍ਹਾਉਣ ਦੀ ਸੇਵਾ ਕਰਦੇ ਰਹੇ। ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਲੰਗਰ ਦੀ ਸੇਵਾ ਲਾਈ, ਮਨੀਆਂ ਜੀ ਲੰਗਰ ਦੀ ਸੇਵਾ ਕਰਨੀ ਬਚਪਨ ਤੋਂ ਕਰਦੇ ਰਹੇ। ਭਾਂਡੇ ਮਾਂਜਣ ਦੀ ਸੇਵਾ ਬਹੁਤ ਵੱਡੀ ਸੇਵਾ ਹੈ, ਗੁਰੂ ਘਰ ਦੇ ਵਿੱਚ ਇਹ ਸੇਵਾ ਪ੍ਰਵਾਨ ਹੈ। ਅੱਗੇ ਗੁਰਸਿੱਖਾਂ ਨੇ ਜਦੋਂ ਕਿਤੇ ਭਾਂਡੇ ਮਾਂਜਣ ਦੀ ਸੇਵਾ ਮਿਲ ਜਾਣੀ ਤਾਂ ਚਾਅ ਚੜ ਜਾਂਦਾ ਸੀ ਵੀ ਮੈਂ ਸੇਵਾ ਕਰਨੀ ਹੈ, ਮੈਂ ਗੁਰੂ ਦਰਬਾਰ ਵਿੱਚ ਜਾ ਕੇ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ ਕਰਨੀ ਹੈ, ਮੈਂ ਗੁਰੂ ਦਰਬਾਰ ਵਿੱਚ ਜਾ ਕੇ ਝਾੜੂ ਦੀ ਸੇਵਾ ਕਰਨੀ ਹੈ। ਪਰ ਹੌਲੀ ਹੌਲੀ ਸਿੱਖਾਂ ਦੇ ਮਨਾਂ ਵਿੱਚੋਂ ਇਹ ਚਾਅ ਖਤਮ ਹੁੰਦਾ ਜਾ ਰਿਹਾ। ਅੱਜ ਦਾ ਸਮਾਂ ਇਹੋ ਜਿਹਾ ਚੱਲ ਪਿਆ ਕਿ ਬਰਤਨਾਂ ਦੀ ਸੇਵਾ ਕਰਨ ਵਾਲੇ ਬਹੁਤ ਥੋੜ੍ਹੇ ਗੁਰਸਿੱਖ ਨੇ। ਕਿਸੇ ਦੇ ਜੋੜੇ ਝਾੜਨ ਦੀ ਸੇਵਾ ਕਰਨ ਵਾਸਤੇ ਬੰਦਾ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਮੈਂ ਕਿਸੇ ਦੇ ਜੋੜੇ ਕਿਉਂ ਝਾੜਾਂ, ਮੈਂ ਜੋੜਿਆਂ ਦੇ ਵਿੱਚ ਕਿਉਂ ਖੜਾਂ, ਮੈਂ ਝਾੜੂ ਦੀ ਸੇਵਾ ਕਿਉਂ ਕਰਾਂ। ਇਹ ਦੋ ਤਿੰਨ ਮਹਾਨ ਸੇਵਾ ਮਹਾਰਾਜ ਨੇ ਸਾਡੇ ਪੱਲੇ ਪਾਈਆਂ ਨੇ, ਸਾਨੂੰ ਦਿੱਤੀਆਂ ਦਾਤ ਵਿੱਚ। ਇਹਨਾਂ ਦੇ ਨਾਲ ਨਿਮਰਤਾ ਹਿਰਦੇ ਵਿੱਚ ਆਉਂਦੀ ਹੈ। ਕਹਿੰਦੇ ਜੇ ਸੇਵਾ ਕਰਾਂਗੇ, ਸਿਮਰਨ ਕਰਾਂਗੇ ਤਾਂ ਹੰਕਾਰ ਦੀ ਬਿਮਾਰੀ ਨਹੀਂ ਲੱਗਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੇਖਿਆ ਮਨੀਏ ਵਿੱਚ ਬੜਾ ਸਤਿਕਾਰ ਹੈ, ਮਨੀਏ ਵਿੱਚ ਬੜੀ ਨਿਮਰਤਾ ਹੈ, ਹਉਮੈ ਨਹੀਂ ਹੈ, ਬਰਤਨ ਸੇਵਾ ਕਰਕੇ, ਝਾੜੂ ਦੀ ਸੇਵਾ ਕਰਕੇ, ਜੋੜਿਆਂ ਦੀ ਸੇਵਾ ਕਰਕੇ ਨਿਮਰਤਾ ਆ ਗਈ, ਹੰਕਾਰ ਖਤਮ ਹੋ ਗਿਆ। ਵਿੱਦਿਆ ਬੜੀ ਤੇਜ਼ੀ ਨਾਲ ਪੜ੍ਹ ਰਹੇ ਨੇ, ਡਿਊਟੀ ਲਗਾ ਤੀ ਵਿੱਦਿਆ ਪੜ੍ਹਾਉਣ ਦੀ, ਪੜ੍ਹਾਉਂਦੇ ਰਹੇ ਵਿੱਦਿਆ। ਜਿਸ ਵੇਲੇ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਨੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ, ਖੰਡੇ ਦੀ ਪੌਲ ਤਿਆਰ ਕਰਕੇ ਪੰਜ ਪਿਆਰੇ ਸਜਾਏ, ਉਹਨਾਂ ਨੂੰ ਖੰਡੇ ਦੀ ਪੌਲ ਦੇ ਕੇ ਸਿੰਘ ਸਜਾਇਆ, ਆਪ ਖੰਡੇ ਦੀ ਪੌਲ ਲੈ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ, ਬਾਕੀ ਸੰਗਤਾਂ ਨੂੰ ਖੰਡੇ ਦੀ ਪੌਲ ਛਕਾਈ। ਉਸ ਵੇਲੇ ਭਾਈ ਮਨੀਆਂ ਜੀ ਵੀ ਖੰਡੇ ਦੀ ਪੌਲ ਲੈ ਕੇ ਮਨੀਏ ਤੋਂ ਭਾਈ ਮਨੀ ਸਿੰਘ ਜੀ ਬਣ ਗਏ। ਕਿਉਂਕਿ ਗੁਰੂ ਦੀ ਸਿੱਖਿਆ, ਗੁਰੂ ਦਾ ਵਚਨ ਮੰਨਣਾ ਗੁਰਸਿੱਖ ਦਾ ਫਰਜ਼ ਹੈ, ਚਾਅ ਨਾਲ ਮੰਨਦੇ। ਹੁਣ ਭਾਈ ਮਨੀ ਸਿੰਘ ਜੀ ਗੁਰੂ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਸੇਵਾ ਕਰਦੇ ਆ, ਵਿੱਦਿਆ ਪੜ੍ਹਾਉਂਦੇ ਆ। ਜਿਸ ਵੇਲੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ, ਘੇਰੇ ਦੇ ਵਿੱਚ ਜੰਗ ਦੇ ਵਿੱਚ ਗੁਰਸਿੱਖ ਲੜਦੇ ਆ, ਮੁਕਾਬਲਾ ਕਰਦੇ ਆ, ਭਾਈ ਮਨੀਆਂ ਵੀ ਮੁਕਾਬਲਾ ਕਰਦੇ। ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਨੇ ਆਪਣੀ ਮੌਜ ਵਿੱਚ ਅਨੰਦਪੁਰ ਨੂੰ ਛੱਡ ਕੇ ਜਾਣ ਦੀ ਤਿਆਰੀ ਕੀਤੀ ਤਾਂ ਭਾਈ ਮਨੀ ਸਿੰਘ ਦੀ ਡਿਊਟੀ ਲੱਗੀ ਕਿ ਤੁਸੀਂ ਮਹਿਲਾਂ ਦੇ ਨਾਲ ਰਹਿਣਾ, ਮਾਤਾ ਜੀ ਦੇ ਨਾਲ ਰਹਿਣਾ। ਜੇ ਕਿਤੇ ਸਮਾਂ ਇਹੋ ਜਿਹਾ ਬਣਿਆ, ਵਿਛੜਨ ਦਾ ਬਣਿਆ, ਫਿਰ ਤੁਸੀਂ ਗੁਰੂ ਕੇ ਮਹਿਲਾਂ ਦੇ ਨਾਲ ਰਹਿਣਾ। ਸਮਾਂ ਉਹ ਬਣ ਗਿਆ, ਅਨੰਦਪੁਰ ਛੱਡਿਆ ਗਿਆ, ਸਰਸਾ ਨਦੀ ਦੇ ਕਿਨਾਰੇ ਦੇ ਘਮਸਾਣ ਦਾ ਯੁੱਧ ਹੋਇਆ, ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਪਾਸੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਚਲੇ ਗਏ, ਇੱਕ ਪਾਸੇ ਗੁਰੂ ਪਾਤਸ਼ਾਹ ਜੀ 40 ਕੁ ਸਿੱਖਾਂ ਦੇ ਨਾਲ, ਗੁਰਸਿੱਖਾਂ ਦੇ ਨਾਲ, ਚੜ੍ਹਦੀ ਕਲਾ ਵਾਲੇ ਸਿੰਘਾਂ ਦੇ ਨਾਲ ਸਰਸਾ ਪਾਰ ਕਰਕੇ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਆ ਗਏ। ਇੱਕ ਪਾਸੇ ਭਾਈ ਮਨੀ ਸਿੰਘ ਜੀ ਅਤੇ ਗੁਰੂ ਕੇ ਮਹਿਲ ਦਿੱਲੀ ਵੱਲ ਚਲੇ ਗਏ। ਹੁਣ ਗੁਰੂ ਜੀ ਦਾ ਹੁਕਮ ਸੀ ਦਿੱਲੀ ਰਹਿਣਾ, ਦਿੱਲੀ ਜਾ ਕੇ ਰਹੇ, ਮਾਤਾ ਦੀ ਸੇਵਾ ਕਰਦੇ ਰਹੇ। ਕਾਫੀ ਸਮਾਂ ਲੰਘ ਗਿਆ ਜਦੋਂ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਲਵੇ ਦੀ ਧਰਤੀ 'ਤੇ ਦਮਦਮਾ ਸਾਹਿਬ ਜਾ ਬਰਾਜੇ ਹੈ। ਕਾਫੀ ਸਮਾਂ ਬਾਅਦ ਫਿਰ ਗੁਰਸਿੱਖ ਨੂੰ ਭੇਜ ਕੇ ਸੁਨੇਹਾ ਭੇਜਿਆ, ਭਾਈ ਮਨੀ ਸਿੰਘ ਜੀ ਨੇ, ਮਹਾਰਾਜ ਜੀ ਤੁਹਾਡੇ ਦਰਸ਼ਨ ਕਰਨੇ ਚਾਹੁੰਦੇ ਹਾਂ। ਅਤੇ ਮਹਾਰਾਜ ਜੀ ਨੇ ਹੁਕਮ ਕਰਤਾ, ਆਗਿਆ ਦੇਤੀ, ਆ ਜਾਓ। ਫਿਰ ਗੁਰੂ ਕੇ ਮਹਿਲਾਂ ਦੇ ਨਾਲ ਦਮਦਮਾ ਸਾਹਿਬ ਜਾ ਕੇ ਭਾਈ ਮਨੀ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ, ਜਿੱਥੇ ਮਾਤਾ ਜੀ ਨੇ ਬਚਨ ਕਿਹਾ ਸੀ ਮੇਰੇ ਲਾਲ ਕਿੱਥੇ ਹੈ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਚਾਰ ਮੂਏ ਤੋਂ ਕਿਆ ਹੋਊਗਾ ਜੀਵਤ ਕਈ ਹਜ਼ਾਰ। ਉਹ ਕਈ ਕੌਣ ਸੀ? ਉਹ ਸਾਡੇ ਵੱਲ ਇਸ਼ਾਰਾ ਕਰਕੇ ਕਿਹਾ ਸੀ ਆਹ ਬੈਠੇ ਨੇ, ਇਹਨਾਂ ਦੀ ਖਾਤਰ ਚਾਰ ਵਾਰੇ ਆ, ਇਹਨਾਂ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਮੇਰੇ ਅਜੀਤ ਜੁਝਾਰ ਅਤੇ ਜ਼ੋਰਾਵਰ ਫਤਿਹ ਪੈਦਾ ਹੋਣਗੇ। ਇਹਨਾਂ ਦੇ ਮੁਖੜੇ ਦੇਖਿਆ ਕਰ,
ਤੇਰੇ ਅਜੀਤ ਦੇ ਮੁੱਖ 'ਤੇ ਦਾੜਾ ਫੁੱਟਦਾ ਸੀ, ਸੋਹਣੀ ਦਸਤਾਰ ਸਜਾਉਂਦਾ ਸੀ, ਲੰਬੇ ਕੇਸਾਂ ਦਾ ਮਾਲਕ ਸੀ। ਇਹਨਾਂ ਨੌਜਵਾਨਾਂ ਵਿੱਚੋਂ ਅਜੀਤ ਨੂੰ ਦੇਖ ਲਿਆ ਕਰ, ਜੁਝਾਰ ਸਿੰਘ ਨੂੰ ਦੇਖ ਲਿਆ ਕਰ, ਛੋਟੇ ਬੱਚਿਆਂ ਵਿੱਚੋਂ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਦੇਖ ਲਿਆ ਕਰ। ਉਹ ਮਾਵਾਂ ਧੰਨ ਹੈ ਜਿਹੜੀਆਂ ਆਪਣੇ ਨਿੱਕੇ ਨਿੱਕੇ ਬੱਚਿਆਂ ਦੇ ਕੇਸ ਵਾਹ ਕੇ ਜੂੜੇ ਗੁੰਦਦੀਆਂ ਨੇ ਅਤੇ ਦਸਤਾਰ ਫਟਕਾ ਸਜਾਉਂਦੀਆਂ ਨੇ। ਉਹ ਨਿੱਕੇ ਜਿਹੇ ਭੋਲੇ ਜਿਹੇ ਚਿਹਰੇ ਦੇ ਵਿੱਚੋਂ ਜਦੋਂ ਦਸਤਾਰ ਸਜੀ ਹੁੰਦੀ ਹੈ ਅਤੇ ਬਾਬਾ ਫਤਿਹ ਸਿੰਘ ਜੀ ਦੇ ਦਰਸ਼ਨ ਹੁੰਦੇ ਨੇ। ਨੌਜਵਾਨ ਦੇ ਦਾੜਾ ਪ੍ਰਕਾਸ਼ ਹੁੰਦਾ ਹੈ, ਉੱਚਾ ਲੰਬਾ ਕਰਦਾ, ਸੋਹਣੀ ਦਸਤਾਰ ਸਜਾਈ ਹੋਈ ਹੈ, ਖੰਡੇ ਬਾਟੇ ਦੀ ਪੌਲ ਲੈ ਕੇ ਜਦੋਂ ਸਾਹਮਣੇ ਗੁਰੂ ਪਾਤਸ਼ਾਹ ਦੇ ਆਉਂਦਾ ਤਾਂ ਬਾਬਾ ਅਜੀਤ ਸਿੰਘ ਦੇ ਦੀਦਾਰ ਹੁੰਦੇ ਨੇ। ਕਲਗੀਧਰ ਨੂੰ ਮਾਣ ਹੁੰਦਾ, ਇਹਨਾਂ ਦੀ ਖਾਤਰ ਮੈਂ ਆਪਣੇ ਬੱਚਿਆਂ ਨੂੰ ਇਹਨਾਂ ਵਰਗਿਆ ਸਮਝ ਕੇ ਕੁਰਬਾਨ ਕਰ ਦਿੱਤਾ, ਅੱਜ ਇਹਨਾਂ ਦੇ ਵਿੱਚੋਂ ਮੈਨੂੰ ਮੇਰੇ ਲਾਲ ਦਿਖਾਈ ਦਿੰਦੇ ਨੇ। ਫਿਰ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ 'ਤੇ ਬੈਠ ਕੇ ਇੱਕ ਓਅੰਕਾਰ ਤੋਂ ਲੈ ਕੇ ਸਾਰੀ ਬਾਣੀ 30 ਰਾਗ ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਦਰਜ ਕੀਤੇ ਸੀ, ਉਹ ਬਾਣੀ 31ਵਾਂ ਰਾਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਰਜ ਕੀਤਾ, ਭਾਈ ਮਨੀ ਸਿੰਘ ਜੀ ਨੂੰ ਕੋਲੇ ਬਿਠਾ ਕੇ ਲਿਖਾਰੀ ਲਿਖਾਇਆ ਵੀ ਤੁਸੀਂ ਬਾਣੀ ਲਿਖੋ। ਧਿਆਨ ਰੱਖਿਓ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੇਲੇ ਬਾਣੀ ਲਿਖੀ ਭਾਈ ਗੁਰਦਾਸ ਜੀ ਨੇ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਾਣੀ ਲਿਖਵਾਈ ਭਾਈ ਮਨੀ ਸਿੰਘ ਜੀ ਤੋਂ। ਬਾਬਾ ਦੀਪ ਸਿੰਘ ਜੀ ਉਤਾਰੇ ਕਰਦੇ ਰਹੇ। ਜਿਸ ਵੇਲੇ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਹਜ਼ੂਰ ਸਾਹਿਬ ਵਾਲੇ ਪਾਸੇ ਦੱਖਣ ਨੂੰ ਚਲੇ ਗਏ ਤਾਂ ਭਾਈ ਮਨੀ ਸਿੰਘ ਜੀ ਨੂੰ ਹੁਕਮ ਕਰਕੇ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਸੇਵਾ ਕਰਨੀ। ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਦੇ ਜਾਣ ਤੋਂ ਬਾਅਦ ਸਮਾਂ ਆਪਣੀ ਚਾਲੇ ਚੱਲਦਾ ਗਿਆ, ਸਤਿਗੁਰੂ ਸੱਚਖੰਡ ਚਲੇ ਗਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਗਏ। ਪੰਥ ਦੇ ਵਿੱਚ ਰੌਲਾ ਪੈ ਗਿਆ, ਤੱਤ ਖਾਲਸਾ ਖਾਲਸਾ ਅਤੇ ਬੰਦੀ ਖਾਲਸਾ ਦਾ। ਹਰਿਮੰਦਰ ਸਾਹਿਬ ਦੇ ਵਿੱਚ ਭਾਈ ਮਨੀ ਸਿੰਘ ਜੀ ਸੇਵਾ ਨਿਭਾਉਂਦੇ ਨੇ। ਸੰਗਤਾਂ ਨੇ ਕਿਹਾ ਵੀ ਹੁਣ ਫੈਸਲਾ ਕਿਵੇਂ ਹੋਊ, ਉੱਥੇ ਪਰਚੀਆਂ ਪਾਈਆਂ ਗਈਆਂ, ਪਰਚੀਆਂ 'ਤੇ ਲਿਖਿਆ ਗਿਆ ਤੱਤ ਖਾਲਸਾ ਬੰਦੇ ਖਾਲਸਾ। ਮਹਾਰਾਜ ਜੀ ਜੋ ਤੁਹਾਨੂੰ ਪ੍ਰਵਾਨ ਹੈ ਤੁਸੀਂ ਉਹ ਪਰਚੀ ਸਾਡੇ ਸਾਹਮਣੇ ਲਿਆ ਕੇ ਦਰਸ਼ਨ ਦਿਓ, ਅਸੀਂ ਉਲਝ ਗਏ ਹਾਂ। ਸੰਗਤਾਂ ਵਿੱਚ ਵਿਵਾਦ ਖੜਾ ਹੋ ਗਿਆ। ਤੱਤ ਖਾਲਸਾ ਵਾਲੇ ਕਹਿੰਦੇ ਅਸੀਂ ਆਪਣਾ ਦਲ ਬਣਾਵਾਂਗੇ, ਬੰਦੀ ਖਾਲਸਾ ਵਾਲੇ ਕਹਿੰਦੇ ਅਸੀਂ ਬਣਾਉਣਾ। ਮਹਾਰਾਜ ਪੰਥ ਉਲਝ ਰਿਹਾ, ਤੁਸੀਂ ਕਿਰਪਾ ਕਰੋ। ਕਹਿੰਦੇ ਜਦੋਂ ਪਰਚੀਆਂ ਲੈ ਕੇ ਅਰਦਾਸ ਕੀਤੀ ਗਈ ਤਾਂ ਗੁਰੂ ਪਾਤਸ਼ਾਹ ਜੀ ਨੇ ਐਸਾ ਕੌਤਕ ਵਰਤਾਇਆ ਕਿ ਉਹ ਦੋਨੇ ਪਰਚੀਆਂ ਹੀ ਪਾਣੀ ਵਿੱਚ ਰਹਿ ਗਈਆਂ, ਕੋਈ ਵੀ ਬਾਹਰ ਨਹੀਂ ਆਈ। ਅਤੇ ਸਿੱਖਾਂ ਨੇ ਫਿਰ ਹੁਕਮਨਾਮਾ ਲਿਆ ਮਹਾਰਾਜ ਜੀ ਦਾ, ਸਮਝ ਆ ਗਈ, ਜੁਗਤ ਸਮਝ ਆ ਗਈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੰਥ ਇਕੱਠਾ ਰਹਿਣਾ ਚਾਹੀਦਾ। ਫਿਰ ਭਾਈ ਮਨੀ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਆ। ਸਿੱਖ ਜ਼ਾਲਮਾਂ ਦੇ ਜ਼ੁਲਮ ਤੋਂ ਬਚਦੇ ਬਚਾਉਂਦੇ, ਅਬਲਾ ਦੀ ਰੱਖਿਆ ਕਰਦੇ ਹੋਏ, ਟਾਕਰਾ ਕਰਦੇ ਹੋਏ ਜੰਗਲਾਂ ਦੇ ਵਿੱਚ ਰਹਿੰਦੇ ਨੇ, ਦੂਰ ਦੂਰ ਰਹਿੰਦੇ ਆ। ਬਹੁਤ ਸਮਾਂ ਹੋ ਗਿਆ ਕਿਤੇ ਖਾਲਸਾ ਪੰਥ ਦਾ ਇਕੱਠ ਨਹੀਂ ਹੋਇਆ। ਭਾਈ ਮਨੀ ਸਿੰਘ ਦੇ ਮਨ 'ਚ ਖਿਆਲ ਆਇਆ ਕਿ ਐਤਕੀ ਵਿਸਾਖੀ 'ਤੇ ਇਕੱਠ ਕਰੀਏ। ਉਹਨਾਂ ਨੇ ਇਕੱਠ ਕਰਨ ਵਾਸਤੇ ਸੋਚਿਆ ਅਤੇ ਹੁਣ ਆਗਿਆ ਲੈਣੀ ਪੈਣੀ ਸੀ ਸਰਕਾਰ ਤੋਂ। ਸਰਕਾਰ ਨੂੰ ਸੁਨੇਹਾ ਭੇਜ ਕੇ, ਬੰਦਾ ਭੇਜ ਕੇ ਆਗਿਆ ਲੈਣੀ ਚਾਹੀ। ਉਹ ਕਹਿੰਦੇ ਜੀ ਇਕੱਠ ਕਰ ਲਓ ਪਰ 10,000 ਮੋਹਰ ਤੁਹਾਨੂੰ ਹਰਜ਼ਾਨੇ ਦੀ ਭਰਨੀ ਪਊ। ਭਾਈ ਮਨੀ ਸਿੰਘ ਕਹਿੰਦੇ ਠੀਕ ਹੈ, ਭਰ ਦਿਆਂਗੇ। 5,000 ਮੋਹਰ ਪਹਿਲਾਂ ਦੇ ਕੇ ਚਿੱਠੀਆਂ ਕੱਢਦੀਆਂ ਆਸੇ ਪਾਸੇ ਸਾਰੇ ਸਿੱਖਾਂ ਨੂੰ, ਜਥੇਬੰਦੀਆਂ ਨੂੰ, ਭਾਈ ਇਸ ਵੇਰੀ ਵਿਸਾਖੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮਨਾਵਾਂਗੇ ਅਤੇ ਪੰਥ ਇਕੱਠਾ ਹੋਊਗਾ। ਉੱਧਰ ਤਿਆਰੀਆਂ ਹੋ ਗਈਆਂ ਆਉਣ ਦੀਆਂ। ਵੱਡੇ ਵੱਡੇ ਜਥੇਦਾਰ ਸ਼ੁਕਰ ਚੱਕੀਆ ਮਿਸਲ ਦੇ ਭਾਈ ਚੜ੍ਹਤ ਸਿੰਘ ਜੀ, ਜੱਸਾ ਸਿੰਘ ਜੀ ਰਾਮਗੜੀਆ ਅਤੇ ਹੋਰ ਸਾਰੇ ਜਥੇਦਾਰ ਆਪਣੇ ਆਪਣੇ ਜਥੇ ਲੈ ਕੇ ਅੰਮ੍ਰਿਤਸਰ ਸਾਹਿਬ ਵੱਲ ਨੂੰ ਆ ਰਹੇ ਹੈ। ਇੱਧਰ ਜ਼ਾਲਮਾਂ ਨੇ ਆਪਣੀ ਨੀਤੀ ਬਦਲਤੀ, ਰਹਿ ਦਿੱਤੀ ਕਿਸੇ ਛਤਰ ਦਿਮਾਗ ਵਾਲੇ ਨੇ ਬਾਦਸ਼ਾਹ ਨੂੰ, ਵਜ਼ੀਰ ਨੂੰ, ਵੀ ਆਪਾਂ ਇਕੱਲੇ ਇਕੱਲੇ ਨੂੰ ਲੱਭ ਕੇ ਮਾਰੀ ਜਾਂਦੇ ਹਾਂ, ਹੁਣ ਇਕੱਠੇ ਹੋ ਰਹੇ ਹਾਂ, ਇੱਕ ਵਾਰੀ ਕੰਮ ਨਿਬੇੜ ਦਈਏ। ਇੱਧਰ ਸਿੱਖ ਵਿਸਾਖੀ ਮਨਾਉਣ ਦੀ ਤਿਆਰੀ ਕਰਦੇ ਆ, ਉੱਧਰ ਜ਼ਾਲਮ ਹਮਲਾ ਕਰਨ ਦੀ ਤਿਆਰੀ ਕਰ ਰਹੇ ਆ। ਇਸ ਗੱਲ ਦੀ ਭਿਣਕ ਲਾ ਗਈ, ਭਾਈ ਮਨੀ ਸਿੰਘ ਜੀ ਨੂੰ ਫਟਾਫਟ ਸਿੰਘਾਂ ਨੂੰ ਭੇਜਿਆ, ਘੋੜੇ ਦੇ ਕੇ ਪੈਦਲ ਦੇ ਭੇਜਿਆ, ਜਾ ਕੇ ਸੁਨੇਹਾ ਲਾਓ ਕਿ ਜਿੱਥੇ ਜਿੱਥੇ ਵੀ ਕੋਈ ਪਹੁੰਚਿਆ ਉੱਥੋਂ ਵਾਪਸ ਮੁੜ ਜਾਓ। ਸਰਕਾਰ ਦੀ ਨੀਤੀ ਬਦਲ ਗਈ ਹੈ, ਇਕੱਠ ਨਹੀਂ ਹੋਇਆ। ਸਮਾਂ ਲੰਘ ਗਿਆ, ਜਿੰਨੇ ਕੁ ਲੋਕ ਜਿਹੜੇ ਨੇੜੇ ਦੇ ਸਿੱਖ ਸੀ ਆ ਰਹੇ ਆ, ਉਹਨਾਂ ਨੂੰ ਜ਼ਾਲਮਾਂ ਨੇ ਘੇਰ ਘੇਰ ਕੇ ਸ਼ਹੀਦ ਕਰ ਦਿੱਤਾ।
ਫਿਰ ਭਾਈ ਮਨੀ ਸਿੰਘ ਜੀ ਨੂੰ ਕਹਿਣ ਲੱਗੇ ਆਪਣਾ ਵਾਅਦਾ ਪੂਰਾ ਕਰੋ, ਰਹਿੰਦੀ ਰਕਮ ਦਿਓ। ਭਾਈ ਮਨੀ ਸਿੰਘ ਜੀ ਕਹਿੰਦੇ ਤੁਹਾਡੀ ਚਾਲ, ਤੁਹਾਡੇ ਖਿਆਲ ਬਦਲ ਗਏ ਸੀ, ਤੁਹਾਡੀ ਨੀਤੀ ਮਾੜੀ ਹੋ ਗਈ, ਇਸ ਕਰਕੇ ਪੰਥ ਇਕੱਠਾ ਨਹੀਂ ਹੋ ਸਕਿਆ, ਅਸੀਂ ਹਰਜ਼ਾਨਾ ਨਹੀਂ ਦੇ ਸਕਦੇ। ਕਹਿੰਦੇ ਫਿਰ ਸਜ਼ਾ ਭੁਗਤਣ ਵਾਸਤੇ ਤਿਆਰ ਹੋ ਜਾਓ। ਕਹਿੰਦੇ ਪਰਿਵਾਰ ਨੇ ਸਿੱਖੀ ਛੱਡ ਦਿਓ, ਨਹੀਂ ਛੱਡ ਸਕਦੇ। ਫਿਰ ਜ਼ਾਲਮਾਂ ਨੇ ਭਾਈ ਮਨੀ ਸਿੰਘ ਦੇ ਬੰਦ ਕੱਟਣ ਦਾ ਹੁਕਮ ਦਿੱਤਾ। ਜ਼ਾਲਮ ਆਪਣੇ ਹੱਥੇ ਤੇਜ਼ ਹਥਿਆਰ ਲੈ ਕੇ ਭਾਈ ਮਨੀ ਸਿੰਘ ਦੇ ਕੋਲ ਆਉਂਦਾ ਹੈ, ਅਤੇ ਭਾਈ ਮਨੀ ਸਿੰਘ ਦੇ ਗੁੱਟ ਨੂੰ ਫੜ ਕੇ ਜਦੋਂ ਵਾਰ ਕਰਨ ਲੱਗਦਾ ਨਾ, ਭਾਈ ਮਨੀ ਸਿੰਘ ਕਹਿੰਦੇ ਉਹ ਭਲਿਆ, ਆਪਣੇ ਮਾਲਕ ਦੇ ਨਾਲ ਗਦਾਰੀ ਕਿਉਂ ਕਰ ਰਿਹਾ, ਆਪਣੇ ਮਾਲਕ ਨੂੰ ਧੋਖਾ ਕਿਉਂ ਦੇ ਰਿਹਾ। ਕਹਿੰਦੇ ਕੀ ਗੱਲ? ਕਹਿੰਦਾ ਤੇਰੇ ਮਾਲਕ ਦਾ ਹੁਕਮ ਤੈਨੂੰ ਇਹ ਆ ਬੰਦ ਕੱਟਣ ਦਾ, ਤੂੰ ਆਪਣੇ ਮਾਲਕ ਦੀ ਗੱਲ ਮੰਨ, ਮੈਂ ਆਪਣੇ ਮਾਲਕ ਦੀ ਗੱਲ ਮੰਨ ਰਿਹਾ, ਮੈਂ ਆਪਣੇ ਗੁਰੂ ਦੇ ਦਿੱਤੇ ਸਿਧਾਂਤ 'ਤੇ ਤੁਰ ਰਿਹਾ, ਤੂੰ ਆਪਣੇ ਮਾਲਕ ਦੀ ਗੱਲ ਮੰਨ। ਬੰਦ ਕੱਟਣ ਦਾ ਹੁਕਮ ਕੀਤਾ, ਬੰਦ ਗੁੱਟ ਤੋਂ ਨਹੀਂ ਸ਼ੁਰੂ ਹੁੰਦਾ, ਬੰਦ ਉਂਗਲਾਂ ਦੇ ਪੋਟਿਆਂ ਤੋਂ ਸ਼ੁਰੂ ਹੁੰਦੇ ਆ। ਅਤੇ ਜ਼ਾਲਮ ਨੇ ਟੋਕਾ ਲੈ ਕੇ ਅਤੇ ਹਥਿਆਰ ਲੈ ਕੇ ਭਾਈ ਮਨੀ ਸਿੰਘ ਜੀ ਦੀ ਉਂਗਲ ਫੜ ਕੇ ਪਹਿਲੇ ਬੰਦ 'ਤੇ ਵਾਰ ਕੀਤਾ, ਜਦੋਂ ਬੰਦ ਕੱਟ ਕੇ ਥੱਲੇ ਡਿੱਗ ਪਿਆ ਅਤੇ ਲਹੂ ਦੀ ਤਤੀਰੀ ਵੀ ਨਾਲ ਥੱਲੇ ਆ ਗਈ, ਧਰਤੀ ਰੰਗੀ ਗਈ। ਭਾਈ ਮਨੀ ਸਿੰਘ ਜੀ ਨੇ ਪਰਮੇਸ਼ਰ ਦੇ ਚਰਨਾਂ ਨਾਲ ਧਿਆਨ ਜੋੜ ਕੇ ਜਪ ਬਾਣੀ ਦਾ ਪਾਠ

ਜਲਾਦ ਨੇ ਟੁਕੜੇ ਟੁਕੜੇ ਕਰਕੇ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟ ਕੇ ਮਨੀ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ। ਜੁਲਾਈ ਦੇ ਮਹੀਨੇ ਵਿੱਚ ਇਹ ਮਹਾਨ ਸ਼ਹਾਦਤ ਹੋਈ ਹੈ। ਇਹ ਸਾਰੀ ਕੌਮ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀ ਹੈ। ਇਤਿਹਾਸਕ ਦਿਹਾੜੇ ਮਨਾਉਣੇ, ਗੁਰੂ ਪਾਤਸ਼ਾਹ ਦੇ ਗੁਰਪੁਰਬ ਮਨਾਉਣੇ, ਪ੍ਰਕਾਸ਼ ਪੁਰਬ, ਸ਼ਹੀਦੀ ਦਿਹਾੜੇ, ਸਿੱਖਾਂ ਦੇ ਜੋਤੀ ਸ਼ਹੀਦੀ ਦਿਹਾੜੇ ਮਨਾਉਣੇ, ਇਹ ਕੇਵਲ ਮਨਾ ਕੇ ਹੀ ਛੱਡਣੇ ਨਹੀਂ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੋਂ ਸਿੱਖਣਾ ਵੀ ਹੈ ਕੁਝ। ਗੁਰੂ ਪਾਤਸ਼ਾਹ ਜੀ ਦੇ ਨਾਲ ਪ੍ਰੇਮ ਨਿਭਾਉਣ ਵਾਸਤੇ, ਸਿੱਖੀ ਸਿਧਾਂਤ ਨੂੰ ਕਾਇਮ ਰੱਖਣ ਵਾਸਤੇ ਆਪਣੀ ਸ਼ਹਾਦਤ ਦਾ ਜਾਮ ਪੀ ਲਿਆ, ਪਰ ਸਿੱਖੀ ਸਿਦਕ ਨੂੰ ਨਹੀਂ ਛੱਡਿਆ। ਇਸੇ ਕਰਕੇ ਜੇ ਪੁਰਾਣੇ ਗੁਰਸਿੱਖ ਆਪਣੇ ਬੱਚਿਆਂ ਨੂੰ ਕੋਲੇ ਬਿਠਾ ਕੇ ਪੜ੍ਹਦੇ ਹੁੰਦੇ ਸੀ ਵੀ ਬੱਚਿਆਂ ਦੇ ਮਨ ਵਿੱਚ ਇਹ ਗੱਲ ਪੱਕੀ ਹੋ ਜਾਏ, ਮੇਰਾ ਸਿਰ ਜਾਵੇ ਤਾਂ ਜਾਵੇ, ਸਿੱਖੀ ਸਦਕ ਨਾ ਜਾਵੇ। ਆਪਾਂ ਵੀ ਪੜ੍ਹ ਕੇ ਫਿਰ ਸਮਾਪਤੀ ਕਰੀਏ। ਸਾਰੇ ਦਸਣਾ ਪਵਿੱਤਰ ਕਰਿਓ, ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਸਾਡੇ 'ਤੇ ਵੀ ਕਿਰਪਾ ਕਰਨ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਿਆਰ ਦੇ ਨਾਲ ਪੜ੍ਹਨ ਦਾ ਬਲ ਬਖਸ਼ਿਸ਼ ਕਰਨ। ਸਾਰੀ ਸੰਗਤ ਦਸਣਾ ਪਵਿੱਤਰ ਕਰਿਓ।

ਸਾਰੀ ਸੰਗਤ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਇੱਕ ਵਾਰੀ ਆਖੋ ਜੀ ਸਤਨਾਮ ਸ੍ਰੀ ਹੋਈਆਂ ਬੇਅੰਤ ਭੁੱਲਾਂ ਦੀ ਕਿਰਮਾ ਕਰਨੀ ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗਾ ਕਿਰਪਾ ਕਰਕੇ ਬਖਸ਼ ਲੈਣਾ। ਆਓ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਵਿੱਚ ਸ਼ਾਮਿਲ ਹੋ।

ਵਾਹਿਗੁਰੂ ਜੀ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹ, ਦਸਵੀਂ ਪ੍ਰਥਮ ਭਗਵਤੀ ਸਮਰ ਕੈ, ਗੁਰੂ ਨਾਨਕ ਦੇਵ ਜੀ ਧਿਆਈ ਬ੍ਰੰਦ ਗੁਰਸਿੰਘ ਰਾਮਦਾਸਾਂ ਸਹਾਇ ਅਰਜਨ ਹਰ ਗੋਬਿੰਦ ਰੋ ਸਿਮਰ, ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ, ਜੈ ਜਿਠਾਂ ਰਬ ਲਿਖ ਜਾਏ, ਦੇਖ ਬਾਦ ਸਿਮਰਿਆ ਧਾਮਾਂ ਮੈਂ ਜਾਵੇ ਧਾਈ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਜਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਨੌਂ ਸਾਹਿਬਜ਼ਾਦਿਆਂ 40 ਮੁਕਤੀਆਂ ਹੱਟੀਆਂ ਜੱਟੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛੱਡਿਆ, ਦੇਵ ਦਵਾਈ ਦੇਵ ਵਾਹੀ ਦੇਵ ਚੰਦ ਜਿੱਤਾ, ਜਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਦੇ ਸਿਰ ਤੇ ਵੰਦ ਵੰਦ ਕਟਾਏ, ਗੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੇ ਤਾਨਾ ਰਹਿਣਾ, ਚਰਵਾਏ ਗਏ ਗੁਰਦੁਆਰਿਆਂ ਦੀ ਵੱਲੇ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਜਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਬ ਭਗਤਾਂ ਗੁਰੂਆਂ ਦੇ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਰਤਮ ਹੈ ਸਵਾਦ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਜਤਾਵੇ ਜਤਾਵੇ ਸਭ ਜਗਤ ਸੁੱਖ ਹੋਇਆ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਹਾ ਦੇਵ ਦੇ ਫਤਿਹ ਫਿਰਦ ਕੀ ਪਾਈ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੋ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਲੀਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨ ਅਸਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਰਸਮੀ ਸਨਾਨ, ਚੌਂਕੀਆਂ ਝੰਡੇ ਵਾਂਗੂ ਜੁਗੋ ਜੁਗੋ ਟਾਉਣ ਧਰਮ ਦਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਵਾ ਮਾਤਰ ਜੀ ਮੰਗਾ ਰੱਖਾ ਵਾਹਿਗੁਰੂ, ਦੇਹ ਕਾਲ ਪੁਰਖ ਆਪਣੇ ਪਾਲ ਦੇ ਸਦਾ ਭਾਈ ਦਾ ਜੀ, ਉਸ ਜੀ ਖਾਣਾ ਸਾਹਿਬ ਜੀ ਗੁਰਦੁਆਰਿਆਂ ਗੁਰਧਾਮਾਂ ਜੀ ਨੂੰ ਬੰਸ ਵੀ ਛੋੜਿਆ ਗਿਆ, ਇਹਨਾਂ ਨੇ ਖੁੱਲ੍ਹੀ ਦਰਸ਼ਨ ਵਿਧਾਰ ਸੇਵਾ ਸੰਭਾਲ ਦਾ ਦਾਨ ਚਾਰੇ ਖਾਲਸਾ ਜੀ ਨੂੰ ਬਖਸ਼ੋ ਜੀ, ਹੇਰ ਮਾਣਾ ਦੇ ਮਾਣ ਨਿਤਾਣੇ ਦੇ ਤਾਣ ਯੋਧਿਆਂ ਦੀ ਓਟ ਸੱਜੇ ਪਿਤਾ, ਤਾਨ ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਹਜ਼ੂਰ ਸੋਹਣੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਮਹਾਨ ਕਿਰਪਾ ਸਤਿਕਾਰ, ਹਫ਼ਤਾਵਾਰੀ ਸਮਾਗਮਾਂ ਦੇ ਵਿੱਚ ਸੰਗਤਾਂ ਨੇ ਆਪ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਜੀ, ਉਹ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਅਤੀ ਬਾਣੀ ਦਾ ਕੀਰਤਨ ਹੋਇਆ, ਗੁਰਬਾਣੀ ਦੀਆਂ ਵਿਚਾਰਾਂ ਹੋਈਆਂ, ਸੱਚੇ ਪਾਤਸ਼ਾਹ ਜੀ ਅੱਜ ਦੇ ਸਮਾਗਮਾਂ ਦੇ ਅੰਦਰ ਸਤਿਕਾਰਯੋਗ ਭਾਈ ਮਨੀ ਸਿੰਘ ਜੀ ਸ਼ਹੀਦ, ਉਹਨਾਂ ਦੇ ਸ਼ਹੀਦ ਦਿਹਾੜੇ ਨੂੰ ਸਮਰਪਿਤ ਗੁਰਮੁਖ ਸਮਾਗਮ ਵਿੱਚ ਆਏ ਗਏ ਸੱਚੇ ਪਾਤਸ਼ਾਹ ਜੀ ਨੂੰ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਆਪ ਜੀ ਦੀ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਭੁਲਾ ਲਿਖਵਾਂ ਕਰਦੀਆਂ, ਕਿਸੇ ਸਮਾਜ ਮੋਸ਼ਣੀ ਸ਼ੁੱਧ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਵੱਲ ਮੋਸ਼ਣਾ, ਸੰਗਤਾਂ ਦੇ ਸਿਰ ਤੇ ਨਿਰਭਰ ਹੱਥ ਰੱਖਣਾ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨੀ, ਸਿੱਖੀ ਸਿਧਾਂਤਾਂ ਦੀ ਦਾਤ ਬਖਸ਼ ਕੇ ਆਪਣੇ ਚਰਨਾਂ ਦੀਆਂ ਜੋੜ ਕੇ ਰੱਖਣਾ ਜੀ, ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨਾ, ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਮਨ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਕੇ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਜੀ, ਆਪ ਜੀ ਦਰ ਘਰ ਦੇ ਉਮੀਦਵਾਰ ਬੀਬੀ ਨਰਿੰਦਰ ਕੌਰ ਸੰਧੂ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਰਾਤਾਂ ਬਖਸ਼ਿਸ਼ ਕਰਨੀਆਂ ਜੀ, ਉਹ ਏਕ ਸੁਜੋਤ ਸਿੰਘ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਰਾਤਾਂ ਬਖਸ਼ ਕੇ ਜਾਣਾ ਨੇ ਜੋੜ ਕੇ ਰੱਖਣਾ ਸੱਚੇ ਪਾਤਸ਼ਾਹ ਜੀ, ਉਹ ਭਾਈ ਸਵਨੀਤ ਸਿੰਘ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਰਾਤਾਂ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਜੀ, ਭਾਈ ਮਨਜਿੰਦਰ ਸਿੰਘ ਸੰਧੂ ਪਰਿਵਾਰ ਸਿੱਧੂ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਰਾਤਾਂ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ, ਹਰਭਜਨ ਸਿੰਘ ਜੀ ਜੌਹਲ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀ ਰਾਤ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ, ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ ਕਰਨਾ ਜੀ, ਉਹ ਭਾਈ ਇੰਦਰਪਾਲ ਸਿੰਘ ਵਿਰਕ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਰਾਤਾਂ ਬਖਸ਼ ਕੇ ਬਾਣੀ ਬਾਣੀ ਦੀ ਰਾਤ ਬਖਸ਼ ਕਰਨੀ ਜੀ, ਉਹ ਭਾਈ ਜਸਵਿੰਦਰ ਸਿੰਘ ਜੀ ਰਾਏ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਰਾਤਾਂ ਬਖਸ਼ ਕੇ ਆਪ ਜੀ ਦੇ ਪਾਵਨ ਦਰਸੀ ਸੇਵਾ ਦੀ ਰਾਤ ਬਖਸ਼ ਕਰਨੀ ਜੀ, ਉਹ ਭਾਈ ਇੰਦਰਜੀਤ ਸਿੰਘ ਜੀ ਨਿਜਲ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਰਾਤਾਂ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ, ਰਵੀ ਅਤੇ ਰੌਚਕਾ ਸਤਿਦੇਵਾ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਰਾਤਾਂ ਬਖਸ਼ ਕਰਨੀਆਂ ਜੀ, ਉਹ ਭਾਈ ਰਜਿੰਦਰ ਸਿੰਘ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀ ਰਾਤ ਬਖਸ਼ ਕੇ ਉੱਚਾ ਸੁੱਚਾ ਜੀਵਨ ਮੋਸ਼ਨ ਆਪਣੇ ਚਰਨਾਂ ਦਾ ਪਿਆਰ ਬਖਸ਼ ਕਰਨਾ, ਇਸੇ ਤਰ੍ਹਾਂ ਹੀ ਪ੍ਰੇਮ ਭਾਵਨਾ ਦੇ ਨਾਲ ਆਪ ਜੀ ਦੇ ਪਾਵਨ ਦਰਬਾਰ ਦੀ ਸੇਵਾ ਕਰਨ ਦਾ ਬਲ ਬਖਸ਼ ਕਰਨਾ ਜੀ, ਸੰਗਤਾਂ ਦੀ ਪ੍ਰੇਮ ਭੇਟਾ ਪ੍ਰਵਾਨ ਕਰਕੇ ਦੇ ਕੇ ਵਿੱਚ ਹਾਜ਼ਰੀ ਲਾਉਣੀ, ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਉਹਾਰ ਕੜਾਹ ਪ੍ਰਸ਼ਾਦ ਦੀ ਰੀਤ ਸੱਜ ਕੇ ਹਾਜ਼ਰਾ ਗਰਮ ਪਰਿਵਾਰ ਹੋਵੇ, ਪਰਿਵਾਰ ਨੇ ਪ੍ਰਸ਼ਾਦ ਕਰਨੀ ਸੰਗਤ ਦੇ ਵਿੱਚ ਵਰਤੇ, ਜੋ ਜੀ ਛਕੇ ਆਪ ਜੀ ਦਾ ਪਾਵਨ ਗੁਰੂ ਦਾ ਨਾਮ ਜਪੇ, ਹੁਕਮ ਦੀ ਰਾਤ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਪਿਆਰੇ ਮਿਲ ਕਰਾਉਣੇ ਜਿਹਨਾਂ ਮਿਲਿਆ ਪਵਿੱਤਰ ਨਾਮ ਜਪਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਦੁਬਰਾ ਆਗਿਆ ਪਈ ਅਕਾਲ ਕੀ ਦਵੇ ਚਲਾ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋਮਲ ਬੋਜ ਹੈ ਰਾਜ ਕਰੇਗਾ ਖਾਲਸਾ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਭਾਗਾਂ ਵਾਲਿਆਂ, ਪਰਮਾਤਮਾ ਨੇ ਹਮੇਸ਼ਾ ਦੀ ਸਰ੍ਹਾਂ ਸਾਨੂੰ ਅੱਜ ਦਾ ਦਿਨ ਵੀ ਬਖਸ਼ ਕੀਤਾ ਹੈ। ਉਦੋਂ ਵੱਡੇ ਭਾਗ ਨੇ ਸਾਡੇ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਿਆਨੀ ਜੀ ਹੋਣਾ ਨੇ ਅਤੇ ਲੋਕਲ ਕੀਰਤਨੀ ਜਿਹੇ ਨੇ ਸਾਨੂੰ ਹਾਦਸਾ ਦੀ ਵਾਰ ਸਰਵਣ ਕਰਵਾਈ ਹੈ ਅਤੇ ਗਿਆਨੀ ਜੀ ਹੋਣਾ ਨੇ ਭਾਈ ਮਨੀ ਸਿੰਘ ਜੀ ਦੇ ਜੀਵਨ ਬਾਰੇ ਸਾਨੂੰ ਜਾਣਕਾਰੀ ਕਰਵਾਈ ਹੈ। ਇਸ ਸ਼ਹੀਦੀ ਦਿਹਾੜੇ ਮਨਾਏ, ਜਿਸ ਤਰ੍ਹਾਂ ਕਹਿੰਦੀ ਹੁਣ ਅਸੀਂ ਦੱਸਿਆ, ਤਦੇ ਸਫਲੇ ਹੋਣਗੇ, ਕਿਉਂਕਿ ਉਹਨਾਂ ਨੂੰ ਕੋਈ ਫਰਕ ਨਹੀਂ, ਉਹ ਮਨਾਓ ਜਾਂ ਨਾ ਮਨਾਈਏ, ਉਹ ਤਾਂ ਉਹਨਾਂ ਦਾ ਪਾਰ ਉਤਾਰਾ ਆ, ਉਹ ਤੁਹਾਨੂੰ ਤਾਂ ਹਰ ਵੇਲੇ ਦੁਨੀਆ ਜਾਣਦੀ ਆ, ਜਾਣਦੀ ਰਹੇਗੀ, ਜਸ ਗਾਉਂਦੀ ਰਹੂਗੀ, ਪਰ ਅਸੀਂ ਕੀ ਕਰਨਾ ਆ ਉਹਦੇ ਲਈ। ਬਹੁਤ ਜ਼ਰੂਰੀ ਆ ਕਿ ਅਸੀਂ ਉਹਨਾਂ ਦੇ, ਸਾਡੇ ਤਾਂ ਕੋਈ ਬਲੇਟ ਵੀ ਲੱਗ ਜਾਵੇ ਤਾਂ ਵੀ ਅਸੀਂ ਕਹਿੰਦੇ ਹਾਂ ਵੀ ਉਹ ਕੀ ਹੋ ਗਿਆ, ਹੈ ਨਾ। ਅਤੇ ਆਸਾ ਕੀ ਵਾਰ ਦਾ ਲਾਸਟ ਸ਼ਬਦ ਤੁਸੀਂ ਸੁਣਿਆ ਹੋਣਾ, ਲਾਸਟ 'ਤੇ ਨਾਨਕੇ ਇੱਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜਿੱਤ ਸਿਰ ਜਾ। ਨਾਨਕ ਇੱਕੀ ਵਾਰੀ, ਇੱਕ ਉਸ ਪਰਮਾਤਮਾ ਤੋਂ ਬਾਹਰ ਹੋਰ ਦੂਜੀ ਨਾਹੀਂ ਜਾਏ, ਹੋਰ ਦੂਜੇ ਦੀ ਮੈਨੂੰ ਕਿਸੇ ਦੀ ਟੇਕ ਦੀ, ਕਿਸੇ ਦੀ ਆਸਰੇ ਦੀ ਲੋੜ ਨਹੀਂ ਹੈ। ਸੋ ਕਰੇ, ਗੁਰੂ ਕਹਿੰਦੇ ਨੇ ਸੋ ਕਰੇ ਜੋ ਤੁਸੀਂ ਰਜਾਏ, ਸੋ ਉਹ ਪਰਮਾਤਮਾ ਜੋ ਦੀ ਰਜ਼ਾ ਹੁੰਦੀ ਆ, ਅਤੇ ਰਜ਼ਾ ਕਿਹੜੀ ਹੁੰਦੀ ਆ, ਬਾਣੀ ਕਹਿੰਦੀ ਹੈ ਕਰ ਕਰ ਕਰਨਾ ਲਿਖ ਲਿਆ ਜਾ, ਆਪੇ ਬੀਜ ਖਾ ਆਪੇ ਹੀ ਖਾ। ਮੇਰਾ ਬੀਜਾ ਮੈਨੂੰ ਹੀ ਵੱਢਣਾ ਪੈਣਾ, ਫਰੀਦਾ ਲੋੜੇ ਦਾ ਫਲੋਲੀਆਂ ਕਿੱਕਰ ਬੀਜੇ ਜੱਟ, ਹੰਡੇ ਉੱਨ ਕਟਾਏ ਦਾ ਪਹਿਨਤਾ ਲੋੜੇ ਪੱਟ। ਇਹਨਾਂ ਸ਼ਬਦਾਂ ਨੂੰ ਅਸੀਂ ਹਿਰਦੇ 'ਚ ਫਸਾ ਲਈਏ ਅਤੇ ਸਾਡਾ ਪਾਰ ਉਤਾਰਾ ਹੋ ਸਕਦਾ। ਜਦੋਂ ਵੀ ਅਸੀਂ ਆਉਂਦੇ ਹਾਂ, ਇੱਕ ਇੱਕ ਕੋਈ ਨਾ ਕੋਈ ਸ਼ਬਦ ਸਿੱਖ ਕੇ ਜਾਈਏ। ਸਭ ਤੋਂ ਪਹਿਲਾਂ ਤਾਂ ਸੱਚ ਬੋਲਣਾ ਹੀ ਸਿੱਖ ਕੇ ਜਾਈਏ ਅਸੀਂ, ਇੱਥੋਂ ਸੱਚ ਬੋਲਣਾ ਹੀ ਸਾਡੀਆਂ 80 ਜਿਹੜੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ, ਕਿਉਂਕਿ ਇੱਕ ਸੱਚ ਉੱਥੇ ਸੱਚੋ ਹੀ ਸੱਚ ਨਿਬੜੇ। ਚੁਣ ਬਖ ਕੱਢੇ ਜੰਜਵਾਲਿਆ, ਥਾਉ ਨਾ ਪਾਇਨ ਕੂੜਿਆ, ਮੂੰਹ ਕਾਲੇ ਦੋਜਕ ਚਾਲਿਆ, ਤੇਰੇ ਨਾਇਰ ਅਤੇ ਸੇ ਜੀਣ ਗਏ, ਹਾਰ ਗਏ ਸੇ ਸਗਣ ਵਾਲਿਆ, ਲਿਖ ਨਾਵੇਂ ਧਰਮ ਬਹਾਲਿਆ। ਆ ਸਕੀ ਵਾਰ ਸਾਰੇ ਸੁਣਦੇ ਹਾਂ ਅਸੀਂ, ਇੱਕ ਇੱਕ ਸ਼ਬਦ ਬਾਣੀ ਬੋਲਦੀ ਆ, ਇਹ ਨੇਤਰੋ ਮੇਰਿਓ ਪੁੱਛਣਾ, ਇਹ ਨੇਤਰੋ ਮੇਰਿਓ ਹਰ ਤੁਮੇ ਜੋ ਧਰੀ, ਇਹ ਸਰੀਰਾ ਮੇਰਿਆ ਇਸ ਜਗ ਮੇ ਆ ਕੇ ਕਿਆ ਤੁਧ ਕਰਮ ਕਮਾਇਆ। ਸਾਰੇ ਪੜ੍ਹਦੇ ਆਪਾਂ ਨਾਨਕ ਸਾਹਿਬ ਦੀ ਬਾਣੀ, ਪਰ ਉਸ ਤਰੀਕੇ ਨਾਲ ਪੜ੍ਹਨੀ ਆ, ਆਪਾਂ ਥੋੜ੍ਹੀ ਪਾ ਲਈਏ ਪਰ ਉਹਨੂੰ ਹਿਰਦੇ 'ਚ ਵਸਾਈਏ, ਸਮਝੀਏ ਕਿ ਗੁਰੂ ਸਾਨੂੰ ਕਹਿੰਦਾ ਕੀ ਆ। ਨਹੀਂ ਤਾਂ ਫਿਰ ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਪੜੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਸਾਥ, ਪੜ੍ਹੀਏ ਜਿੱਤੇ ਬਸ ਬਸ, ਪੜ੍ਹੀਏ ਜਿੱਤੇ ਸਾਸ, ਪੜ੍ਹੀਏ ਜਿੱਤੀ ਆਰ ਜਾ, ਪੜ੍ਹੀਏ ਜਿੱਤੇ ਮਾਸ, ਮਹੀਨੇ ਸਾਲ ਸਵਾਸ ਵੀ ਆ ਚਲੇ ਜਾਂਦੇ। ਨਾਨਕ ਲਿਖੇ ਇੱਕ ਗੱਲ ਹੋਰ, ਹਉਮੈ ਚਖਣਾ ਚਾਹ, ਫਿਰ ਤੇਰਾ ਹੰਕਾਰ ਹੀ ਆ, ਮੈਂ ਇੰਨੀ ਬਾਣੀ ਪੜ੍ਹੀ ਆ, ਇੰਨੇ ਪਾਠ ਕੀਤੇ ਆ। ਹੁਣ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਪਰਸੋਂ ਰੋਜ਼ ਤੋਂ ਸੇਵਾਵਾਂ ਕਰ ਰਹੀਆਂ ਨੇ, ਕਿਉਂਕਿ ਪ੍ਰਿੰਸ ਜੋਰ ਵਾਲੀ ਸੰਗਤ ਆ ਇੱਥੇ ਆਪਣੇ ਕੋਲ ਆਏ ਸੀ ਸਰੀ ਤੋਂ, ਉਹਨਾਂ ਨੇ ਉੱਥੇ ਰਾਤ ਰਹਿਣ ਸਫਾਈ ਕੀਰਤਨ ਕੀਤਾ, ਔਰ ਉਹਨਾਂ ਦਾ ਹੌਸਲਾ ਬੁਲੰਦ, ਸ਼ਾਮੀ ਰਾਤ ਨੂੰ ਉੱਥੋਂ ਉਹ ਚੱਲੇ ਸਵੇਰੇ ਤੜਕੇ 5 ਵਜੇ, ਇੱਥੇ ਪਹੁੰਚੇ 2 ਵਜੇ ਤਕਰੀਬਨ, ਫਿਰ ਉੱਥੇ ਪਹੁੰਚੇ, ਫਿਰ ਉੱਥੋਂ ਫਿਰ ਚੱਲ ਪਏ, ਸੁੱਤੇ ਨਹੀਂ ਹੋ। ਇਹਨੂੰ ਕਹਿੰਦੀ ਆ ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ, ਜੇ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਭੰਨੇ। ਆਪਾਂ ਸਾਰੇ ਰਲ ਮਿਲ ਕੇ ਸੇਵਾਵਾਂ ਨਿਭਾਈਏ। ਹੁਣ ਕੁਛ ਬੇਨਤੀਆਂ ਨੇ, ਜੁਲਾਈ 16 ਨੂੰ ਸ਼ਹੀਦੀ ਭਾਈ ਤਾਰੂ ਸਿੰਘ ਦੀ, ਜੋ ਕਿ ਆਪਾਂ 19 ਨੂੰ ਐਤਵਾਰ ਆ 19 ਨੂੰ ਮਨਾਵਾਂਗੇ, ਅਤੇ ਅਖੰਡ ਪਾਠ ਸਾਹਿਬ ਮੀਰੀ ਪੀਰੀ ਦਾ 21 ਤਰੀਕ ਨੂੰ ਹੈ, ਜੋ ਕਿ 24, 25, 26 ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਔਰ ਜਿਹਦੇ ਵਿੱਚ ਆਪਾਂ ਨੂੰ ਪਾਠੀ ਸਿੰਘਾਂ ਦੀ ਵੀ ਔਰ ਚੌਕਦਾਰਾਂ ਦੀ ਵੀ ਜ਼ਰੂਰਤ ਆ। ਵਲੰਟੀਅਰ ਵੀਰ ਜਿਹੜੇ ਵੀ ਪਾਠ ਕਰਦੇ ਹਨ, ਕਈਆਂ ਦਾ ਸਾਨੂੰ ਨਹੀਂ ਪਤਾ ਬਾਣੀ ਪੜ੍ਹ ਸਕਦੇ ਹਨ, ਸੇਵਾ ਵਾਸਤੇ ਤਾਂ ਕੋਈ ਵੀ ਆ ਸਕਦਾ ਹੈ, ਜਿਹੜੀ ਕਿ ਰਾਤ ਦੇ ਟਾਈਮ 'ਤੇ ਖਾਸ ਕਰਕੇ, ਦਿਨ ਦੇ ਟਾਈਮ ਵੀ ਜੇ ਹੋ ਸਕੇ ਤਾਂ ਬਹੁਤ ਚੰਗੀ ਗੱਲ ਆ, ਪਰ ਰਾਤ ਦੇ ਟਾਈਮ 'ਤੇ 10 ਵਜੇ ਤੋਂ ਬਾਅਦ ਸਵੇਰ ਨੂੰ ਤਕਰੀਬਨ 4 ਤੋਂ 6 ਵਜੇ ਤੱਕ, ਅਤੇ ਸਾਨੂੰ ਸਿੰਘਾਂ ਦੀ ਜ਼ਰੂਰਤ ਆ। ਜਿਹੜੇ ਵੀ ਵਲੰਟੀਅਰ ਸਿੰਘ ਗੁਰਮੁਖ ਗਿਆਨੀ ਜੀ ਹੁਣਾਂ ਨੂੰ ਜਾਂ ਕਿਸੇ ਵੀ ਕਮੇਟੀ ਦੇ ਮੈਂਬਰ ਨੂੰ ਨਾਮ ਲਿਖਾ ਦਿਓ ਆਪਣੇ। ਰਜਿੰਦਰ ਸਿੰਘ ਬੱਚਾ ਜਿਹੜਾ ਕਿ ਤਕਰੀਬਨ 2 ਹਫ਼ਤੇ ਹੋ ਗਿਆ ਉਹਨੂੰ ਟਰੈਕਟਰ ਠੀਕ ਕਰਨੇ ਨੂੰ ਲੱਗਿਆ ਆਪਣੇ, ਔਰ ਬੜੀ ਮਿਹਨਤ ਦੇ ਨਾਲ ਟਰੈਕਟਰ ਉਹਨੇ ਬੜੀ ਖੁਸ਼ੀ ਦੇ ਨਾਲ ਚਾਹ ਦੇ ਨਾਲ ਉਹਨੇ ਕੰਮ ਕੀਤਾ। ਇਸੇ ਤਰ੍ਹਾਂ ਸਾਨੂੰ ਵੀ ਸਾਰਿਆਂ ਨੂੰ ਚਾਹ ਚੜ੍ਹ ਜਾਣਾ ਚਾਹੀਦਾ ਕੋਈ ਵੀ ਕੰਮ ਕਰਨਾ। ਅਗਲੇ ਹਫ਼ਤੇ ਆਸਾ ਵਿਵਾਰ ਦੇ ਨਾਲ ਕੀਰਤਨ ਆਰੰਭ ਹੋਣਗੇ। ਹੋਈਆਂ ਫੁੱਲਾਂ ਦੀ ਖੇਵਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਰਬ ਰੱਖਿਅਕ, ਲੋਕ ਪ੍ਰਲੋਕ ਦੇ ਸਹਾਇਕ, ਕਬਰ ਤਖਤ ਦੇ ਮਾਲਕ, ਹਾਜ਼ਰ ਪ੍ਰਤੱਖ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਨੰਦਮਈ ਗੋਦ ਦੇ ਵਿੱਚ ਜੁੜ ਬੈਠੀ ਸਰਬੱਤ ਸੰਗਤ, ਆਓ ਮਨ ਬਿਰਤੀਆਂ ਇਕਾਗਰ ਕਰੋ ਅੰਮ੍ਰਿਤ ਵੇਲੇ ਤੋਂ ਆਪ ਜੀ ਸਾਹਿਬਾਂ ਦੇ ਚਰਨਾਂ ਦੇ ਨਾਲ ਜੁੜ ਬੈਠੇ ਹੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਖਸ਼ਿਸ਼ ਕਰਨ, ਰਹਿਮਤ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਥਾਏ ਪਾ ਕੇ ਆਪਣੇ ਦਰੋਂ ਕਰੋ ਸਾਹਿਬ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ, ਸੇਵਾ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰਨ। ਆਓ ਸ਼ਬਦ ਦੇ ਨਾਲ ਜੁੜੀਏ। ਸਾਰੀਆਂ ਸੰਗਤਾਂ ਨੇ ਕੀਰਤਨ ਨਾਲ ਕਰਨ ਦੀ ਕਿਰਪਾਲਤਾ ਕਰਨਾ।

0: ਔਰ ਇਸ ਅਸਥਾਨ ਦੇ ਸਮੂਹ ਸੇਵਾਦਾਰਾਂ ਦਾ ਕੋਟਾਨਕੋਟ ਧੰਨਵਾਦ। ਗੁਰੂ ਨਾਨਕ ਵੰਸ਼ ਸ੍ਰੀ ਹਜ਼ੂਰ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਰਹਿਮਤ ਕਰਕੇ ਆਪ ਸਭਾ ਸੰਗਤਾਂ ਦੇ ਦਰਸ਼ਨ ਦੀਦਾਰ ਕਰਾਏ ਹਨ। ਕੀਰਤਨ ਕਰਦਿਆਂ ਬਾਣੀ ਦਾ ਉਚਾਰਨ ਕਰਦਿਆਂ ਬੇਅੰਤ ਬੇਅੰਤ ਬੇਅੰਤ ਗਲਤੀਆਂ ਹੋ ਗਈਆਂ ਸੰਗਤ, ਸਤਿਗੁਰੂ ਬਖਸ਼ਣ ਯੋਗ ਹੈ, ਖਿਮਾ ਕਰਨਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਆਓ ਜੇ ਵਾਕਿਆ ਹੀ ਪਿਆਰ ਵਿੱਚ ਬੈਠੀਏ ਸੰਤਾਂ ਦੇ, ਇੱਕ ਵਾਰੀ ਇਹਨਾਂ ਤੁਕਾਂ ਨੂੰ ਆਪਾਂ ਸੰਗਤ ਦੇ ਰੂਪ ਵਿੱਚ ਸਾਰੇ ਜਣੇ ਕਿਰਪਾ ਕਰੋ, ਕੋਈ ਵੀ ਰਚਨਾ ਵਾਂਝੀ ਨਾ ਰਹੇ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਭਾਈ ਪਿਆਰਾ ਸਿੰਘ ਜੀ ਸੰਤ ਮਹਿਮਾ ਦਾ ਕੀਰਤਨ ਸੁਣਾ ਰਹੇ ਸਨ। ਅੱਤ ਚੰਗੇ ਭਾਗ ਹੋਣ ਤਾਂ ਜੀਵਨ ਵਿੱਚ ਸੰਤਾਂ ਦਾ ਸੰਗ ਮਿਲਦਾ ਹੈ। ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਕਿਸੇ ਬਹੁਤੇ ਬਾਕਵੀਤ ਵਾਲੇ ਦਾ ਸੰਗ ਮਿਲ ਸਕਦਾ ਹੈ, ਬਹੁਤੇ ਧਨਵਾਨ ਦਾ ਸੰਗ ਸਾਥ ਹੋ ਸਕਦਾ ਹੈ। ਜੀਵਨ ਵਿੱਚ ਸੰਤ ਦਾ ਮਿਲ ਜਾਣਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਜੀਵਨ ਵਿੱਚ ਮਹਾਂਪੁਰਸ਼ਾਂ ਦਾ ਸਾਥ ਹੋ ਜਾਣਾ ਇਹ ਗੁਰੂ ਨਾਨਕ ਤੁੱਠੇ ਦੀ ਨਿਸ਼ਾਨੀ ਹੈ। ਭਾਗ ਹੋਆ ਗੁਰਸੰਤ ਮਲਾਇਆ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜੋ ਪਾਵੈ ਨਾਮ। ਸੰਤ ਦੀ ਨਿਸ਼ਾਨੀ ਕੀ ਹੈ? ਸੰਤ ਰੱਬ ਨਾਲ ਜੋੜਦਾ ਏ, ਆਪ ਜੁੜਿਆ ਏ, ਆਪ ਉਧਰਿਆ ਹੈ, ਹੋਰਨਾਂ ਨੂੰ ਜੋੜਦਾ ਏ ਤੇ ਉਹਨਾਂ ਨੂੰ ਵੀ ਪਾਰ ਉਤਾਰ ਦਿੰਦਾ ਹੈ। ਭਾਗਾਂ ਵਾਲੇ ਹੋ, ਮਹਾਂਪੁਰਸ਼ਾਂ ਦੇ ਪਿਆਰ ਵਿੱਚ ਬਿਣ ਬੈਠੇ ਹੋ, ਉਹ ਰੱਬੀ ਰੂਹਾਂ ਬਾਬਾ ਹਰੀ ਸਿੰਘ ਜੀ, ਬਾਬਾ ਭਗਤ ਸਿੰਘ ਜੀ, ਬਾਬਾ ਜਵਾਹਰ ਸਿੰਘ ਜੀ, ਮਹੰਤ ਤਾਰਾ ਸਿੰਘ ਜੀ, ਜਦੋਂ ਕੋਈ ਸਿਮਰਨ ਕਰਨ ਵਾਲਿਆਂ ਦੀ ਯਾਦ ਵਿੱਚ ਜੁੜਦਾ ਹੈ ਨਾ, ਮਹਾਂਪੁਰਸ਼ ਸੰਤ ਜਨ ਉਸ ਰੱਬ ਦੇ ਨਾਦੀ ਪੁੱਤਰ ਹੁੰਦੇ ਨੇ। ਹੁਣ ਸਾਡੇ ਬੱਚੇ ਦੀ ਕੋਈ ਉਸਤਤ ਕਰੇ ਤੇ ਸਾਨੂੰ ਕਿੰਨਾ ਚੰਗਾ ਲੱਗਦਾ ਹੈ। ਭਗਤ ਜਨਾ ਹਰ ਮਾਂ ਪਿਓ ਵੇਜਾ, ਸੰਤ ਜਨ ਭਗਤ ਜਨ ਉਸ ਰੱਬ ਜੀ ਦੇ ਨਾਦੀ ਪਿਆਰੇ ਪੁੱਤਰ ਹੁੰਦੇ ਨੇ। ਜਦੋਂ ਕੋਈ ਸਤਪੁਰਖਾਂ ਦੀ ਉਸਤਤ ਕਰਦਾ ਹੈ ਨਾ, ਤੇ ਮੇਰੇ ਰੱਬ ਜੀ ਦਾ ਹਿਰਦਾ ਖੁਸ਼ ਹੋ ਜਾਂਦਾ ਹੈ। ਮਹਾਂਪੁਰਸ਼ਾਂ ਦੇ ਪਿਆਰ ਵਿੱਚ ਮਿਲ ਬੈਠੇ ਹੋ। ਭਾਈ ਪਿਆਰਾ ਸਿੰਘ ਜੀ ਆਪਣੀ ਮਿੱਠੀ ਰਤਨਾ ਤੋਂ ਰਸ ਦੇ ਰਹੇ ਸਨ। ਇਸ ਵੇਲੇ ਸੰਤ ਓਂਕਾਰ ਸਿੰਘ ਜੀ ਆਪ ਜੀਆਂ ਨੂੰ ਸ਼ਬਦ ਨਾਲ ਜੋੜਨਗੇ। ਤੈ ਮਰਨ ਜੀਵਨ ਸੋਗ ਨਾ ਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ ਕਰ ਰਹੇ ਨੇ ਸੰਤ ਓਂਕਾਰ ਸਿੰਘ ਜੀ।

ਗਲੀਆਂ ਵਿੱਚ ਚਿੱਕੜ ਹੈ, ਬਾਲਕ ਦਾ ਘਰ ਦੂਰ ਹੈ, ਲੱਖਾਂ ਮੁਸ਼ਕਲਾਂ ਨੇ, ਚੱਲਾਂ ਤਾਂ ਭਿੱਜੇ ਕੰਬਲੀ ਤੇ ਰਹਿੰਦਾ ਏ ਤੇ ਨਿਉਂ ਟੁੱਟਦਾ ਹੈ। ਅਗਲਾ ਸਲੋਕ, ਭਿੱਜੋ ਤਿੱਜੋ ਕੰਬਲੀ ਅਲਹਾ ਵਰਤੇ ਮੇਉ, ਜਾਏ ਮਿਲਾਂ ਤਿੰਨ ਸੱਜਣਾ ਸੁੱਟੇ ਨਾਈ ਨੇ। ਭਾਈ ਪਾਰੋ, ਹਰ ਰੋਜ਼ ਸਤਿਗੁਰਾਂ ਦੇ ਦਰਸ਼ਨ ਕਰਨ ਜਾਇਆ ਕਰਦਾ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੇ। ਹੁਣ ਤੇ ਆਪਾਂ ਗੋਇੰਦਵਾਲ ਜਾਂਦੇ ਹਾਂ, ਨਦੀ ਦੇ ਉੱਪਰ ਪੁੱਲ ਬਣ ਗਿਆ ਹੈ, ਉਸ ਸਮੇਂ ਪੁੱਲ ਨਹੀਂ ਸੀ ਹੁੰਦਾ। ਜਦੋਂ ਅੱਜ ਗਿਆ ਨਾ ਨਦੀ ਦੇ ਕੋਲ, ਬਹੁਤ ਭਰ ਕੇ ਪਾਣੀ ਦੀ ਨਦੀ ਚੱਲ ਰਹੀ ਹੈ, ਜਿਹਨੂੰ ਦਰਸ਼ਨਾਂ ਦੀ ਤਾਂਘ ਲੱਗ ਜਾਵੇ, ਇੱਕ ਇੱਕ ਪਲ ਕਿੱਡਾ ਔਖਾ ਲੱਗਦਾ ਹੈ। ਤੇ ਪਰਲੇ ਕਿਨਾਰੇ ਜਲੰਧਰ ਦਾ ਨਵਾਬ ਖਲੋਤਾ ਹੈ, ਇਸ ਉਡੀਕ ਵਿੱਚ ਪਾਣੀ ਨਦੀ ਦਾ ਉਤਰ ਜਾਏਗਾ ਤੇ ਤਾਂ ਮੈਂ ਲੰਘਾਂਗਾ। ਪਿਆਰ ਵਾਲੇ ਕਿੱਥੇ ਉਡੀਕ ਕਰਦੇ ਨੇ, ਅੰਦਰ ਦਰਸ਼ਨਾਂ ਦੀ ਤਾਂਘ ਹੈ ਤੇ ਡੂੰਘੇ ਪਾਣੀ ਦੇ ਵਿੱਚ ਵੜ ਗਿਆ ਹੈ। ਥੋੜੀ ਜਿੰਨੀ ਮੁਸ਼ਕਲ ਆ ਜਾਵੇ ਨਾ, ਸਾਨੂੰ ਤੇ ਛੋਟਾ ਜਿੰਨਾ ਬਹਾਨਾ ਚਾਹੀਦਾ ਏ, ਛੱਡ ਦੇਣੀ ਗੁਰੂ ਘਰ ਸੰਗਤ ਸਾਡੀ ਛੁੱਟ ਜਾਂਦੀ ਏ। ਬਾਬਾ ਆਨੰਦ ਸਿੰਘ ਜੀ ਦੇ ਕਿੱਡੇ ਪਿਆਰੇ ਬਚਨ ਨੇ, ਕਈ ਵਾਰ ਕਲਯੁਗ ਰੋਕਦਾ ਹੈ, ਕੋਈ ਸੱਜਣ ਮਿੱਤਰ ਮਿਲ ਜਾਂਦਾ ਏ, ਗੁਰੂ ਘਰ ਨੂੰ ਤੁਰਨ ਲੱਗੀ ਕੋਈ ਰਿਸ਼ਤੇਦਾਰ ਆ ਜਾਂਦਾ ਏ, ਕਲਯੁਗ ਕਿਸੇ ਨਾ ਕਿਸੇ ਰੂਪ ਵਿੱਚ ਰੁਕਾਵਟ ਪਾਉਂਦਾ ਹੈ। ਮਹਾਂਪੁਰਸ਼ਾਂ ਦੇ ਬਚਨ ਨੇ, ਕਈ ਵਾਰ ਸਿੱਖ ਚਾਹ ਦੇ ਪਿਆਲੇ ਤੇ ਅਮਾਨ ਵੇਚ ਦਿੰਦਾ ਏ, ਕੋਈ ਕਹਿੰਦਾ ਏ ਸਾਡੇ ਕੀ ਗੁਰਦੁਆਰੇ ਕਰਨਾ ਏ, ਚਾਹ ਪਾਣੀ ਛੱਡਦੇ ਹਨ। ਪਰ ਜਿਹੜੇ ਪਿਆਰ ਵਾਲੇ ਹੁੰਦੇ ਨੇ ਨਾ, ਉਹ ਜਾਣਦੇ ਨੇ ਕਿ ਸਾਰਾ ਕੁਝ ਕਲਯੁਗ ਰੋਕਾਂ ਪਾਉਂਦਾ ਏ, ਉਹ ਪਾਰ ਲੱਗ ਜਾਂਦੇ ਨੇ। ਡੂੰਘੇ ਪਾਣੀ ਦੇ ਵਿੱਚ ਵੜ ਗਿਆ ਏ, ਨਦੀ 'ਚ ਪਾਣੀ ਬੜਾ ਚੱਲਦਾ ਏ, ਤੇ ਸਤਿਗੁਰਾਂ ਦੀ ਕਿਰਪਾ ਹੋਈ, ਪਰਲੇ ਕਿਨਾਰੇ ਜਾ ਨਿਕਲਿਆ ਹੈ। ਤੇ ਨਵਾਬ ਵੀ ਆ ਗਿਆ ਕੋਲ, ਆ ਕੇ ਕਹਿਣ ਲੱਗਾ, ਏਡਾ ਡੂੰਘਾ ਪਾਣੀ ਤੂੰ ਥੋੜਾ ਚਿਰ ਰੁਕ ਨਹੀਂ ਸੀ ਸਕਦਾ, ਜੇ ਤੂੰ ਡੁੱਬ ਕੇ ਮਰ ਜਾਂਦਾ ਫਿਰ, ਏਡੇ ਡੂੰਘੇ ਪਾਣੀ ਵਿੱਚ ਜੇ ਡੁੱਬ ਜਾਂਦਾ ਤੂੰ ਮਰ ਜਾਂਦਾ। ਤੇ ਭਾਈ ਪਾਰੋ ਦੇ ਜਿਹੜੇ ਬੋਲ ਨੇ ਨਾ, ਉਹ ਕਹਿਣ ਲੱਗਾ, ਨਵਾਬ ਜੀ ਤੁਸੀਂ ਸਰੀਰ ਦੀ ਮੌਤ ਦੀ ਗੱਲ ਕਰਦੇ ਹੋ, ਸਰੀਰ ਦੀ ਮੌਤ ਦੀ ਗੱਲ, ਇਹ ਪਿਆਰ ਵਾਲੇ ਜਾਣਦੇ ਨੇ ਗੁਰੂ ਦੇ ਦਰਸ਼ਨਾਂ ਤੋਂ ਬਗੈਰ ਆਤਮਕ ਮੌਤੇ ਮਰ ਜਾਈਦਾ ਹੈ। ਮੈਨੂੰ ਉਹਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਤੂੰ ਤੇ ਸਰੀਰ ਦੇ ਮੌਤ ਦੀ ਗੱਲ ਕਰਦਾ ਹੈ। ਜਿਨ੍ਹਾਂ ਨੂੰ ਤਾਂਘ ਲੱਗੀ ਉਹਨੇ ਕੋਲੋਂ ਪੁੱਛ ਕੇ ਦੇਖ, ਜੇ ਗੁਰੂ ਦੇ ਦਰਸ਼ਨ ਨਾ ਹੋਣ ਉਹਨਾਂ ਨੂੰ ਆਤਮਕ ਮੌਤ ਹੋ ਜਾਂਦੀ ਹੈ। ਤੇ ਬਾਬਾ ਜੀ, ਬਾਬਾ ਫਰੀਦ ਜੀ ਦੇ ਕਿੰਨੇ ਪਿਆਰੇ ਸਲੋਕ ਨੇ, ਲੱਖਾਂ ਮੁਸ਼ਕਲਾਂ ਤੱਕ ਕੇ ਵੀ ਗੁਰਸਿੱਖ ਗੁਰੂ ਦੇ ਦਰ ਤੱਕ ਪਹੁੰਚ ਜਾਂਦਾ ਹੈ।

0: ਬੇਅੰਤ ਭੁੱਲਾਂ ਬਖਸ਼ ਦੇਣੀਆਂ। ਕੱਲ੍ਹ ਫਿਰ ਆਪ ਸਾਨੂੰ ਦੇ ਦਰਸ਼ਨ ਕਰਾਂਗੇ, ਭੁੱਲਾਂ ਚ ਖਾਤਿਮਾ ਆਵਨਾ ਸਾਹਿਬ ਦਾ ਪਾਠ
1: ਬਾਣੀ ਗੁਰੂ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ